0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R Roofing and Siding Limited.

0: ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-770-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ, ਯੂਨਿਟ ਨੰਬਰ 1507, 14 Avenue, ਸਾਊਥ ਵੈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th Street, ਸਾਊਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ, 3501 23rd Street, ਨਾਰਥ ਈਸਟ ਕੈਲਗਰੀ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲੇ ਇੱਕੋ ਇੱਕ ਧਾਰ

ਮਿਕ ਪੰਜਾਬੀ ਰੇਡੀਓ 102.7 FM ਤੋਂ ਹੁਣ ਸਰਵਣ ਕਰੋ ਜੀ ਆਦ ਗੁਰੂ ਜੁਗੋ ਜੁਗ ਅਟਲ ਸਤ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਤੇ ਵਿਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਖੰਡਾਂ ਬ੍ਰਹਿਮੰਡਾਂ ਦੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀ ਦੇ ਸ਼ਬਦ ਸਵਰੂਪ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਪ੍ਰਤੱਖ ਤੇ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਤਥਾ ਵੱਖ ਵੱਖ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਿਆਰ ਦੇ ਪਾਤਰ ਬਣ ਰਹੇ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਗੁਰੂ ਵਰਸੋਈ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੋ ਅੱਜ ਅੰਮ੍ਰਿਤ ਵੇਲੇ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਫਰਮਾਨ ਰੂਪੀ ਦਾਤ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਵਾਜਿਆ ਹੈ, ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਸਾਂਝ ਕਰਨ ਦਾ ਆਪਾਂ ਸਾਰਿਆਂ ਨੂੰ ਸੁਭਾਗ ਨਸੀਬ ਹੋਇਆ ਹੈ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਮਝਣ ਵਿਚਾਰਨ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਓਟ ਆਸਰਾ ਤੇ ਅਸੀਸ ਪ੍ਰਾਪਤ ਕਰਦਿਆਂ ਹੋਇਆਂ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੀਏ ਜੀ ਸਤਨਾਮ।

ਜਿਸ ਮੁਬਾਰਕ ਬਚਨਾਂ ਦੇ ਆਪ ਜੀ ਨੇ ਉਪਦੇਸ਼ ਨੂੰ ਸ਼੍ਰਵਣ ਕਰਨ ਦਾ ਸੁਭਾਗ ਪ੍ਰਾਪਤ ਕੀਤਾ ਹੈ, ਇਹ ਅੰਮ੍ਰਿਤ ਬੋਲ ਕਲਯੁਗ ਦੇ ਜਹਾਜ਼ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਜੈਤ ਸ੍ਰੀ ਕੀ ਵਾਰ ਦੇ ਵਿੱਚੋਂ ਦਸਵੀਂ ਪੌੜੀ ਦਾ ਮੂਲ ਪਾਠ ਹੈ, ਜਿਸ ਨਾਲ ਸੰਬੰਧਿਤ ਦੋ ਪਾਵਨ ਸਲੋਕ ਹਨ ਅਤੇ ਗੁਰ ਫੁਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਕੱਦਸ ਅੰਕ 708 ਦੇ ਉੱਪਰ ਸੁਭਾਇਮਾਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆ ਸਰਬ ਸਾਂਝਾ ਉਪਦੇਸ਼ ਦਿੰਦਿਆਂ ਹੋਇਆ ਆਪਾਂ ਜੀਵਾਂ ਨੂੰ ਬੜੇ ਪਿਆਰ ਦੇ ਨਾਲ ਔਰ ਬੜੇ ਹੀ ਸਰਲ ਤੇ ਸੁਖੈਣ ਸ਼ਬਦਾਂ ਦੇ ਰਾਹੀਂ ਸਮਝਾਉਣ ਦਾ ਮਹਾਨ ਉਪਕਾਰ ਕੀਤਾ ਹੈ, ਕਿਉਂਕਿ ਜਦੋਂ ਤੋਂ ਮਨੁੱਖ ਸੰਸਾਰ ਦੇ ਅੰਦਰ ਆਇਆ ਹੈ ਤੇ ਵਾਹਿਗੁਰੂ ਅਕਾਲ ਪੁਰਖ ਜੀ ਨੇ ਇੰਜ ਕਹਿ ਲਈਏ ਜਦੋਂ ਤੋਂ ਜਗਤ ਪੈਦਾ ਕੀਤਾ ਹੈ ਉਦੋਂ ਤੋਂ ਹੀ ਆਪਣੀ ਮਾਇਆ ਦਾ ਪ੍ਰਭਾਵ ਜਿਹੜਾ ਉਸਨੂੰ ਵੀ ਹੋਂਦ ਵਿੱਚ ਲਿਆਂਦਾ ਹੈ। ਲਿਵ ਛੁੜਕੀ ਲਾਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਵੇਂ ਜਿਵੇਂ ਮਨੁੱਖੀ ਸਰੀਰ ਦੇ ਅੰਦਰ ਵਿਕਾਸ ਹੁੰਦਾ ਗਿਆ ਇਸ ਨੂੰ ਕੁਝ ਲੋੜਾਂ ਮਹਿਸੂਸ ਹੋਈਆਂ, ਉਹਨਾਂ ਲੋੜਾਂ ਨੂੰ ਪੂਰੀਆਂ ਕਰਨ ਦੇ ਵਾਸਤੇ ਜਿੰਨਾ ਵੀ ਹੋ ਸਕਿਆ ਨੇ ਆਪਣੇ ਤੌਰ ਤੇ ਯਤਨ ਕੀਤਾ, ਦੂਜਿਆਂ ਦਾ ਸਹਿਯੋਗ ਲਿਆ, ਪਰ ਹੋਇਆ ਕਿ ਜੋ ਕੁਝ ਵੀ ਇਸ ਨੂੰ ਪ੍ਰਾਪਤ ਹੁੰਦਾ ਜਾਂਦਾ ਹੈ ਉਹਦੇ ਨਾਲ ਇਹਦੀ ਕਦੀ ਤ੍ਰਿਪਤੀ ਨਹੀਂ ਹੁੰਦੀ, ਹੋਰ ਦਾ ਹੋਰ ਮੰਗਣਾ ਸ਼ੁਰੂ ਕਰ ਦਿੰਦਾ ਹੈ। ਸੌਖੇ ਸ਼ਬਦਾਂ ਵਿੱਚ ਕਹਿ ਲਈਏ ਬੰਦੇ ਦੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹੈ, ਪਰ ਬੰਦੇ ਦੀਆਂ ਖਰਸ਼ਾਂ ਜਿਹੜੀਆਂ ਹੁੰਦੀਆਂ ਵਾਸ਼ਨਾਵਾਂ ਹੁੰਦੀਆਂ ਉਹ ਕਦੇ ਪੂਰੀਆਂ ਨਹੀਂ ਹੁੰਦੀਆਂ। ਕਿਸੇ ਉਰਦੂ ਦੇ ਸ਼ਾਇਰ ਦੇ ਬੋਲ ਨੇ ਹਜ਼ਾਰੋਂ ਖਾਹਿਸ਼ਾਂ ਸਾਥ ਲੈ ਕਰ ਦਮ ਨਿਕਲਤਾ ਹੈ, ਅਗਰ ਬੰਦੇ ਦੇ ਸਾਹ ਵੀ ਨਿਕਲਦੇ ਨੇ ਤੇ ਹਜ਼ਾਰਾਂ ਹੀ ਖਾਹਿਸ਼ਾਂ ਉਹਦੇ ਮਾਨਸਿਕ ਮੰਡਲ ਦੇ ਵਿੱਚ ਫੁਰਨੇ ਜਾਂ ਸੰਸਕਾਰ ਰੂਪ ਦੇ ਵਿੱਚ ਫਿਰ ਰਹੇ ਹੁੰਦੇ ਨੇ ਔਰ ਇਹਨਾਂ ਖਾਹਿਸ਼ਾਂ ਨੂੰ ਇਹਨਾਂ ਵਾਸ਼ਨਾਵਾਂ ਨੂੰ ਇਹਨਾਂ ਸੱਧਰਾਂ ਨੂੰ ਪੂਰੀਆਂ ਕਰਨ ਵਾਸਤੇ ਬੰਦਾ ਫਿਰ ਸਾਮ ਦਾਮ ਦੰਡ ਭੇਦ ਹਰ ਤਰ੍ਹਾਂ ਦਾ ਵਸੀਲਾ ਜਿਹੜਾ ਅਪਣਾਉਂਦਾ ਹੈ ਕਿ ਜੋ ਕੁਝ ਮੈਂ ਚਾਹੁੰਦਾ ਹਾਂ ਉਹ ਮੈਨੂੰ ਪ੍ਰਾਪਤ ਹੋ ਜਾਵੇ, ਪਰ ਭੁੱਲ ਜਾਂਦਾ ਹੈ ਕਿ ਇਹ ਜਿਹੜੀ ਤ੍ਰੈ ਗੁਣੀ ਮਾਇਆ ਹੈ ਇਹ ਪਰਮਾਤਮਾ ਦੀ ਛਾਇਆ ਹੈ ਤੇ ਛਾਇਆ ਦੀ ਕੋਈ ਆਪਣਾ ਵਜੂਦ ਨਹੀਂ ਹੁੰਦਾ, ਆਪਣੀ ਹੋਂਦ ਨਹੀਂ ਹੁੰਦੀ। ਛਾਂ ਤੇ ਓਨੀ ਦੇਰ ਤੱਕ ਹੈ ਜਦੋਂ ਤੱਕ ਕੋਈ ਦਰਖਤ ਹੈ ਕੋਈ ਕੰਧ ਕੌਲਾ ਹੈ ਉਹਦਾ ਪਰਛਾਵਾਂ ਹੈ, ਅਗਰ ਇਹ ਨਹੀਂ ਤੇ ਛਾਂ ਦੀ ਆਪਣੀ ਹੋਂਦ ਕੋਈ ਨਹੀਂ ਹੁੰਦੀ, ਮਾਇਆ ਵੀ ਪਰਮਾਤਮਾ ਕਰਕੇ ਹੈ। ਪਰ ਮਨੁੱਖ ਦਾ ਧਿਆਨ ਜਿਹੜਾ ਸੀ ਇਸ ਪਾਸੇ ਨੂੰ ਵਧੇਰੇ ਹੋ ਗਿਆ, ਦੁਨੀਆਂ ਦੀ ਹਰ ਇੱਕੋ ਚੀਜ਼ ਜਿਹੜੀ ਮਨ ਨੂੰ ਭਾਈ ਪ੍ਰਾਪਤ ਕਰ ਲਵਾਂ, ਜਿਹੜੀ ਸਾਡੀ ਸੁਰਤ ਨੂੰ ਰੱਬ ਵਾਲੇ ਪਾਸੇ ਤੋਂ ਤੋੜ ਦੇਵੇ ਆਪਣੇ ਨਾਲ ਜੋੜ ਦੇਵੇ ਉਹ ਮਾਇਆ ਹੁੰਦੀ ਹੈ। ਔਰ ਇਹਦੀ ਗ੍ਰਿਫਤ ਵਿੱਚ ਆਇਆ ਹੋਇਆ ਬੰਦਾ ਚਾਹੁੰਦਾ ਹੈ ਕਿ ਹਰ ਪਾਸੇ ਮੇਰਾ ਹੁਕਮ ਹੋਣਾ ਚਾਹੀਦਾ ਹੈ। ਆਪਾਂ ਪਰਿਵਾਰਾਂ ਤੋਂ ਸ਼ੁਰੂ ਕਰ ਲਈਏ, ਬੱਚੇ ਚਾਹੁੰਦੇ ਨੇ ਕਿ ਮਾਂ ਪਿਓ ਸਾਡੀ ਗੱਲ ਮੰਨਣ, ਮਾਂ ਪਿਓ ਕਹਿੰਦਾ ਬੱਚੇ ਸਾਡੀ ਗੱਲ ਮੰਨਣ, ਫਿਰ ਹੌਲੀ ਹੌਲੀ ਅਸੀਂ ਕਹਿੰਦੇ ਕਿ ਮੇਰੇ ਵਿਹੜੇ ਬਾਜ਼ਾਰ ਵਾਲੇ ਮੇਰੀ ਆਗਿਆ ਚੱਲਣ, ਮੇਰੇ ਪਿੰਡ ਦੇ ਲੋਕ ਮੇਰੀ ਗੱਲ ਮੰਨਣ, ਹੌਲੀ ਹੌਲੀ ਜਿਵੇਂ ਜਿਵੇਂ ਲਲਸਾਵਾਂ ਵੱਧਦੀਆਂ ਜਾਂਦੀਆਂ, ਬੰਦਾ ਪੰਚ ਬਣਿਆ, ਸਰਪੰਚ ਬਣਿਆ, MLA ਬਣਿਆ, MP ਬਣਿਆ, ਇਹ ਨਹੀਂ ਕਿ ਭੁੱਖ ਨਿਕਲ ਗਈ ਹੁਣ ਇਸ ਤੋਂ ਅਗਲੀ ਲੜਸਾ ਹੈ, ਮੁੱਖ ਮੰਤਰੀ ਬਣਾ, ਮੈਂ ਪ੍ਰਧਾਨ ਮੰਤਰੀ ਬਣਾ। ਔਰ ਕਦੇ ਕਦੇ ਇਹਦਾ ਸੁਪਨਾ ਸਾਕਾਰ ਹੋ ਜਾਂਦਾ ਹੈ, ਰਾਜ ਭਾਗ ਮਿਲ ਜਾਂਦਾ ਹੈ ਔਰ ਰਾਜ ਭਾਗ ਦੀ ਉਲਝਣ ਦੇ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਧਰਮ ਸਿਧਾਂਤ ਦੀ ਗੱਲ ਤਾਂ ਇੱਕ ਪਾਸੇ ਰਹੀ, ਆਪਣੇ ਸਵੈ ਦੀ ਜ਼ਿੰਦਗੀ ਨੂੰ ਕਿਹੜੇ ਢੰਗ ਨਾਲ ਜਿਉਣਾ ਹੈ ਬੰਦਾ ਇਹ ਵੀ ਭੁੱਲ ਜਾਂਦਾ ਹੈ, ਜਿਸ ਕਾਰਨ ਕਰਕੇ ਸ਼ਰਾਬ ਕਬਾਬ ਸ਼ਬਾਬ ਐਸ਼ੋ ਇਸ਼ਰਤ ਦਾ
ਸ਼ਿਕਾਰ ਹੋ ਜਾਂਦਾ ਹੈ ਦੁਨੀਆਂ ਦੇ ਉੱਪਰ ਹੁਕਮ ਚਲਾਉਣ ਵਾਲਾ, ਰਾਜਸਤਾ ਦੇ ਆਨੰਦ ਨੂੰ ਮਾਨਣ ਵਾਲਾ। ਜਦੋਂ ਇਸ ਤਰ੍ਹਾਂ ਉਹਦੀ ਵਿਚਾਰਧਾਰਾ ਗਲਤ ਹੋ ਜਾਂਦੀ ਹੈ, ਆਪਣੇ ਫਰਜ਼ ਆਪਣੇ ਧਰਮ ਤੋਂ ਭਟਕ ਜਾਂਦਾ ਹੈ, ਫਿਰ ਉਹਨੂੰ ਸਮਾਜ ਦੇ ਅੰਦਰ ਕੋਈ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ, ਉਹਦਾ ਕੋਈ ਅਦਬ ਸਤਿਕਾਰ ਨਹੀਂ ਰਹਿੰਦਾ। ਬੇਸ਼ੱਕ ਉਹ ਲੱਖ ਯਤਨ ਵੀ ਕਰਦਾ ਹੈ ਕਿ ਮੈਂ ਪਬਲਿਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਗੁੰਮਰਾਹ ਕਰ ਸਕਾਂ, ਪਰ ਨਹੀਂ, ਜਿਹੜਾ ਉਸਦੇ ਵਿਚਾਰ ਹੁੰਦੇ ਨੇ, ਜਿਹੜਾ ਉਸਦਾ ਕਿਰਦਾਰ ਹੁੰਦਾ ਹੈ, ਉਸ ਨੂੰ ਵੇਖ ਕੇ ਨਾ ਤੇ ਸੰਗਤ ਵਿੱਚ ਉਹਦਾ ਮਾਣ ਸਨਮਾਨ ਰਹਿੰਦਾ, ਦੁਨੀਆਂ ਨੂੰ ਖੁਸ਼ ਕਰਦਾ ਕਰਦਾ ਦੀਨ ਗਵਾਇਆ ਦੁਨੀ ਸਿਉਂ, ਦੁਨੀ ਦਾ ਚਾਲੀ ਸਾਥ ਪਾਇਓ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆਂ ਵੀ ਗਵਾ ਬੈਠਦਾ ਹੈ ਤੇ ਦੀਨ ਵੀ ਗਵਾ ਬੈਠਦਾ ਹੈ, ਧਰਮ ਵੀ ਗਵਾ ਬੈਠਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅਸਲ ਦੇ ਵਿੱਚ ਇਹ ਛਲ ਹੈ, ਇਹ ਫਰੇਬ ਹੈ। ਚਾਹੀਦਾ ਤਾਂ ਇਹ ਸੀ ਕਿ ਜੇ ਮੈਨੂੰ ਰਾਜਸਤਾ ਪ੍ਰਾਪਤ ਹੋਈ ਹੈ, ਰਾਜਾ, ਇਹ ਰਾਜ ਲਤੀਨੀ ਭਾਸ਼ਾ ਦਾ ਸ਼ਬਦ ਹੈ, ਸਟੇਟ, ਸਟੇਟ ਦਾ ਮਤਲਬ ਸਟੇਟਸ, ਸਟੇਟਸ ਦਾ ਮਤਲਬ ਹੁੰਦਾ ਹੈ ਆਚਰਣ, ਬੰਦੇ ਦੀ ਵਿਚਾਰਧਾਰਾ, ਬੰਦੇ ਦਾ ਕਿਰਦਾਰ। ਹੁਣ ਇਹ ਰਾਜਾ ਜਿਹੜਾ ਸੀ ਦੁਨਿਆਵੀ ਰਸਾਂ ਨੂੰ ਮਾਨਣ ਦੇ ਵਿੱਚ ਲੱਗ ਗਿਆ, ਸ਼ੌਹਰਤ ਪ੍ਰਾਪਤੀ ਦੇ ਵਿੱਚ ਲੱਗ ਗਿਆ ਕਿ ਹੋਰ ਹੋਰ ਹੋਰ ਹੋਰ ਮੇਰੇ ਹੁਕਮ ਨੂੰ ਸਵੀਕਾਰ ਕਰਦੇ ਜਾਣ। ਮੈਂ ਫਿਰ ਬੇਨਤੀ ਕਰਾਂ, ਜ਼ਰੂਰੀ ਨਹੀਂ ਕਿ ਮਨੁੱਖ ਦੀਆਂ ਲਲਸਾਵਾਂ ਪੂਰੀਆਂ ਹੋ ਜਾਣ, ਸਿਰਫ ਤ੍ਰਿਪਤੀ ਹੁੰਦੀ ਹੈ ਜਿਹੜੀ ਰੱਬੀ ਰੰਗ ਦੇ ਵਿੱਚ ਰਤੜੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੀ। ਨਹੀਂ ਤਾਂ ਅਸੀਂ ਪੜ੍ਹਦੇ ਹਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਭਾਵੇਂ ਉਹ ਸ੍ਰਿਸ਼ਟੀ ਸਾਰੀ ਦਾ ਰਾਜਾ ਬਣ ਜਾਵੇ, ਉਹ ਤਾਂ ਵੀ ਦੁਖੀ ਹੈ, ਤ੍ਰਿਪਤ ਨਹੀਂ ਹੈ, ਤਾਂ ਵੀ ਦੁਖੀ ਹੈ। ਹਾਂ, ਇੰਨਾ ਜ਼ਰੂਰ ਹੈ ਕਿ ਨਾਮ ਜਪਤ, ਜੇ ਪਰਮੇਸ਼ਰ ਦੇ ਨਾਮ ਨੂੰ ਜਪੇ ਫਿਰ ਉਹਨੂੰ ਆਤਮਕ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਕੋ ਨਾਮ ਜਪਤ ਹੋਏ ਸੁਖੀ ਆ, ਫਿਰ ਉਹਨੂੰ ਸੁੱਖ ਮਿਲਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਦਾ ਥਿਰ ਰਹਿਣ ਵਾਲੇ ਪਰਮੇਸ਼ਰ ਨੂੰ ਉਸਦੇ ਨਾਮ ਦਾ ਇੱਕ ਕਿਲ੍ਹਾ ਬਣਾਇਆ, ਸੱਚ ਦੀ ਨੀਂਹ ਰੱਖੀ। ਭਾਈ ਵਾਰਾਂ ਵਿੱਚ ਵੀ ਅਸੀਂ ਪੜ੍ਹਦੇ ਹਾਂ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਔਰ ਇਹ ਜਿਹੜਾ ਰਾਜ ਸੀ, ਇਹ ਹਲੇਮੀ ਰਾਜ ਸੀ ਜਿਹੜਾ ਸਮੁੱਚੀ ਮਾਨਵਤਾ ਨੂੰ ਆਪਣੇ ਪਿਆਰ ਕਲਾਵੇ ਵਿੱਚ ਲੈਂਦਾ ਹੈ, ਜਿਹੜਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਾ ਹੈ, ਜਿਹੜਾ ਦੁਨਿਆਵੀ ਰਾਜਿਆਂ ਨੂੰ ਰਾਜ ਕਰਨ ਦੀ ਜਾਚ ਸਿਖਾਉਂਦਾ ਹੈ ਕਿ ਰਾਜੇ ਦੇ ਕੀ ਫਰਜ਼ ਹੁੰਦੇ ਨੇ। ਔਰ ਪਬਲਿਕ ਨੂੰ ਵੀ ਸੇਧ ਦਿੰਦਾ ਹੈ ਕਿ ਰਾਜਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਤਖ਼ਤ ਰਾਜਾ ਸੋ ਬਹਿ ਜੇ ਤਖ਼ਤੇ ਲਾਇਕ ਹੋਇਆ। ਔਰ ਫਿਰ ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਪੜ੍ਹਦੇ, ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਣ ਗੁਰਸੂਰਮਾ ਵੱਟ ਜੋਧਾ ਬਾਪਾਰ ਉਪਕਾਰੀ। ਇੰਜ ਕਹਿ ਲਈਏ ਕਿ ਪ੍ਰੈਕਟੀਕਲੀ ਤੌਰ ਤੇ ਗੁਰੂ ਨਾਨਕ ਸਾਹਿਬ ਦੀ ਜੋਤ ਜਦੋਂ ਛੇਵੇਂ ਜਾਮੇ ਵਿੱਚ ਵਿਚਰਦੀ ਹੈ, ਔਰ ਤਿੰਨਾਂ ਦੇ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਸਨਮੁਖ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ, ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁੱਢਲੇ ਥੜੇ ਦਾ ਨਿਰਮਾਣ ਕੀਤਾ ਜਾਂਦਾ ਹੈ। ਜਿਵੇਂ ਅਸੀਂ ਪੜ੍ਹਦੇ ਹਾਂ, ਕਿਸੇ ਰਾਜ ਨੇ ਹੱਥ ਲਗਾਇਓ ਬੁੱਢੇ ਹੋ ਗੁਰਦਾਸ ਬਣਾਇਓ, ਔਰ ਜਿੱਥੇ ਬੈਠ ਕੇ ਜਿਹੜੇ ਦੁਖਿਆਰੀਏ ਆਉਂਦੇ ਨੇ ਉਹਨਾਂ ਦੇ ਦੁੱਖਾਂ ਨੂੰ ਸੁਣਦੇ ਨੇ, ਜਿਨ੍ਹਾਂ ਨਾਲ ਅਨਿਆਂ ਹੁੰਦਾ ਹੈ ਉਹਨਾਂ ਨੂੰ ਨਿਆਂ ਇਨਸਾਫ਼ ਦਿਵਾਉਂਦੇ ਨੇ। ਜਿਸ ਤਖ਼ਤ ਤੇ ਬੈਠ ਕੇ ਢਾਡੀਆਂ ਦੀਆਂ ਵਾਰਾਂ ਦੇ ਰਾਹੀਂ ਨਾਨਕ ਨਾਮ ਲੇਵਾ ਦੇ ਅੰਦਰ ਸੱਚ ਦੀ ਸਪਿਰਟ ਉਜਾਗਰ ਕਰਦੇ ਨੇ, ਜਿੱਥੇ ਉਹ ਸਿੱਖ ਫੌਜ ਨੂੰ ਤਿਆਰ ਕਰਕੇ ਇਹਨਾਂ ਨੂੰ ਸ਼ਸਤਰ ਵਿੱਦਿਆ ਦੇ ਵਿੱਚ ਨਿਪੁੰਨਤਾ ਦੀ ਬਖਸ਼ਿਸ਼ ਕਰਦੇ ਨੇ, ਇਸ ਮਹਾਨ ਤਖ਼ਤ ਦਾ ਨਿਰਮਾਣ ਕਰਵਾਉਂਦੇ ਨੇ। ਔਰ ਗੁਰੂ ਕਾ ਖਾਲਸਾ ਅੱਜ ਵੀ ਬੜੇ ਅਦਬ ਦੇ ਨਾਲ ਅਜਿਹੇ ਵਿਸ਼ੇਸ਼ਣ ਵਰਤਦਾ ਹੈ, ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ। ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਇਹ ਸੱਚ ਹੈ, ਝੂਠ ਨਹੀਂ, ਸੱਚ ਹੈ।
ਕਿਉਂਕਿ ਜਿਹੜੇ ਦੁਨਿਆਵੀ ਰਾਜੇ ਨੇ ਆਪਾਂ ਵੇਖਦੇ ਆਮ ਤੌਰ ਤੇ ਉਹ ਹੋ ਸਕਦਾ ਕਿਸੇ ਦੀ ਪੱਖਵਾਦੀ ਕਰ ਜਾਣ, ਕਿਸੇ ਦੀ ਪੱਖਵਾਦੀ ਕਰ ਸਕਦੇ ਨੇ, ਉਹਨਾਂ ਕੋਲ ਇੰਨੀ ਬੁੱਧੀ ਨਹੀਂ ਹੁੰਦੀ, ਕਈ ਵਾਰ ਇਨਸਾਫ ਜਿਹਨੂੰ ਦਬਾਉਣਾ ਹੁੰਦਾ ਉਹਦੇ ਨੇ ਬੇਇਨਸਾਫੀ ਕਰ ਦਿੰਦੇ ਨੇ। ਬੰਦਾ ਉੱਥੇ ਝੂਠ ਬੋਲਦਾ ਹੈ, ਅਦਾਲਤਾਂ ਚ ਜਾਂਦਾ ਹੈ, ਕੇਸ ਮੁਕਰਰ ਹੁੰਦੇ ਨੇ, ਫਿਰ ਉਹਦੇ ਮੁਤਾਬਕ ਉਹਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਲੇਕਿਨ ਅਜਿਹਾ ਤਖ਼ਤ ਹੈ ਜਿੱਥੇ ਹਮੇਸ਼ਾ ਸੱਚ ਵਰਤਦਾ, ਉੱਥੇ ਸੱਚੋ ਹੀ ਸੱਚ ਵਰਤਦਾ, ਉੱਥੇ ਸੱਚ ਦੀ ਗੱਲ ਹੀ ਹੁੰਦੀ ਹੈ। ਔਰ ਹੋ ਸਕਦਾ ਅਸੀਂ ਕਿਸੇ ਦੁਨਿਆਵੀ ਰਾਜੇ ਦੇ ਕੋਲ ਸੱਚ ਬੋਲ ਦਈਏ ਤੇ ਸਾਨੂੰ ਸਜ਼ਾ ਮਿਲ ਜਾਵੇ, ਤੇ ਸਜ਼ਾ ਵੀ ਡਾਢੀ ਮਿਲ ਜਾਵੇ ਸਾਡੇ ਔਗੁਣ ਗੁਣਾਂ ਤੋਂ ਵੱਧ ਕੇ। ਲੇਕਿਨ ਗੁਰੂ ਦੇ ਤਖ਼ਤ ਤੇ ਜੇਕਰ ਅਸੀਂ ਸੱਚ ਬੋਲ ਦਿੰਦੇ ਹਾਂ, ਜਿਵੇਂ ਹਰ ਇੱਕ ਮਾਂ ਪਿਓ ਚਾਹੁੰਦਾ ਹੈ ਮੇਰਾ ਬੱਚਾ ਸੱਚ ਬੋਲੇ, ਤੁਸੀਂ ਮੈਂ ਆਪਾਂ ਸਾਰੇ ਚਾਹੁੰਦੇ, ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਪੁੱਤ ਸੱਚ ਬੋਲ ਦੇ, ਪਰਵਾਹ ਕੋਈ ਨਹੀਂ। ਅਗਰ ਬੱਚਾ ਸਾਡਾ ਸੱਚ ਬੋਲ ਦਿੰਦਾ ਤੇ ਆਪਾਂ ਕੀ ਕਰਦੇ ਹਾਂ? ਉਹਨੂੰ ਅਸੀਂ ਫਿਰ ਸਮਝਾਉਂਦੇ ਹਾਂ, ਜੈਸਾ ਬਾਲਕ ਭਾਏ ਸੋ ਭਾਈ, ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝੜਕੇ, ਬਹੁ ਪਾਤੀ ਬਹੁੜ ਪਿਤਾ ਗੜ ਲਾਵੇ, ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਫਿਰ ਉਹਨੂੰ ਸਮਝਾਉਂਦੇ ਹਾਂ। ਹੁਣ ਜਦੋਂ ਅਸੀਂ ਗੁਰੂ ਦੇ ਤਖ਼ਤ ਤੇ ਆਣ ਕੇ ਸੱਚ ਬੋਲਦੇ ਹਾਂ, ਆਪਣੇ ਤੌਰ ਤੇ ਆਣ ਕੇ ਸੱਚ ਕਹਿੰਦੇ, ਮੈਂ ਵੀ ਬੇਨਤੀ ਕਰ ਦੇਵਾਂ, ਹੋ ਸਕਦਾ ਅਸੀਂ ਕਿਸੇ ਬੰਦੇ ਕੋਲ ਤਾਂ ਸੱਚ ਕਹਿ ਦਈਏ, ਪਰ ਗੁਰੂ ਕੋਲ ਆਣ ਕੇ ਕੋਈ ਵਿਰਲਾ ਸੱਚ ਕਹਿੰਦਾ ਹੈ। ਤੁਸੀਂ ਮੈਂ ਆਪਾਂ ਆਪਣੀ ਵਿਚਾਰ ਕਰ ਲਈਏ, ਅਸੀਂ ਕਦੀ ਗੁਰੂ ਨੂੰ ਜਾ ਕੇ ਨਹੀਂ ਕਹਿੰਦੇ ਕਿ ਸਤਿਗੁਰੂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ, ਮੇਰੇ ਵਿੱਚ ਇੰਨੇ ਔਗਣ ਨੇ, ਮੇਰੀਆਂ ਇੰਨੀਆਂ ਬੁਰਿਆਈਆਂ। ਜਿਸ ਦਿਨ ਸੱਚਮੁੱਚ ਗੁਰੂ ਦੇ ਸਨਮੁੱਖ ਜਾ ਕੇ ਅਸੀਂ ਆਪਣੇ ਗਲਤੀਆਂ ਗੁਨਾਹ ਕਬੂਲ ਕਰ ਲਏ, ਤੇ ਮੇਰਾ ਸਤਿਗੁਰੂ ਆਪਣੇ ਅੰਮ੍ਰਿਤ ਬਚਨਾਂ ਦੇ ਰਾਹੀਂ ਸਾਨੂੰ ਸੱਚ ਦਾ ਰਸਤਾ ਵਿਖਾ ਦਿੰਦਾ ਹੈ। ਔਰ ਇਸੇ ਹੀ ਤਰ੍ਹਾਂ ਇਸ ਮਹਾਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ, ਹਰ ਇੱਕ ਨਾਨਕ ਨਾਮ ਲੇਵਾ ਸ਼ਰਧਾਵਾਨ ਗੁਰਸਿੱਖ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉਦੇਸ਼ ਨੂੰ, ਹੁਕਮ ਨੂੰ ਬੜੀ ਤਤਪਰਤਾ ਦੇ ਨਾਲ ਉਡੀਕਦਾ ਹੈ। ਇਹ ਵੀ ਸਿੱਖ ਜਗਤ ਦੇ ਅੰਦਰ ਨਿਆਰਾਪਣ ਹੈ ਕਿ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫਸੀਲ ਤੋਂ ਸੇਵਾ ਨਿਭਾਉਣ ਵਾਲਾ ਮੁੱਖ ਸੇਵਾਦਾਰ ਜਥੇਦਾਰ ਨਾਲ ਆਪਣੇ ਹੋਰ ਚਾਰ ਸਿੰਘ ਸਾਹਿਬਾਨ ਨੂੰ ਲੈ ਕੇ ਕੋਈ ਹੁਕਮ ਸੁਣਾਉਂਦਾ ਹੈ ਤੇ ਸੰਗਤ ਬੜੀ ਉਤਾਵਲੀ ਹੋ ਕੇ ਉਸ ਹੁਕਮ ਨੂੰ ਸੁਣਦੀ ਹੈ, ਮੰਨਣ ਲਈ ਤਿਆਰ ਵੀ ਹੁੰਦੀ ਹੈ। ਔਰ ਇਹਦੇ ਨਾਲ ਕੀ ਹੁੰਦਾ ਹੈ, ਇੱਕ ਤਾਂ ਜੋ ਸਾਡਾ ਤਖ਼ਤ ਸਾਹਿਬਾਨ ਹੈ ਉਸ ਦੀ ਮਾਣ ਮਰਿਆਦਾ ਬਰਕਰਾਰ ਰਹਿੰਦੀ ਹੈ, ਪਬਲਿਕਲੀ ਇਹ ਗੱਲ ਜਾਂਦੀ ਹੈ ਕਿ ਹਾਂ ਭਾਈ ਸਿੱਖ ਜਿਹੜਾ ਉਹ ਕਹਿੰਦਾ ਹੀ ਨਹੀਂ ਹੈ ਕਿ ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ, ਸੱਚਮੁੱਚ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਦਕੇ ਜਾਂਦਾ ਹੈ, ਵਾਰਨੇ ਜਾਂਦਾ ਹੈ, ਇਹ ਆਪਣੇ ਗੁਰੂ ਦੇ ਤਖ਼ਤ ਵਾਸਤੇ ਕੁਛ ਵੀ ਕਰ ਸਕਦਾ ਹੈ। ਅਗਰ ਕੋਈ ਤਖ਼ਤ ਨੂੰ ਢਾਉਣ ਦੀ ਕੋਸ਼ਿਸ਼ ਵੀ ਕਰੇ ਤੇ ਤਖ਼ਤ ਨੂੰ ਢਾਉਣ ਵਾਲਿਆਂ ਨੂੰ ਵੀ ਇਹ ਉਸੇ ਤਰ੍ਹਾਂ ਢਾ ਦਿੰਦਾ ਹੈ, ਮੁਕਾ ਦਿੰਦਾ ਹੈ। ਅੱਜ ਵੀ ਜਦੋਂ ਕਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਹੋਵੇ, ਤੁਸੀਂ ਹੋ, ਮੈਂ ਹੋਵਾਂ, ਕੋਈ ਵੀ ਹੋਵੇ, ਅਸੀਂ ਗੁਰੂ ਨਾਲੋਂ ਵੱਡੇ ਨਹੀਂ ਹਾਂ, ਤੇ ਇਸ ਗੱਲ ਨੂੰ ਸਮਝਣਾ। ਦੂਜਾ, ਜੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਜਾ ਕੇ ਆਪਣੀ ਖਿਮਾ ਜਾਚਣਾ ਕਰ ਲੈਂਦੇ ਹਾਂ, ਮੇਰੇ ਤੋਂ ਭੁੱਲ ਹੋਈ ਹੈ, ਇਹਦੇ ਨਾਲ ਅਸੀਂ ਛੋਟੇ ਨਹੀਂ ਹੋ ਜਾਂਦੇ, ਇਹਦੇ ਨਾਲ ਸਾਡਾ ਵੱਡਪਣ ਉਜਾਗਰ ਹੁੰਦਾ ਹੈ, ਸਾਡਾ ਵੱਡਪਣ ਸਾਹਮਣੇ ਆਉਂਦਾ ਹੈ। ਅੱਜ ਵੀ ਜ਼ਰੂਰਤ ਹੈ, ਮੈਂ ਬੇਨਤੀ ਕਰਾਂ, ਗਲਤੀਆਂ ਤੁਹਾਡੇ ਮੇਰੇ ਵਰਗੇ ਲੋਕਾਂ ਤੋਂ ਵੀ ਹੁੰਦੀਆਂ ਹੈ, ਪਰੰਤੂ ਜਦੋਂ ਕੋਈ ਬੰਦਾ ਰਾਜ ਸਤਾ ਤੇ ਕਾਬਜ਼ ਹੁੰਦਾ ਹੈ ਤੇ ਇਸ ਸਤਾ ਦੇ ਨਸ਼ੇ ਦੇ ਵਿੱਚੋਂ ਬਹੁਤ ਸਾਰੀਆਂ ਭੁੱਲਾਂ ਕਰ ਲੈਂਦਾ ਹੈ, ਜਾਣੇ ਅਣਜਾਣੇ ਚ ਤੁਸੀਂ ਕਿਸੇ ਵੀ ਢੰਗ ਨਾਲ ਕਹਿ ਲਓ, ਤੇ ਜੇ ਉਹ ਕਤਾਈਆਂ ਸਾਹਮਣੇ ਆ ਜਾਣ, ਕੋਈ ਗੱਲ ਕਰਦਾ ਹੈ ਉਸ ਦੇ ਬਾਰੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈ, ਤੇ ਮੈਂ ਕਹਿੰਦਾ ਸਾਡਾ ਵੱਡਪਣ ਹੋਵੇਗਾ। ਪਿਛਲੇ ਦਿਨੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਵੱਲੋਂ ਆਦੇਸ਼ ਹੋਇਆ ਸੀ, ਪੰਜਾਬ ਸਰਕਾਰ ਦੀ ਸਮੁੱਚੀ ਕੈਬਨਿਟ ਨੂੰ ਬੁਲਾਇਆ ਗਿਆ ਹੈ, ਔਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੇ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ, ਕਿਉਂਕਿ ਉਹਨਾਂ ਨੇ
आदेश ਨੂੰ ਸਵੀਕਾਰ ਨਾ ਕੀਤਾ ਜਾਂ ਸਹਿਯੋਗ ਨਹੀਂ ਕੀਤਾ, ਜਿਸ ਕਾਰਨ ਕਰਕੇ ਇਹਨਾਂ ਨੂੰ ਜਿਹੜਾ ਸੀ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਜਿਹੜਾ ਸੀ ਉਹ ਕਰਾਰ ਦਿੱਤਾ ਗਿਆ। ਕਿੰਨੀ ਚੰਗੀ ਗੱਲ ਹੋਵੇ ਜਿਵੇਂ ਸਾਡੇ ਪੰਜਾਬ ਕੈਬਨਿਟ ਦੇ ਕੁਝ MLA ਕਹਿ ਰਹੇ ਨੇ ਕਿ ਹਾਂ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਤੇ ਅਸੀਂ ਜ਼ਰੂਰ ਸੱਦੇ ਹੋਏ ਦਿਨ ਤੇ ਪਹੁੰਚਾਂਗੇ। ਬੜੀ ਚੰਗੀ ਗੱਲ, ਅਸੀਂ ਕਿਸੇ ਬੰਦੇ ਕੋਲ ਨਹੀਂ ਜਾਣਾ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਆਉਣਾ। ਔਰ ਦੂਸਰਾ ਜਿਹੜਾ ਕੰਟਰੋਵਰਸੀ ਵਾਲਾ ਮਾਹੌਲ ਬਣਿਆ ਹੋਇਆ ਹੈ, ਇਹਦੇ ਨਾਲ ਕੱਲੀ ਗੁਰੂ ਪੰਥ ਨੂੰ ਢਾਹ ਨਹੀਂ ਲੱਗ ਰਹੀ, ਕੱਲਾ ਸਿੱਖਾਂ ਦੀ ਚੜ੍ਹਦੀ ਕਲਾ ਦੇ ਵਿੱਚ ਹੀ ਨਿਘਾਰ ਨਹੀਂ ਆ ਰਿਹਾ। ਛੋਟੇ ਸ਼ਬਦਾਂ ਚ ਕਹਿ ਲਈਏ ਤੇ ਪੰਜਾਬ ਔਰ ਪੰਥ ਲਈ ਬਹੁਤਾ ਸਹੀ ਸਾਬਤ ਨਹੀਂ ਹੋ ਰਿਹਾ। ਇਸ ਵਾਸਤੇ ਯਤਨ ਕਰਨਾ ਚਾਹੀਦਾ ਹੈ, ਜਦੋਂ ਵੀ ਕੋਈ ਆਦੇਸ਼ ਹੁੰਦਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਪਰ ਬੰਦਾ ਰਾਜਸੱਤਾ ਦੇ ਕਪਟ ਦੇ ਵਿੱਚ ਹੁੰਦਾ ਤੇ ਪਤਾ ਨਹੀਂ ਹੁੰਦਾ ਰਾਜ ਕਿੰਨਾ ਚਿਰ ਰਹਿਣਾ ਹੈ। ਸਤਿਗੁਰਾਂ ਦੇ ਬੋਲ ਨੇ ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤਾ ਦਿਵਾਜਾ। ਵਾਹਿਗੁਰੂ ਅਕਾਲ ਪੁਰਖ ਵਰਗਾ ਕੋਈ ਰਾਜਾ ਨਹੀਂ ਹੈ। ਆਹ ਜਿਹੜੇ ਦੁਨਿਆਵੀ ਰਾਜੇ ਹੁੰਦੇ, ਕੀ ਪਤਾ ਕਦੋਂ ਸਰਕਾਰ ਡਿੱਗ ਪੈਣੀ ਹੈ, ਕਦੋਂ ਬਗਾਵਤੀ ਸੁਰਾਂ ਜਿਹੜੀਆਂ ਉੱਠ ਪੈਣੀਆਂ ਹੁੰਦੀਆਂ ਰਾਜ ਦੇ ਵਿੱਚੋਂ। ਇਸ ਵਾਸਤੇ ਇਹ ਰਾਜ ਸੱਤਾ ਸਦਾ ਨਹੀਂ ਰਹਿੰਦੇ ਹੁੰਦੇ, ਇਸ ਹਉਮੈ ਹੰਕਾਰ ਨੂੰ ਛੱਡਣਾ ਚਾਹੀਦਾ ਹੈ। ਤੇ ਦੂਸਰਾ, ਬੰਦੇ ਨੂੰ ਹੁੰਦਾ ਆਪਣੇ ਰੂਪ ਦਾ, ਮੈਂ ਸੋਹਣਾ ਬੜਾ ਹਾਂ। ਆਸਾ ਕੀ ਵਾਰ ਵਿੱਚ ਅਸੀਂ ਪੜ੍ਹਦੇ ਹਾਂ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਠੀਕ ਹੈ, ਸਾਡਾ ਰੰਗ ਰੂਪ ਨੈਣ ਨਕਸ਼ ਵਧੀਆ ਹੋਣੇ ਚਾਹੀਦੇ ਨੇ, ਤਨ ਨੂੰ ਸਵਾਰਨਾ ਕੋਈ ਮਾੜੀ ਗੱਲ ਨਹੀਂ, ਪਰ ਜਿੰਨੀ ਦੇਰ ਤੱਕ ਸਾਡਾ ਮਨ ਘੁਟੱਬਾ ਹੈ, ਮਨ ਸੁੰਦਰ ਨਹੀਂ, ਓਨੀ ਦੇਰ ਤੱਕ ਤਨ ਦੀ ਸੁੰਦਰਤਾ ਵੀ ਕੋਈ ਬਹੁਤੀ ਅਹਿਮੀਅਤ ਨਹੀਂ ਰੱਖਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦੇ ਨੂੰ ਰੂਪ ਨੇ ਵੀ ਛਲਿਆ ਹੋਇਆ ਹੈ, ਜੋ ਜਾਣੇ ਮੈਂ ਜੋਬਣਵੰਤ ਸੋ ਹੋਵਤ ਬਿਸਤਾ ਕਜੰਤ। ਤੇ ਤੀਸਰਾ, ਮਨੁੱਖ ਨੂੰ ਛਲਿਆ ਹੋਇਆ ਹੈ ਧਨ ਨੇ ਕਿ ਮੇਰੇ ਕੋਲ ਬਹੁਤ ਸਾਰਾ ਪੈਸਾ ਹੋਣਾ ਚਾਹੀਦਾ ਹੈ, ਤੇ ਪੈਸੇ ਨੂੰ ਪ੍ਰਾਪਤ ਕਰਨ ਵਾਸਤੇ ਬੰਦਾ ਹਰ ਤਰ੍ਹਾਂ ਦਾ ਸਟੈਪ ਚੁੱਕਦਾ ਹੈ। ਕਈ ਤਾਂ ਇਹੋ ਜਿਹੇ ਲੋਕ ਵੀ ਨੇ, ਅੱਜ ਅਸੀਂ ਜਦੋਂ ਭਾਵੇਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਨਸ਼ਾ ਬਹੁਤ ਹੈ, ਪਰੰਤੂ ਪੰਜਾਬ ਜਿਹੜਾ ਇਹ ਗਲੀ ਗਲੀ ਦੇ ਵਿੱਚ ਘਰ ਘਰ ਤੱਕ ਜਿਹੜਾ ਨਸ਼ਾ ਆਣ ਪਹੁੰਚਿਆ ਹੋਇਆ ਹੈ। ਔਰ ਮੈਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਕਥਾ ਪ੍ਰਚਾਰ ਲਈ ਜਾਵਾਂ, ਉਹਨਾਂ ਵੀਰਾਂ ਦੇ ਅੱਗੇ ਜਿਹੜੇ ਨਸ਼ੇ ਵੇਚ ਵੇਚ ਕੇ ਆਪਣਾ ਕਾਰੋਬਾਰ ਚਲਾ ਰਹੇ ਨੇ, ਮੈਂ ਬੇਨਤੀ ਕਰਦਾ ਹੁੰਦਾ, ਵੇਖਿਓ ਲੋਕਾਂ ਦੇ ਵਸਦੇ ਰਸਦੇ ਘਰ ਉਜਾੜ ਰਹੇ ਹੋ, ਤੇ ਜਿਹੋ ਜਿਹਾ ਤੁਸੀਂ ਬੀਜਣਾ ਉਹੋ ਜਿਹਾ ਤੁਹਾਨੂੰ ਫਲ ਕੱਟਣਾ ਵੀ ਪੈਣਾ ਹੈ। ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਧੀਆਂ ਪੁੱਤ ਵੀ ਇਸ ਵਹਿਣ ਦੇ ਵਿੱਚ ਵਹਿ ਜਾਣ। ਰੱਬ ਦਾ ਵਾਸਤਾ ਹੈ, ਵਸਦੇ ਰਸਦੇ ਘਰ ਨਾ ਉਜਾੜੋ। ਪੈਸੇ ਕਮਾਉਣ ਦੇ ਹੋਰ ਬੜੇ ਸਾਧਨ ਹੈਗੇ ਨੇ, ਅਸੀਂ ਕਿਰਤ ਵਿਰਤ ਕਰੀਏ, ਹੋਰ ਮਿਹਨਤ ਮੁਸ਼ਕਤ ਕਰ ਲਈਏ, ਪਰ ਬੰਦਾ ਛਲ ਫਰੇਬ ਕਰਦਾ, ਠੱਗੀਆਂ ਮਾਰਦਾ, ਦੂਜਿਆਂ ਦੇ ਹੱਕ ਮਾਰਦਾ ਕਿ ਮੇਰੇ ਕੋਲ ਪੈਸਾ ਆ ਜੇ। ਉਹਨੇ ਪੈਸੇ ਨੂੰ ਹੀ ਮਾਂ ਪਿਓ ਸਮਝਿਆ ਹੋਇਆ, ਪੈਸੇ ਨੂੰ ਗੁਰੂ ਪੀਰ ਸਮਝਿਆ ਹੋਇਆ। ਮਨੁੱਖ ਦੀ ਫਿਤਰ ਪੈਸੀ ਬਣ ਗਈ ਹੈ, ਰਾਜ ਕਪਟੰ, ਰੂਪ ਕਪਟੰ, ਧਨ ਕਪਟੰ, ਕੁਲ ਗਰਬ ਤੇ। ਤੇ ਵੱਡਾ ਹੰਕਾਰ ਇਸ ਗੱਲ ਦਾ ਵੀ ਹੋ ਗਿਆ, ਮੇਰੀ ਜਾਤ ਬੜੀ ਉੱਚੀ ਹੈ, ਮੇਰੀ ਕੁਲ ਬੜੀ ਉੱਚੀ ਹੈ, ਜਦੋਂ ਕਿ ਰੱਬ ਦੇ ਘਰ ਦੇ ਵਿੱਚ ਨਾ ਕਿਸੇ ਨੇ ਤੇਰੀ ਜਾਤ ਵੇਖਣੀ ਹੈ ਤੇ ਨਾ ਤੇਰਾ ਕੋਈ ਬਾਲੀ ਵੇਖਣਾ ਹੈ। ਅੱਗੇ ਜਾਤ ਨਾ ਜ਼ੋਰ ਹੈ, ਕਿਸੇ ਨੇ ਤੈਨੂੰ ਇਹ ਨਹੀਂ ਪੁੱਛਣਾ। ਇਹੀ ਗੱਲ ਕਦੀ ਜਦੋਂ ਕਾਜ਼ੀਆਂ ਮਲਾਣਿਆਂ ਨੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਰੱਖੀ ਸੀ ਕਿ ਹਿੰਦੂ ਵੱਡਾ ਹੈ ਤੇ ਮੁਸਲਮਾਨ, ਤੇ ਭਾਈ ਗੁਰਦਾਸ ਜੀ ਕਹਿੰਦੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਰਾਜ ਰੂਪ ਧਨ ਦਾ ਛਲਾਵਾ ਤੇ ਇਹਦੇ ਨਾਲ ਆਪਣੀ

0: ਪੰਚੰਤ ਵਿਖਿਆ। ਬੰਦਾ ਫਿਰ ਇਸ ਮਾਇਆ ਨੂੰ ਇਕੱਠੀ ਕਰਦਾ ਹੈ ਦੂਜਿਆਂ ਨੂੰ ਛਲ ਛਲ ਕੇ, ਕਿਸੇ ਦਾ ਹੱਕ ਕਿਵੇਂ ਮਾਰਨਾ ਹੈ। ਸ਼ਦਰੰਗ, ਸ਼ਦਰੰਗ ਹੁੰਦਾ ਦੋਖ, ਕਿਸੇ ਦੇ ਉੱਪਰ ਦੋਸ਼ ਸਥਾਪਿਤ ਕਰਕੇ, ਪਾਪ ਬਿਰਤੀ ਦੇ ਕਾਰਨ ਕਰਕੇ ਕੋਈ ਨਾ ਕੋਈ ਕਿਸੇ ਦੇ ਉੱਪਰ ਇਲਜ਼ਾਮ ਲਾ ਕੇ ਇਹਦੇ ਕੋਲੋਂ ਮੈਂ ਪੈਸੇ ਕਿਵੇਂ ਲੈਣੇ ਆ। ਇਸ ਤਰ੍ਹਾਂ ਬਹੁਤ ਕੁਝ ਇਕੱਠਾ ਕਰ ਲੈਂਦਾ ਹੈ, ਪਰ ਹੁੰਦਾ ਕੀ ਹੈ, ਚੱਲਦਿਆਂ ਨਾਲ ਨਾ ਚੱਲੇ। ਜਿਸ ਮਾਇਆ ਨੇ ਸਾਡੇ ਨਾਲ ਜਾਣਾ ਨਹੀਂ, ਉਸ ਮਾਇਆ ਨੂੰ ਇਕੱਤਰ ਕਰਨ ਵਾਸਤੇ ਹਰ ਤਰ੍ਹਾਂ ਦਾ ਯਤਨ ਕਰਦਾ ਹੈ। ਫਿਰ ਮੇਰੇ ਪਾਤਸ਼ਾਹ ਕਹਿੰਦੇ, ਪਾਪਾਂ ਬਾਝੋਂ ਹੋਵੇ ਨਾ ਹੀ, ਮੋਇਆ ਸਾਥ ਨਾ ਜਾਈ। ਇਹ ਨਾਲ ਨਿਭਦੀ ਵੀ ਨਹੀਂ ਹੈ। ਠੀਕ ਹੈ, ਸਾਨੂੰ ਕਿਰਤ ਵਿਰਤ ਕਰਨੀ ਚਾਹੀਦੀ ਹੈ ਆਪਣੇ ਪਰਿਵਾਰ ਦੇ ਗੁਜ਼ਾਰੇ ਦੇ ਵਾਸਤੇ, ਸਾਨੂੰ ਹੱਕ ਸੱਚ ਦੀ ਕਿਰਤ ਕਰਨੀ ਚਾਹੀਦੀ ਹੈ। ਪੈਸੇ ਤੋਂ ਬਿਨਾਂ ਮਨੁੱਖ ਦੀ ਕਦਰ ਕੋਈ ਨਹੀਂ ਹੈਗੀ, ਇਹ ਪਰਿਵਾਰ ਸਮਾਜ ਨਹੀਂ ਚੱਲਦਾ। ਪਰ ਗਲਤ ਢੰਗ ਦੇ ਨਾਲ ਪੈਸਾ ਕਮਾਇਆ ਹੋਇਆ ਕਈ ਵਾਰ ਸਾਡੇ ਗਲੇ ਦੀ ਹੱਡੀ ਬਣ ਜਾਂਦਾ, ਸਾਡੇ ਲਈ ਦੁੱਖਦਾਇਕ ਬਣ ਜਾਂਦਾ ਹੈ। ਪਰਮੇਸ਼ਰ ਦੇ ਨਾਮ ਤੋਂ ਵੀ ਹੋਣਾ ਵਿਅਕਤੀ ਜਿਹੜਾ ਉਹ ਸੱਚ ਧਰਮ ਨੂੰ ਇੱਕ ਪਾਸੇ ਛੱਡ ਕੇ ਕੇਵਲ ਤੇ ਕੇਵਲ ਇਸ ਮਿਆਵੀ ਮੋਹ ਦੇ ਵਿੱਚ ਲੱਗਿਆ ਹੋਇਆ, ਕੇਵਲ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਜੋੜਨ ਵਿੱਚ ਲੱਗਿਆ ਹੋਇਆ ਹੈ।
1: ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ।
0: ਦੂਸਰੇ ਸਲੋਕ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਕਿ ਜਿਹੜਾ ਤੁਮਾ ਹੁੰਦਾ ਹੈ, ਤੁਮਾ ਅੰਦਰੋਂ ਕੌੜਾ ਹੁੰਦਾ ਹੈ, ਕਹਿੰਦੇ ਬਾਹਰੋਂ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ। ਇਹ ਖੰਦੜੋ, ਵੇਖਦਿਆਂ ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਇਹ ਭੁੱਲ ਹੋ ਗਈ, ਖਰੀਦ ਤਾਂ ਲਿਆ, ਭੁਲੇਖਾ ਖਾ ਲਿਆ, ਸ਼ਾਇਦ ਇਹ ਸਬਜ਼ੀ ਹੋਵੇਗੀ, ਖਾਣ ਵਾਲਾ ਫਲ ਹੋਵੇਗਾ, ਖਰਬੂਜਾ ਹੋਵੇਗਾ, ਕਿਸੇ ਢੰਗ ਦੇ ਨਾਲ ਉਹਨੇ ਵਿਚਾਰ ਲਿਆ, ਹੋ ਸਕਦਾ ਕੱਦੂ ਹੋਵੇ, ਸੋਹਣਾ ਬੜਾ ਲੱਗਦਾ ਹੈ। ਜੇ ਪਤਾ ਲੱਗਿਆ ਤੁਮਾ, ਕਹਿੰਦੇ ਕੋਈ ਗੱਲ ਨੀ, ਫਿਰ ਕੀ ਹੋਇਆ, ਸੋਹਣਾ ਤੇ ਲੱਗਦਾ ਹੀ ਨਾ। ਕਈ ਵਾਰ ਸਾਨੂੰ ਕੁਝ ਚੀਜ਼ਾਂ ਚੰਗੀਆਂ ਲੱਗਦੀਆਂ, ਅਸੀਂ ਖਰੀਦ ਲੈਂਦੇ ਹਾਂ, ਬੇਸ਼ੱਕ ਸਾਡੀ ਵਰਤੋਂ ਵਿੱਚ ਆਉਣ ਚਾਹੇ ਨਾ ਆਉਣ, ਅਸੀਂ ਕਹਿੰਦੇ ਘਰ ਹੀ ਚੀਜ਼ ਕੋਈ ਮਾੜੀ ਥੋੜਾ ਹੁੰਦੀ ਹੈ। ਇਹ ਖੰਦੜੋ ਕੀ ਭੁੱਲ ਤੁਮਾ ਦਿਸਮ ਸੋਹਣਾ। ਪਰ ਅੱਗੇ ਕੀ

0: ਕਹਿੰਦੇ ਜਿਸ ਮਾਇਆਵੀ ਮੋਹ ਵਿੱਚ ਲੱਗਿਆ ਹੋਇਆ ਮਨੁੱਖ ਦੁਨਿਆਵੀ ਧਨ ਦੌਲਤ ਸੋਭਾ ਸ਼ੌਹਰਤ ਨੂੰ ਇਕੱਠਾ ਕਰਨ ਵਿੱਚ ਲੱਗਿਆ ਹੋਇਆ ਸੀ, ਵੇਖਣ ਨੂੰ ਸੋਹਣਾ ਲੱਗਦਾ ਸੀ, ਪਰ ਅੱਡਣਾ ਲਹਿੰਦੜੋ ਮੁੱਲ, ਇਹਦਾ ਮੁੱਲ ਅੱਧੀ ਕੌਡੀ ਵੀ ਨਾ ਪਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਬੰਦੇ ਕੋਲ ਪੈਸਾ ਹੁੰਦਾ, ਉਹਨੂੰ ਕੋਈ ਰੋਗ ਇਹੋ ਜਿਹਾ ਲੱਗ ਜਾਂਦਾ, ਡਾਕਟਰ ਕਹਿ ਦਿੰਦੇ ਨਹੀਂ ਜੀ ਇਹਦਾ ਇਲਾਜ ਹੈ ਨਹੀਂ, ਉਹ ਵਿਚਾਰਾ ਪਛਤਾਉਂਦਾ ਹੈ ਔਰ ਕਹਿੰਦਾ ਵੀ ਮੇਰੇ ਤੋਂ ਜਿੰਨੇ ਪੈਸੇ ਲੈਣੇ ਲੈ ਲਓ, ਕਹਿੰਦੇ ਨਹੀਂ ਜਿਹਦਾ ਇਲਾਜ ਹੀ ਹੈ ਨਹੀਂ, ਕਰੀਏ ਕੀ। ਔਰ ਉਸ ਧਨ ਦੌਲਤ ਨੂੰ ਇਕੱਠਾ ਕਰਦਾ ਰਹਿ ਜਾਂਦਾ ਹੈ, ਜਿਵੇਂ ਸ਼ਹਿਦ ਦੀ ਮੱਖੀ ਜਿਹੜੀ ਹੈ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਤੋਂ ਬੂਟਿਆਂ ਤੋਂ ਰਸ ਲੈ ਕੇ ਆਉਂਦੀ ਹੈ, ਆਪਣੇ ਖੱਗੇ ਦੇ ਵਿੱਚ ਰਸ ਭਰਦੀ ਹੈ, ਪਰ ਇਹ ਸ਼ਹਿਦ ਚੋ ਕੇ ਕੋਈ ਹੋਰ ਹੀ ਲੈ ਜਾਂਦਾ, ਰਸ ਕੋਈ ਹੋਰ ਹੀ ਲੈ ਜਾਂਦਾ। ਇਸੇ ਤਰ੍ਹਾਂ ਇਹ ਸੰਸਾਰ ਸਮਾਜ ਬਣਿਆ ਹੋਇਆ, ਪਹਿਲਾਂ ਜਿਹੜੀ ਪ੍ਰੋਪਰਟੀ ਧਨ ਦੌਲਤ ਸਾਡੇ ਪਿਓ ਦਾਦੇ ਕੋਲ ਸੀ, ਅੱਜ ਸਾਡੇ ਕੋਲ ਹੈ, ਔਰ ਅਸੀਂ ਜਿਉਂਦੇ ਜੀ ਅੱਗੇ ਆਪਣੇ ਬੱਚਿਆਂ ਦੇ ਨਾਂ ਕਰ ਦਿੰਦੇ ਹਾਂ। ਸਿਰਫ ਇਸ ਦਾ ਆਉਣਾ ਜਾਣਾ ਬਣਿਆ ਹੋਇਆ, ਬਲਕਿ ਇਹ ਕੁਛ ਵੀ ਨਾਲ ਨਹੀਂ ਨਿਭਦਾ।
1: ਪੌੜੀ
0: ਪੌੜੀ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਦੇ ਹਨ,
1: ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ।
0: ਜਿਹਨੇ ਸੰਸਾਰ ਤੋਂ ਜਾਣ ਵੇਲੇ ਸਾਡੇ ਨਾਲ ਜਾਣਾ ਹੀ ਨਹੀਂ ਹੈ, ਭਾਈ ਫਿਰ ਉਸਨੂੰ ਇਕੱਠਿਆਂ ਕਰਨ ਦਾ ਕੀ ਫਾਇਦਾ ਹੈ। ਦੁਨਿਆਵੀ ਧਨ ਦੇ ਨਾਲ ਦੁਨੀਆਂ ਦੇ ਕਾਰਜ ਚੱਲਦੇ ਨੇ, ਦੁਨਿਆਵੀ ਵਸਤੂਆਂ ਖਰੀਦ ਸਕਦੇ ਨੇ ਜਿਹਦੇ ਨਾਲ ਸਾਡੇ ਤਨ ਨੂੰ ਕੋਈ ਸੁੱਖ ਸਹੂਲਤ ਮਿਲ ਸਕੇ। ਦੁਨਿਆਵੀ ਧਨ ਦੇ ਨਾਲ ਅਸੀਂ ਆਤਮਕ ਆਨੰਦ ਪ੍ਰਾਪਤ ਨਹੀਂ ਕਰ ਸਕਦੇ। ਔਰ ਇੱਕ ਪਰਮੇਸ਼ਰ ਦਾ ਨਾਮ ਰੂਪੀ ਧਨ ਹੈ ਜਿਹੜਾ ਸਾਨੂੰ ਆਤਮਕ ਆਨੰਦ ਵੀ ਦਿੰਦਾ ਹੈ ਔਰ ਲੋਕ ਤੋਂ ਲੈ ਕੇ ਪ੍ਰਲੋਕ ਤੱਕ ਸਾਡਾ ਮਦਦਗਾਰ ਵੀ ਬਣਦਾ ਹੈ।
1: ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਹੈ।
0: ਫਿਰ ਉਸਦੇ ਵਾਸਤੇ ਕੀ ਯਤਨ ਕਰਨਾ, ਕਿਉਂ ਛਲ ਫਰੇਬ ਕਰਨੇ, ਕਿਉਂ ਠੱਗੀਆਂ ਠੋਰੀਆਂ ਮਾਰਨੀਆਂ ਨੇ। ਜਿਸ ਨੇ ਸਾਡੇ ਨਾਲ ਨਹੀਂ ਜਾਣਾ, ਜਿਸ ਨੇ ਸਾਨੂੰ ਛੱਡ ਜਾਣਾ ਹੈ, ਇਸ ਕਾ ਕਹੋ ਕਿਆ ਯਤਨ ਜਿਸ ਤੇ ਵੰਜੀ ਹੈ, ਜਿਸ ਤੋਂ ਅਸੀਂ ਵਾਂਝੇ ਰਹਿ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂ, ਮੇਰਾ ਸਤਿਗੁਰੂ ਇਹ ਨਹੀਂ ਕਹਿੰਦਾ ਤੂੰ ਮਿਹਨਤ ਨਾ ਕਰ, ਉਹ ਤਾਂ ਸਗੋਂ ਸਾਨੂੰ ਕਹਿੰਦਾ ਹੈ ਕਿ ਉਦਮ ਕਰੇਂਦਿਆਂ ਜਿਉ ਤੂੰ ਕਮਾਵਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੇ ਚਿੰਤ। ਗੁਰੂ ਤਾਂ ਇਹ ਗੱਲ ਸਮਝਾਉਂਦਾ ਹੈ ਕਿ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ, ਪਰ ਇੱਥੇ ਉਹ ਗੱਲ ਕੀਤੀ ਗਈ ਹੈ ਜਿਹੜਾ ਬੰਦਾ ਛਲ ਫਰੇਬ ਠੱਗੀਆਂ ਠੋਰੀਆਂ ਕਰਦਾ ਹੈ, ਰੱਬੀ ਯਾਦ ਨੂੰ ਵਿਸਾਰ ਹੀ ਦਿੰਦਾ, ਜਿਹਦੇ ਚੇਤੇ ਵਿੱਚੋਂ ਦਾਤਾ ਦੇਣ ਵਾਲਾ ਦਾਤਾ ਹੀ ਵਿਸਰ ਜਾਂਦਾ ਹੈ, ਉਸਨੂੰ ਇਹ ਸਮਝਾਉਂਦੇ ਨੇ। ਹੋ ਸਕਦਾ ਹੈ ਇਸ ਕੈਟਾਗਰੀ ਵਿੱਚ ਤੁਸੀਂ ਮੈਂ ਆਪਾਂ ਵੀ ਆਉਂਦੇ ਹਾਂ, ਆਪਾਂ ਸਾਰਿਆਂ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਇਹ ਬੰਦਿਆ ਠੀਕ ਹੈ ਤੂੰ ਆਪਣੀ ਕਿਰਤ ਵਿਰਤ ਕਰ, ਪਰ ਨਾਲ ਧਰਮ ਦੀ ਕਿਰਤ ਵੀ ਕਰ, ਨਾਮ ਦੀ ਕਿਰਤ ਵੀ ਕਰ, ਦੁਨਿਆਵੀ ਧਨ ਨੇ ਸਦਾ ਤੇਰਾ ਸਾਥ ਨਹੀਂ ਦੇਣਾ।
1: ਹਰ ਬਿਸਰਿਆ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਐ।
0: ਜਦੋਂ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਸਾਡੇ ਚੇਤੇ ਵਿੱਚੋਂ ਵਿਸਰ ਜਾਵੇ, ਫਿਰ ਸਾਨੂੰ ਤ੍ਰਿਪਤੀ ਕਿਵੇਂ ਹੋਵੇ। ਜਦੋਂ ਅਸੀਂ ਦਾਤਾਂ ਨਾਲ ਜੁੜ ਗਏ ਤੇ ਦਾਤਾਂ ਵਿੱਚੋਂ ਦਾਤੇ ਨੂੰ ਵੇਖਿਆ ਹੀ ਨਾ, ਉਸਦਾ ਸ਼ੁਕਰਾਨਾ ਹੀ ਨਾ ਕੀਤਾ, ਤੇ ਨਾ ਹੀ ਸਾਡੇ ਮਨ ਨੂੰ ਕਦੇ ਰੱਜ ਆਉਂਦਾ ਹੈ, ਸਾਡਾ ਮਨ ਇਸ ਤ੍ਰਿਪਤੀ ਇਸ ਰਜੇਵੇਂ ਤੋਂ ਵਿਹੂਣਾ ਰਹਿ ਜਾਂਦਾ ਹੈ ਜਦੋਂ ਸਾਡੇ ਚੇਤੇ ਸ਼ਕਤੀ ਦੇ ਵਿੱਚੋਂ ਵਾਹਿਗੁਰੂ ਜੀ ਦੀ ਯਾਦ ਵਿਸਰ ਜਾਂਦੀ ਹੈ।
1: ਪ੍ਰਭੂ ਛੋੜ ਅਨ ਲਾਗੈ ਨਰਕ ਸਮੰਜੀ ਹੈ।
0: ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੋ ਭਾਈ ਗੁਰਸਿੱਖੋ, ਜੇ ਅਸੀਂ ਪ੍ਰਭੂ ਪਿਆਰੇ ਨੂੰ ਆਪਣੇ ਚੇਤੇ ਵਿੱਚੋਂ ਵਿਸਾਰ ਦਈਏ ਤੇ ਹੋਰਾਂ ਹੋਰਾਂ ਚੀਜ਼ਾਂ ਨਾਲ ਅਸੀਂ ਲੱਗ ਜਾਈਏ ਤੇ ਸਮਝ ਲਓ ਸਾਡੀ ਜ਼ਿੰਦਗੀ ਨਰਕਮਈ ਬਣ ਜਾਂਦੀ ਹੈ, ਦੁਖਦਾਇਕ ਬਣ ਜਾਂਦੀ ਹੈ। ਅਸੀਂ ਆਤਮਕ ਤੌਰ ਤੇ ਦੁੱਖਾਂ ਨੂੰ ਸਹੇੜ ਲੈਂਦੇ ਹਾਂ, ਚਿੰਤਾਵਾਂ ਪਰੇਸ਼ਾਨੀਆਂ ਝੋਰੇ ਆਲੇ ਦੁਆਲੇ ਤੋਂ ਸਾਨੂੰ ਆਣ ਘੇਰਦੇ ਹਨ। ਇਸ ਵਾਸਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਬੇਨਤੀ ਕਰਦਾ ਹੈ, ਸਤਿਗੁਰਾ ਤਰਸ ਕਰ, ਮੈਨੂੰ ਪਰਮੇਸ਼ਰ ਦੀ ਯਾਦ ਕਦੇ ਵਿਸਰੇ ਨਾ। ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ।
1: ਹੋ ਕਿਰਪਾਲ ਦਇਆਲ ਨਾਨਕ ਭਉ ਭੰਜੀਐ।
0: ਸਤਿਗੁਰੂ ਗੁਰੂ ਅਰਜਨ ਦੇਵ ਤੁਹਾਨੂੰ ਮੈਨੂੰ ਸਮਝਾ ਰਹੇ ਨੇ ਕਿ ਤੁਸੀਂ ਵੀ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ, ਇਹ ਕਿਰਪਾਲੂ, ਇਹ ਦਇਆ ਦੇ ਸੋਮੇ, ਮੇਰੇ ਤੇ ਵੀ ਦਇਆ ਕਰ, ਤੇ ਮਨ ਦੇ ਵਿੱਚੋਂ ਇਹ ਡਰ ਖਤਮ ਹੋ ਜਾਵੇ ਕਿ ਮੈਂ ਆਪਣੇ ਜੀਵਨ ਨੂੰ ਸਵਾਰ ਸਕਦਾ ਹਾਂ ਜਾਂ ਨਹੀਂ ਸਵਾਰ ਸਕਦਾ। ਜੇ ਤੁਸੀਂ ਮੈਨੂੰ ਆਪਣਾ ਪੱਲਾ ਪਕੜਾ ਦਵੋ ਤੇ ਮੇਰੇ ਮਨ ਦੇ ਵਿੱਚੋਂ ਇਹ ਡਰ ਨਿਕਲ ਜਾਵੇਗਾ। ਜਿਵੇਂ ਅਸੀਂ ਕਹਿੰਦੇ ਨਾ ਅੱਗੇ ਜਾ ਕੇ ਪਤਾ ਨੀ ਕੀ ਹੋਣਾ ਹੈ, ਸਾਨੂੰ ਇਹਨਾਂ ਤੇ ਪਤਾ ਹੈ ਨਾ, ਇਹ ਡਰ ਤਾਂ ਬਣਿਆ ਨਾ। ਇਹ ਡਰ ਸਾਡੀ ਮਾਨਸਿਕਤਾ ਤੋਂ ਤਦੋਂ ਹੀ ਨਿਕਲ ਸਕਦਾ ਹੈ ਜਦੋਂ ਨਿਰਭਉ ਸਾਡੇ ਨਾਲ ਹੋਵੇਗਾ। ਨਿਰਭਉ ਸੰਗ ਤੁਹਾਰੇ ਵਾਸਤੇ ਇਹ ਡਰਨ ਕਹਾਂ ਤੇ ਆਇਆ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜੋ ਇਸ ਮੁਬਾਰਕ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਕਥਾ ਵਿਚਾਰ ਸੰਗਤ ਨੂੰ ਸਰਵਣ ਕਰਵਾਈ ਜਾਂਦੀ ਹੈ, ਆਓ ਤਿੰਨਾਂ ਅੰਮ੍ਰਿਤ ਬਚਨਾਂ ਦੀ ਸਾਂਝ ਕਰਨ ਦੀ ਆਪਾਂ ਕੋਸ਼ਿਸ਼ ਕਰ

0: ਮੈਂ ਥੋੜਾ ਜਿਹਾ ਸੰਖੇਪ ਦੇ ਵਿੱਚ ਬੇਨਤੀ ਕਰ ਦੇਵਾਂ। ਮਾਰੂ ਕੀ ਵਾਰ ਮਹੱਲਾ ਪੰਜਵਾਂ, ਦੱਖਣੇ ਮਹੱਲਾ ਪੰਜਵਾਂ, ਕਈ ਵਾਰ ਅਸੀਂ ਇਹਨੂੰ ਦੱਖਣੇ ਕੀ ਵਾਰ ਵੀ ਕਹਿ ਦਿੰਦੇ ਹਾਂ, ਅਸਲ ਦੇ ਵਿੱਚ ਇਹ ਮਾਰੂ ਕੀ ਵਾਰ ਹੈ। ਇਸ ਵਾਰ ਦੇ ਵਿੱਚ 23 ਪੌੜੀਆਂ ਨੇ ਔਰ ਹਰ ਪੌੜੀ ਦੀਆਂ 8-8 ਪੰਕਤੀਆਂ ਨੇ, ਤੇ ਇਸੇ ਤਰ੍ਹਾਂ ਹਰ ਪੌੜੀ ਦੇ ਨਾਲ 3 ਸਲੋਕ ਨੇ 2-2 ਪੰਕਤੀਆਂ ਦੇ। ਕੇਵਲ ਜਦੋਂ ਤੁਸੀਂ ਅੱਗੇ ਜਾ ਕੇ ਵਿਚਾਰ ਸਰਵਣ ਕਰੋਗੇ ਤੇ 21-22 ਪੌੜੀ ਜਿਹੜੀ ਹੈ ਉਹਨਾਂ ਨਾਲ ਸੰਬੰਧਿਤ ਜਿਹੜੇ ਤੀਸਰਾ ਸਲੋਕ ਹੋਊਗਾ 3 ਸਲੋਕਾਂ ਦੇ ਵਿੱਚੋਂ, ਉਹਨਾਂ ਦੀਆਂ 3-3 ਤੁਕਾਂ ਨੇ, ਨਹੀਂ ਤੇ ਸਾਰੇ ਸਲੋਕਾਂ ਦੀਆਂ 2-2 ਤੁਕਾਂ ਨੇ। ਔਰ ਦੱਖਣ ਰਾਏ ਭੋਇੰ ਦੀ ਤਲਵੰਡੀ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ ਹੋਇਆ ਸੀ, ਉੱਤੋਂ ਦੱਖਣ ਦੀ ਬਾਈ ਮੁਲਤਾਨ ਸ਼ਾਹੀਵਾਲ, ਇਸ ਇਲਾਕੇ ਦੀ ਭਾਸ਼ਾ ਜਿਹੜੀ ਹੈ ਉਸ ਭਾਸ਼ਾ ਦੇ ਵਿੱਚ ਜਿਹਨੂੰ ਆਪਾਂ ਲਹਿੰਦੀ ਭਾਸ਼ਾ ਕਹਿ ਦਿੰਦੇ, ਉਸ ਭਾਸ਼ਾ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਲੋਕਾਂ ਦਾ ਉਚਾਰਨ ਕੀਤਾ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਇਹਦੇ ਵਿੱਚ ਹੈ, ਆਪਾਂ ਦੱਦੇ ਦੀ ਥਾਂ ਤੇ ਡੱਡੇ ਨੂੰ ਵਰਤਣਾ, ਦੱਖਣੇ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ, ਜਾਂ ਅਸੀਂ ਦੋਹਰਾ ਕਹਿ ਲਈਏ ਕਿਉਂਕਿ ਉਸ ਬੋਲੀ ਦੇ ਵਿੱਚ ਉਚਾਰਨ ਕੀਤਾ ਹੋਇਆ। ਔਰ ਸਤਿਗੁਰੂ ਕਹਿੰਦੇ ਨੇ ਮੂੰਹ ਥਿਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਮੂੰਹ ਥਿਆਊ ਆਪੇ ਨੂੰ ਗਵਾ ਲੈਣਾ, ਮੈਂ ਆਪੇ ਨੂੰ ਗਵਾ ਕੇ ਆਪੇ ਨੂੰ ਸਮਰਪਿਤ ਕਰਕੇ ਆਪਣਾ ਹਿਰਦਾ ਜਿਹੜਾ ਹੈ ਇਹਨੂੰ ਆਪਣੇ ਪਤੀ ਪਾਤਸ਼ਾਹ ਜੀ ਦੇ ਵਾਸਤੇ ਬਲਕਿ ਪ੍ਰਭੂ ਪਿਆਰੇ ਵਾਸਤੇ ਤਖਤ ਬਣਾਵਾਂ, ਮੂੰਹ ਥਿਆਊ ਤਖਤ ਪਿਰੀ ਮਹਿੰਜੇ ਪਾਤਸ਼ਾਹ, ਤਾਂ ਕਿ ਮੇਰਾ ਪਾਤਸ਼ਾਹ ਇਸ ਤਖਤ ਤੇ ਆਣ ਕੇ ਸ਼ੋਭਨੀਕ ਹੋਵੇ। ਅਗਰ ਉਹ ਤਖਤ ਦੇ ਉੱਪਰ ਸ਼ੋਭਨੀਕ ਨਾ ਵੀ ਹੋਵੇ ਤੇ ਇੰਨੀ ਕਿਰਪਾ ਕਰਦੇ ਤੇ ਮੇਰਾ ਹਿਰਦਾ ਜਿਹੜਾ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਪਵੇਗਾ।
1: ਭਾਵ ਮਿਲਾਵੇ ਕੋਲ ਕਵਲ ਜਿਵੇਂ ਬਿਗਸਾਵ ਦੋ,
0: ਇਹ ਹੁੰਦੀ ਹੈ ਜਗਿਆਸੂ ਪੁਰਖ ਦੀ ਨਿਸ਼ਾਨੀ ਜਿਸ ਨੂੰ ਪਿਆਰ ਦਾ ਰੰਗ ਲੱਗਿਆ ਹੋਵੇ। ਕਹਿੰਦਾ ਹੇ ਸੱਚੇ ਪਾਤਸ਼ਾਹ, ਮੈਂ ਆਪਣੇ ਪ੍ਰਭੂ ਪਤੀ ਦੇ ਵਾਸਤੇ ਆਪਣੇ ਇਸ ਹਿਰਦੇ ਦਾ ਤਖਤ ਬਣਾਵਾਂ ਤੇ ਕਿੰਨਾ ਚੰਗਾ ਹੋਵੇ ਜੇ ਮੇਰਾ ਪਾਤਸ਼ਾਹ ਆਪਣੇ ਮੁਬਾਰਕ ਚਰਨੀ ਛੁਆ ਦੇਵੇ। ਬੈਠਣਾ ਬੜੀ ਦੂਰ ਦੀ ਗੱਲ ਹੈ, ਆਪਣੇ ਮੁਬਾਰਕ ਚਰਨੀ ਛੁਆ ਦੇਵੇ ਤੇ ਮੈਂ ਕਮਲ ਦੇ ਫੁੱਲ ਦੀ ਤਰ੍ਹਾਂ ਅੰਦਰੋਂ ਖਿੜ ਜਾਵਾਂ। ਜਦੋਂ ਵੀ ਵਾਹਿਗੁਰੂ ਦੀ ਯਾਦ ਆਉਂਦੀ, ਜਿਵੇਂ ਅਸੀਂ ਪੜ੍ਹਦੇ ਸੁਣਦੇ ਹਾਂ ਨਾ, ਜਿਨ੍ਹਾਂ ਨੇ ਭਾਈ ਪਰਮੇਸ਼ਰ ਦੇ ਨਾਮ ਨੂੰ ਜਪਿਆ ਸੁਣਿਆ, ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ, ਜਦੋਂ ਵਾਹਿਗੁਰੂ ਦੀ ਯਾਦ ਚੇਤੇ ਵਿੱਚ ਆਉਂਦੀ ਤੇ ਹਿਰਦਾ ਖਿੜ ਉੱਠਦਾ ਹੈ।
1: ਮਹੱਲਾ ਪੰਜਵਾਂ,
0: ਦੂਸਰੇ ਸਲੋਕ ਦੇ ਵਿੱਚ ਕਿਰਪਾ ਕਰਦੇ ਹਨ,
1: ਪਿਰੀਆ ਸੰਦੜੀ ਭੁੱਖ ਮੂੰਹ ਲਾਵਨ ਥੀ ਵਿਥਰਾ,
0: ਜੇ ਮੇਰੇ ਪ੍ਰੀਤਮ ਪਿਆਰੇ ਨੂੰ ਭੁੱਖ ਲੱਗੀ ਹੋਵੇ, ਪਿਰੀਆ ਸੰਦੜੀ ਭੁੱਖ ਪਿਆਰ ਦੀ ਭੁੱਖ, ਤੇ ਮੈਂ ਉਸ ਭੁੱਖ ਦੇ ਵਾਸਤੇ ਆਪਣੇ ਆਪ ਨੂੰ ਆਪੇ ਨੂੰ ਗਵਾ ਕੇ ਸਲੂਣਾ ਬਣਾ ਦਵਾਂ। ਪਿਰੀਆ ਸੰਦੜੀ ਭੁੱਖ ਮੂੰਹ ਲਾਵਣ, ਲਾਵਣ ਕਹਿੰਦੇ ਨੇ ਸਲੂਣੇ ਨੂੰ, ਸਬਜ਼ੀ ਨੂੰ ਕੁਛ ਵੀ ਕਹਿ ਲਈਏ ਜਿਹਦੇ ਨਾਲ ਪ੍ਰਸ਼ਾਦਾ ਛਕਿਆ ਜਾਵੇ। ਪਿਰੀਆ ਸੰਦੜੀ ਭੁੱਖ ਮੂੰਹ ਲਾਵਣ ਥੀ ਵਿਥਰਾ, ਔਰ ਜੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਿਆਸ ਲੱਗੀ ਹੋਵੇ ਔਰ ਮੈਂ ਚਾਹੁੰਦਾ ਹਾਂ ਮੈਨੂੰ ਉਸਦੇ ਪਿਆਰ ਦਾ ਰਸ ਮਿਲ ਜਾਵੇ, ਤੇ ਇਸੇ ਤਰ੍ਹਾਂ ਗੋਬਿੰਦ ਭਾਉ ਭਗਤ ਕਾ ਭੁੱਖਾ ਹੈ, ਜਿੱਥੇ ਉਸ ਪ੍ਰੇਮ ਮੁਹੱਬਤ ਨੂੰ ਪੂਰੀਆਂ ਕਰਨ ਵਾਸਤੇ ਮੈਂ ਆਪੇ ਨੂੰ ਇੱਕ ਪਾਸੇ ਛੱਡ ਕੇ ਉਸਦੀ ਭੁੱਖ ਨੂੰ ਦੂਰ ਕਰਨ ਵਾਸਤੇ, ਪਿਆਰ ਦੀ ਭੁੱਖ ਨੂੰ ਦੂਰ ਕਰਨ ਵਾਸਤੇ ਇੱਕ ਸਲੂਣਾ ਬਣ ਜਾਵਾਂ।
1: ਜਾਨ ਮਿਠਾਈ ਇੱਕ ਦੇਈ ਪੀੜੇ ਨਾ ਹੁਟੈ,
0: ਜਾਨ ਮਿਠਾਈ ਇੱਕ, ਇੱਕ ਕਹਿੰਦੇ ਨੇ ਗੰਨੇ ਨੂੰ, ਗੰਨਾ ਬੜਾ ਮਿੱਠਾ ਹੁੰਦਾ ਹੈ, ਬੇਈ ਪੀੜੇ ਨਾ ਹੁੱਟੇ, ਗੰਨੇ ਨੂੰ ਜਿੰਨੀ ਵਾਰ ਮਰਜ਼ੀ ਪੀੜਿਆ ਜਾਵੇ ਉਹਦਾ ਰਸ ਫਿੱਕਾ ਨਹੀਂ ਹੁੰਦਾ, ਰਸ ਘੱਟ ਤਾਂ ਸਕਦਾ ਹੈ ਪਰ ਰਸ ਉਹਦਾ ਫਿੱਕਾ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਮੈਂ ਜਿੰਨੀ ਦੇਰ ਤੱਕ ਮੇਰੇ ਸਵਾਸ ਚੱਲਦੇ ਨੇ ਮੈਂ ਆਪਣੇ ਪਿਆਰੇ ਨੂੰ ਖੁਸ਼ ਕਰਨ ਦੇ ਵਾਸਤੇ ਲੱਗਾ ਰਹਾਂ, ਉਸਤੇ ਮੈਂ ਆਪਣੇ ਪਿਆਰ ਭਰੀ ਬੋਲੀ ਮਿੱਠੇ ਬੋਲ ਬੋਲਦਾ ਰਹਾਂ, ਮੈਂ ਕਦੇ ਵੀ ਉਹਦੇ ਨਾਲ ਦੁੱਖਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ, ਮੁਸ਼ਕਲਾਂ ਦੇ ਵਿੱਚ ਗਿਲਾ ਸ਼ਿਕਵਾ ਨਾ ਕਰਾਂ।
1: ਮਹੱਲਾ ਪੰਜਵਾਂ,
0: साहिब श्री गुरु अर्जुन देव महाराज कृपा कर दे हन।
1: ठगा नी हो मत रोड़ ज्ञान गंधर्वा नगरी।
0: ये जो संसार है, संसार दे रंग तमाशे ने, विषय विकार आदि ने, यह सारे ठग ने। असि ठगे हुए हैं। बेशक असि अपने आप नूं बड़े चातर समझदे कि असि बड़े चलाक हाँ, पर अंदरों अंदर असि ठगदे जा रहे हैं तो ठगे हुए भी हाँ। और जो सानू हर वेले ठग रहा है, ठगा नी मत रोड़, कहिंदे सुतनियावी मोह मुहब्बत नूं चंगी तरह तोड़ मरोड़ के सुट दे जान गंधर्व नगरी। इहनूं इंज समझ ला कि इह धुएं दा शहर है। नगरी कहिंदे ने शहर नूं, इक धुएं दा शहर है जिहदी बल के कोई होंद नहीं हुंदी। इह दुनियावी मोह मुहब्बत टुटदिआं कोई बहुती देर नहीं लगदी। तां ही मेरे पातशाह कहिंदे दुनिया ना सलाहे जो मर वंज सी, लोकां ना सलाहे जो मर खाक थी।
1: दुख कटाऊ डूए इस पंधाणू घर घणे।
0: हुण बंदा कहिंदा कि मैं दुनियावी सुखां नूं माणा, ते दो घड़ियां दा सुख जिहड़ा मानणा है, सुख कटाऊ डूए इस पंधाणू घर घणे। पंध हुंदा रस्ता, ते पंध ही हुंदा राही, पंधाणू हुंदा है राहगीर। कहिंदे इस तरह दुनियावी सुखां नूं दो घड़ियां मानण वास्ते उस नूं इन्हां खैशां वासनावां दे शिकार होया कई तरह के घरां विच दी गुजरना पैंदा है, बल्कि कई तरह के शरीरां विच जूनां विच उस नूं विचरना पैंदा है। क्योंकि असीं जिउंदे जी ना, कई बार साडी सोच पशुआं वाली हुंदी है, कदी पंछियां वाली हुंदी। मरन तों बाद तां असीं जिहड़े अगे संस्कारां दे मुताबक विचरना ही विचरना है ना। मनुखी जीवन दे विच वी असीं सारी दिहाड़ी कदी साडी किसे तरह की सोच हुंदी, साडी कदी किसे तरह की सोच हुंदी है। कहिंदे इस तरह सुख कटाओ डूए इस पंधाणू घर घणे।
1: पौड़ी अकल कला नह पाईऐ प्रभ अलख अलेखन।
0: जितना असीं कहिंदे कल कल एक टुकड़ा हुंदा है खंड, अकल जो अखंड है, जिस दे इन्ने गुण ने उपकार ने, असीं कहिंदे मुक जावांगे, उहदे गुणां दा कदी अंत नहीं पैंदा। उह चंद्रमा दी तरह वधदा घटदा नहीं है। साहिब मेरा नित नवा हर वेले पूरा है। और असीं उस अलख नूं बयान नहीं कर सकदे क्योंकि अलेखन है, बयान करन तों परे है।
1: हट दर्शन भ्रम ते फिर है नह मिलिया भेखन।
0: कुछ वख वख मतां मतंत्रां दी सोच सी, जो तुसी फलाने तरह दा लिबास धारण कर लो, धार्मिक पहरावा पहन लो, तुहानू रब मिल पवेगा। जोगी जंगम सरेवड़े सन्यासी ते जिहड़े बैरागी बोधीए जिहड़े जिन्ने हैगे सन, छे कर्मां नूं अपनाउण वाले, छे दर्शनां दे जिहड़े भेख सन, कहिंदे ने फिरदे ने कि सानू रब मिल पवे, इत्थों रब मिल पवे, इधरों मिल पवे। पर रब जिहड़ा उह पहरावियां भेखां दे उपर नहीं रीझदा। कई वार बंदा सोचदा मैं धार्मिक पहरावा पहन लिया तो शायद हुण गल बन जाएगी। एक बेनती करा, बच्चे ने स्कूल च एडमिशन ली है, यूनिफॉर्म उहने पूरी पाई हुई है, लेकिन उह स्कूल अटेंड ही नहीं करता, पढ़ता ही नहीं, तो मैरिट च कित्थों आजूगा। जरूरी तां इह वी है ना, कल्ले लिबास नाल गल नहीं बननी, लिबास दे नाल नाल, वर्दी दे नाल नाल उहदी स्टडी जरूरी सी, उहदा निशाना जरूरी सी, उहने करना की है। पर कई वार बंदा भेखां विच ही उलझ जांदा है।
1: वरत करहै चंद्रायणा से कितै ना लेखन।
0: क्योंकि वरत रखने, शरीर नूं भुखा रखना चंगी गल है कि साडा साह निकलदा रहे। तां ही डॉक्टर हकीम कहिंदे कि जिन्नी भुख लगी होवे सानूं उहतों घट खाना चाहीदा है। पर कुछ दानशमंदा ने एक दिन नियत कर लिया कि इस दिन आपां भोजन नहीं छकना, शरीर नूं वी रैसट चाहीदी है। हौली हौली एक धर्म का हिस्सा बन गया। फिर इस तों अगे चलदिआं चलदिआं कई तरह के जिहड़े वरत होंद विच आ गए, जिवें कि वरत करे चंद्रायणा, कोई चंद्रमा के हिसाब नाल वरत रखन लग पिआ उहदीआं कला दे नाल, वी हुण कला घट रहीआं ने चंद्रमा दीआं, हुण कला वध रहीआं ने। उहदे मुताबक सतगुरु सच्चे पातशाह कहिंदे ने कि वरत करे चंद्रायणा से किते ना लेखन, पर ये किसे लेखे विच नहीं आउंदा।
1: वेद पढ़ै संपूर्णा ਤਤ ਸਾਰ ਨਾ ਪੇਖਣ।
0: ਉਹਨੇ ਵੇਦ ਤਾਂ ਜਿਹੜੇ ਸੀ ਉਹ ਸਾਰੇ ਪੜ ਲਏ, ਪਰ ਸਾਰ ਨੂੰ ਤੇ ਜਾਣਿਆ ਹੀ ਨਹੀਂ, ਹੈਨਾ। ਉਹ ਪੜ੍ਹ ਪੜ੍ਹ ਗੱਡੀ ਲੱਗੀ ਵਾਲੀ ਗੱਲ ਹੋ ਗਈ। ਵੇਦ ਪੜ੍ਹੇ ਸੰਪੂਰਨ ਤਤ ਸਾਰ ਨਾ ਪੇਖਣ, ਜੋ ਤਤ ਸੀ ਜੋ ਮੂਲ ਸੀ ਉਸਨੂੰ ਤਾਂ ਵੇਖਿਆ ਹੀ ਨਹੀਂ, ਉਸਨੂੰ ਤੇ ਜਾਣਿਆ ਹੀ ਨਹੀਂ, ਉਸਨੂੰ ਤਾਂ ਸਮਝਿਆ ਹੀ ਨਹੀਂ। ਇਹ ਗੱਲ ਤੁਹਾਡੇ ਮੇਰੇ ਤੇ ਵੀ ਲੱਗਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਲਈ, ਨਿਤਨੇਮ ਕਰਦੇ ਹਾਂ, ਬੜੀ ਚੰਗੀ ਗੱਲ। ਪਰ ਨਾਲ ਦੀ ਨਾਲ ਜੋ ਸਤਿਗੁਰਾਂ ਨੇ ਸਾਨੂੰ ਇਸ ਅੰਮ੍ਰਿਤਮਈ ਬਾਣੀ ਦੇ ਰਾਹੀਂ ਸਿਧਾਂਤ ਜਿਹੜਾ ਹੈ ਉਹ ਸਮਝਾਇਆ ਹੋਇਆ, ਅਸੀਂ ਉਸ ਧਰਮ ਸਿਧਾਂਤ ਨੂੰ ਸਮਝੀਏ ਕਿ ਸਾਡਾ ਗੁਰੂ ਸਮਝਾਉਣਾ ਕੀ ਚਾਹੁੰਦਾ, ਤੇ ਜੋ ਸਮਝ ਪੈਂਦੀ ਉਹਦੇ ਮੁਤਾਬਕ ਅਸੀਂ ਆਪਣੀ ਜ਼ਿੰਦਗੀ ਨੂੰ ਜਿਉਣ ਲੱਗ ਪਈਏ, ਕਿਤੇ ਅਸੀਂ ਵੀ ਪੜ੍ਹਨ ਤੱਕ ਨਾ ਰਹਿ ਜਾਈਏ। ਇਹ ਮੇਰੀ ਬੇਨਤੀ ਹੈ। ਵੈਸੇ ਸਭ ਤੋਂ ਅੱਜ ਪੜ੍ਹਨ ਦੀ ਰੁਚੀ ਘਟਦੀ ਜਾ ਰਹੀ, ਮੈਂ ਬੇਨਤੀ ਕਰਾਂ ਹਰ ਇੱਕ ਮਾਈ ਭਾਈ ਨਿਤਨੇਮ ਕਰਿਆ ਕਰੋ, ਬਾਣੀ ਪੜ੍ਹਿਆ ਕਰੋ, ਸਹਿਜ ਪਾਠ ਕਰਿਆ ਕਰੋ, ਬੜੀ ਗੁਰੂ ਕਿਰਪਾ ਕਰਦਾ ਜੇ। ਆਓ ਸਮੇਂ ਦੀ ਨਿਜਾਗਤ ਨੂੰ ਪਹਿਚਾਣਦਿਆਂ ਰਹਿੰਦੇ ਹੋਏ ਪਾਵਨ ਸ਼ਬਦ ਦੀ ਵਿਚਾਰ ਸਾਂਝ ਕਰਦੇ ਹਾਂ।
1: ਤਿਲਕ ਕੱਢੈ ਇਸ ਨਾਨਕਾਰ ਅੰਤਰ ਕਾ ਲੇਖਨ।
0: ਉਹਨੇ ਇਸ਼ਨਾਨ ਤੇ ਕਰ ਲਿਆ, ਮੱਥੇ ਤੇ ਤਿਲਕ ਵੀ ਲਾ ਲਿਆ। ਵੈਸੇ ਸਿੱਖਾਂ ਦੀ ਰਵਾਇਤ ਨਹੀਂ ਹੈ, ਪਰ ਅਫਸੋਸ ਆ ਅੱਜ ਸਾਡੇ ਕੋਲ ਸਿੱਖ ਅੰਮ੍ਰਿਤਧਾਰੀ ਜਿਹੜੇ ਨੇ ਉਹ ਵੀ ਮੱਥਿਆਂ ਤੇ ਤਿਲਕ ਲਾਉਣ ਲੱਗ ਪਏ ਨੇ। ਕਾਰਨ ਉਹੀ ਨਾ ਕਿ ਅਸੀਂ ਗੁਰਬਾਣੀ ਨੂੰ ਪੜ੍ਹਦੇ ਨਹੀਂ, ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ। ਜਿਹੜੀਆਂ ਕੁਰੀਤੀਆਂ ਤੋਂ ਸਾਨੂੰ ਗੁਰੂ ਨੇ ਵਰਜਿਆ ਹੋਇਆ, ਅੱਜ ਮੁੜ ਅਸੀਂ ਉਹ ਕੁਰੀਤੀਆਂ ਨੂੰ ਅਪਣਾਉਂਦੇ ਜਾ ਰਹੇ ਹਾਂ। ਤਿਲਕ ਕੱਢੇ ਇਸ਼ਨਾਨ ਕਰ ਅੰਤਰ ਕਾ ਲੇਖ, ਪਰ ਅੰਦਰ ਤਾਂ ਤੇਰੇ ਵਿਕਾਰਾਂ ਦੀ ਕਾਲਖ ਹੈ।
1: ਦੇਖੀ ਪ੍ਰਭੂ ਨਾ ਲੱਭਈ ਬਿਨ ਸੱਚੀ ਸਿੱਖੰ।
0: ਸਤਿਗੁਰਾਂ ਨੇ ਗੱਲ ਮੁਕਾਉਂਦਿਆਂ ਸਮਝਾਈਏ ਕਿ ਇਹ ਬੰਦਿਆ ਭੇਖਾਂ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਲਾਭ ਦੀ ਪ੍ਰਾਪਤੀ ਨਹੀਂ ਹੁੰਦੀ ਬਿਨ ਸੱਚੀ ਸਿੱਖੰ। ਜਿੰਨੀ ਦੇਰ ਤੱਕ ਤੂੰ ਸਦਾ ਥਿਰ ਰਹਿਣ ਵਾਲੇ ਵਾਹਿਗੁਰੂ ਕਾਲ ਪੁਰਖ ਜੀ ਦੀ ਵਡਿਆਈ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲਾਂ ਦੀ ਸਿੱਖਿਆ ਪ੍ਰਾਪਤ ਨਹੀਂ ਕੀਤੀ ਹੋਈ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ।
0: ਜਿਸ ਦੇ ਧੁਰ ਤੋਂ ਮੱਥੇ ਦੇ ਭਾਗ ਜਾਗ ਪੈਂਦੇ ਨੇ ਭਾਈ, ਉਹ ਭੁੱਲਿਆ ਹੋਇਆ ਵੀ ਸੱਚ ਦੇ ਰਸਤੇ ਤੇ ਪੈ ਜਾਂਦਾ ਹੈ। ਭੁੱਲੇ ਸਿੱਖ ਗੁਰੂ ਸਮਝਾਏ ਉਜੜ ਜਾਂਦੇ ਮਾਰਗ ਪਾਏ। ਭੁੱਲਾ ਮਾਰਗ ਸੋ ਪਵੇ, ਉਹ ਭੁੱਲਿਆ ਹੋਇਆ ਸਹੀ ਰਸਤੇ ਤੇ ਤੁਰ ਪੈਂਦਾ ਹੈ। ਜਿਸ ਧੁਰ ਮਸਤਕ ਲੇਖੰ, ਜਿਸ ਦੇ ਧੁਰ ਤੋਂ ਮੱਥੇ ਦੇ ਲੇਖ ਭਾਗ ਜਾਗ ਪੈਂਦੇ ਹਨ।
1: ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖਣ।
0: ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਗੁਰੂ ਦੇ ਦੀਦਾਰ ਕਰ ਲਏ, ਉਹਨਾਂ ਨੇ ਆਪਣੇ ਮਨੁੱਖੀ ਜਨਮ ਨੂੰ ਸਵਾਰ ਲਿਆ। ਇਸ ਵਾਸਤੇ ਜਿਹੜਾ ਵੀ ਗੁਰੂ ਘਰ ਤੁਹਾਡੇ ਘਰ ਦੇ ਨੇੜੇ ਹੈ, ਜੇ ਦੋ ਟਾਈਮ ਨਹੀਂ ਤੇ ਇੱਕ ਟਾਈਮ ਜ਼ਰੂਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਿਆ ਕਰੋ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਜਦੋਂ ਅਸੀਂ ਬਾਹਰੀ ਦਰਸ਼ਨ ਕਰਾਂਗੇ ਫਿਰ ਰੰਗ ਲਾਗਤ ਲਾਗਤ ਲਾਗਤ ਹੈ। ਇੱਕ ਦਿਨ ਅਸੀਂ ਗੁਰਬਾਣੀ ਵਿਚਾਰਧਾਰਾ ਦੇ ਵੀ ਦੀਦਾਰ ਕਰ ਲਵਾਂਗੇ, ਸਾਡਾ ਇਹ ਮਨੁੱਖੀ ਜੀਵਨ ਜਿਹੜਾ ਸਫਲਾ ਹੋ ਜਾਵੇਗਾ। ਆਓ ਸ਼ਬਦ ਦੇ ਅੰਤਲੇ ਪਦਿਆਂ ਦਾ ਪਾਠ ਆਪਾਂ ਸਰਵਣ ਕਰਕੇ ਸਮਾਪਤੀ ਕਰਦੇ ਹਾਂ।
1: ਭੁੱਲਾ ਮਾਰਗ ਸੋ ਪਵੈ ਜਿਸ ਧੁਰ ਮਸਤਕ ਲੇਖੰ ਤਿੰਨ ਜਨ

0: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लैण लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।
1: ਇਹ ਪ੍ਰੋਗਰਾਮ ਤੁਹਾਡੇ ਤੱਕ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਵਿਜ਼ਿਟ ਕੇਅਰਿੰਗ ਹੋਮ ਹੈਲਥ ਸੋਲਿਊਸ਼ਨਸ ਯੂਨਿਟ ਨੰਬਰ 124-4774 ਵੈਸਟ ਵਿੰਸ ਡਰਾਈਵ ਨਾਰਥ ਈਸਟ ਕੈਲਗਰੀ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਅੱਜ ਹੀ ਕੇਅਰਿੰਗ ਤੇ ਕਾਲ ਕਰੋ 403-605-6300 ਤੇ ਯਾਨੀ 403-605-6300 ਤੇ।
2: ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 West Winds Drive, Northeast Calgary।
1: प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी लई पॉल सेखों जी नो 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11 2316 एवेन्यू नॉर्थ ईस्ट कैलगरी।
2: प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी लई कॉल करो 403-454-0347 403-454-0347। रासा प्लेडियम दा पता है 202 17th Avenue, Southeast Calgary, near Stanford.

ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ। ਯੂਨਿਟ ਨੰਬਰ 144, 3670, 63 ਐਵੀਨਿਊ, ਨਾਰਥ ਈਸਟ, ਕੈਲਗਰੀ।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵਨਿਊ ਸਾਊਥ ਵੈਸਟ ਕੈਲਗਰੀ।

ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਇਹ ਪ੍ਰੋਗਰਾਮ ਤੁਹਾਡੇ ਤੱਕ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਆਪਣੀਆਂ ਤਿੰਨਾਂ ਲੋਕੇਸ਼ਨਸ ਤੋਂ ਹਫ਼ਤੇ ਦੇ 7 ਦਿਨ ਸੇਵਾ ਪ੍ਰਦਾਨ ਕਰਦੇ ਨੇ। ਇਹਨਾਂ ਦੀ ਪਹਿਲੀ ਲੋਕੇਸ਼ਨ ਦਾ ਫੋਨ ਨੰਬਰ ਹੈ 403-266-5200। ਇਹਨਾਂ ਦੀ ਦੂਜੀ ਲੋਕੇਸ਼ਨ ਦਾ ਪਤਾ ਹੈ 7171-80 Avenue ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਦੀ ਤੀਜੀ ਨਵੀਂ ਲੋਕੇਸ਼ਨ ਦਾ ਪਤਾ ਹੈ ਯੂਨਿਟ ਨੰਬਰ 570-65 ਫੈਲਕਨ ਬ੍ਰਿਜ ਬੁਲੇਵਰਡ ਨਾਰਥ ਈਸਟ ਕੈਲਗਰੀ। ਸਾਂਝਾ ਪੰਜਾਬ ਗ੍ਰੋਸਰੀ ਸਟੋਰ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ ਯੂਨਿਟ ਨੰਬਰ 2850 ਹੋਪਵੈਲ ਪਲੇਸ ਨਾਰਥ ਈਸਟ ਕੈਲਗਰੀ।

ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਹਰ ਹਰ ਸੱਜਣ, ਹਰ ਹਰ ਸੱਜਣ।

ਸਭ ਹਰਿਆਵਲੀ ਨਾਨਕ ਨਾਮੇ ਨਾਨਕ ਨਾਮੇ।

ਵੱਡ ਭਾਗੀ ਗੁਰ ਦਰਸ਼ਨ ਪਾਇਆ, ਤਨ ਤਨ ਗੁਰੂ ਨਿਮਲਾਵੇ। ਵੱਡ ਭਾਗੀ

ਵਸਦੀ ਸਗਨੀਆ ਪਾਰ ਅਨੂਪ ਰਾਮਦਾਸਪੁਰ ਅਨੂਪ ਰਾਮਦਾਸਪੁਰ ਅਨੂਪ ਰਾਮ

0: ਆਈ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੂਖ ਹਰ ਨਾਮ ਵਡਾਈ, ਗੁਰ ਪ੍ਰਸਾਦ ਨਾਨਕ ਮਤ ਪਾਈ। ਸਲੋਕ
1: ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਜਿਨਿ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ।

ਤੇ ਮੁਖੀ ਉਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

चालांगे उठ नाम जप।

0: ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ। ਜੇ ਸੌ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਹੋਰ ਅੰਧਾਰ। ਮਹੱਲਾ ਪਹਿਲਾ।
1: ਨਾਨਕ ਗੁਰੂ ਨਾ ਚੇਤਨੇ ਮਨ ਆਪਣੇ ਸੁੱਚੇ,

ਸਜੇ ਕਰੇ ਆਸਨ ਡਿਠੋ ਚਾਉ, ਦਾਤਾ ਕਰਤਾ ਆਪ ਤੁਸਤੇ ਵੈ ਕਰੇ ਪਸਾਉ, ਤੂੰ ਜਾਣੋ ਸਭ ਸੇਦੇ ਲੈ ਸਜ ਮਿਟਵਾਉ, ਕਰਿਆ ਸੁਨ ਡਿਠੋ ਚਾਉ, ਕਰਿਆ ਸੁਨ ਡਿਠੋ ਚਾਉ।

ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਦੁੱਧ ਅੱਖ ਹੈ ਲੱਖ ਕਰੋੜ ਸੱਚੇ ਸਭ ਤਾਣ।

0: ਸੱਚ ਧਿਆਇਣ ਸੱਚ ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾਮ, ਵੱਡੀ ਵਡਿਆਈ ਜਾਂ ਸੱਚ ਨਿਆਮ, ਵੱਡੀ ਵਡਿਆਈ ਜਾਂ ਨਿਹਚਲ ਥਾਉ, ਵੱਡੀ ਵਡਿਆਈ ਜਾਣੇ ਵਾਲਾ।

0: ਇਹੋ ਜਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਇਲ ਇੱਕ ਨਾ ਹੁਕਮੈ ਕਰੇ ਵਿਨਾਸ ਇੱਕ ਨਾ ਪਾਣੇ ਕੱਢ ਲੈ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਭੇ ਆਖਣਾ ਜਾਪੀ ਜੇ ਕਿਸੇ ਅਣੇ ਰਾਸ ਨਾਨਕ ਗੁਰਮੁਖ ਜਾਣੀਐ ਨਾਨਕ ਗੁਰਮੁਖ ਜਾਣੀਐ
1: ਜਾਕੋ ਆਪ ਕਰੇ ਪਰਗਾਸ ਪੌੜੀ ਨਾਨਕ ਜੀ ਉਪਾਇ ਕੈ ਇੱਕ ਨਾ ਵਹਿ ਧਰਮ ਬਹਲਿਆ ਤੇ

ਜਿਹੀ ਸੱਚ ਨਿਬੜਾ ਚਨਮਾਕੜ ਜਮਾ ਲਿਆ ਖਾਣ ਪੈਣ ਕੁੜ ਔਰ ਮੋਹ ਕਾਲਾ ਦੋ ਚਾ ਲਿਆ ਤੇਰੇ ਨਾਲ ਤੇ ਅਸੀਂ ਜਿਨਕੇ ਹਾਰ ਗਏ ਸੇਠ ਗਨਵਾ ਲਿਆ ਲਿਖਣਾ ਵਾ ਦਰਮ ਵਹਾ ਲਿਆ।

ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀਵ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਗੇ ਫਿਰਹਿ ਜੰਤੂ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੇ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲਗਹਿ ਬੁਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਫਤ, ਵਿਸਮਾਦ ਸਾਲਾ, ਵਿਸਮਾਦ ਉੱਜੜ, ਵਿਸਮਾਦ ਰਾ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੇ ਹਾਜ਼ਰ ਹਜ਼ੂਰ, ਵੇਖ

ਦਿਸੈ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਵਾਕਾਰ ਕੁਦਰਤ ਵੇਦ ਪੁਰਾਣ ਕਿਤਾਬਾਂ ਕੁਦਰਤ ਸਭ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿੰਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨਵ ਮਾਂ ਕੁਦਰਤ ਪਾਣ ਪਾਣੀ ਬੈ ਸੰਤਰ ਕੁਦਰਤ ਧਰਤੀ ਖਾ ਸਭ ਤੇਰੀ ਤੂੰ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾ ਹੀ ਪਾ ਨਾਨਕ ਭੁੱਖ ਵਹਿੰਦਰ ਵੇਖੈ ਵਰਤੈ ਤਾਕੋ ਤਾਕ ਪੌੜੀ ਆਪਣੇ ਭੋਗਤੈ ਕੋਈ ਪਸ ਮਲ ਭਵਿਸ਼ ਦਾ ਆਇਆ ਵੱਡਾ ਹੋ ਦੁਨੀ ਦਾ ਗਲ ਸੰਗਲ ਘੱਟ ਚਲਾਇਆ ਕਿ ਕਰਨੀ ਕੀ

ਪੌੜੀਆਂ ਪਿੰਨ ਕੋਲ ਕੋ ਕਹਿ ਪਸੜ ਕੌਰ ਸਦਾਇਆ ਵੱਡਾ ਹੋਆ ਦੁਨੀਦਾਰ ਗੰਸ ਨੂੰ ਚੱਕ ਚਲਾਇਆ ਅੱਗੇ ਕਰਨੀ ਕੀਰਤ ਵਾਜਿਆ ਮਹਿਲੇ।

ਮਹੱਲਾ ਪਹਿਲਾ। ਭੈ ਵਿੱਚ ਪਾਉਣ ਵੇ ਸਦਵਾਉ, ਭੈ ਵਿੱਚ ਝੱਲੇ ਲੱਖ ਦਰੀਆਉ, ਭੈ ਵਿੱਚ ਅਗਨ ਕੱਢੇ ਵੇ ਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੇ

0: ਭੈ ਵਿੱਚ ਜੋਤ ਮਹਾਂਬਲ ਸੂਰ ਭੈ ਵਿੱਚ ਆਵੈ ਜਾਵੈ ਪੂ ਸਗਲਿਆ ਭਉ ਲਿਖਿਆ ਸਿਰ ਲੇ ਨਾਨਕ ਨਿਰਭਉ ਨਿਰੰਕਾਰ ਸੱਚੀ ਕਮਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕੀਤੀਆਂ ਕਨ ਕਹਾਣੀਆਂ ਕਿਤੇ ਵੇਦ ਵਿਚਾਰ।

ਸੱਚਾ ਜਾਂ ਨੰਗਲੀ ਢੋਲੀਏ ਕਤਨਾ ਕਰੜਾ ਸਾ ਕਰ ਮਿਲੇ ਤਾਂ ਪਈਏ ਹੋਰ ਹਿਕਮਤ ਹੁਕਮ ਖੁਆਰ।

ਸ਼ਬਦ ਸੁਣਾਇਆ ਸਤਿਗੁਰੂ ਵਰਦਾਤਾ ਕੋ ਨਾਹੀ, ਸਭ ਸੁਣਿਆ ਲੋਕ ਸੁਭਾਇਆ ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ, ਸੱਚ ਬੁਝਾਇਆ ਸੱਚ ਬੁਝਾਇਆ।

0: ਘੜੀਆਂ ਸਭ ਗੋਪੀਆਂ ਪਹਿਰਕਨ ਗੋਪਾਦ ਗਹਿਣੇ ਪਾਉਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾ ਨਾਨਕ ਮੁਸਾ ਗਿਆਨ ਵੇ ਹੁਣੀ ਹਾਏ ਗਿਆ ਜਮਕਾਲ ਮੱਲਾ ਪਹਿਲਾ
1: ਵਾਇਨ ਚਲੇ ਨਚਮ ਗੁਰ ਪੈਰ ਹਲਾਇਨ ਪੇਰਨ ਸਿਰ ਉੱਡ ਉੱਡ ਰਾਵਾ ਝੱਟ

ਸੂਏ ਧੜ ਪਵਾਈਏ ਜਨ ਤਨਾਨ ਭਾਂਦਿਆਂ ਗਣਤ ਨਨ ਬੰਧਨ ਬੰਧ ਪਵਾਏ ਸੋ ਤੈ ਕਿਤ ਨੱਚੇ ਸਭ ਕੋ ਨੱਚ ਨੱਚ ਹੱਸੈ ਚਲ।

ਤਾਂ ਦੇਖਾ ਜੇ ਅਗਵਾਈ ਹੈ ਜੇ ਲੋੜੇ ਚੰਗਾ ਆਪਣਾ ਗਿਰਪਨ ਹੋ ਨਹੀਂ ਸਦਾਈ ਹੈ ਜੇ ਜਰਵਾਣਾ ਪਰ ਹਰੇ ਜਰ ਵੇਸ ਕਰੇਂਦੀ ਆਈ ਹੈ ਕੁਰ ਹੈਣਾ ਭਰੀਏ ਪਾਈ ਹੈ ਕੁਰ ਹੈ

0: ਹੈ ਤੇਰੀ ਸਾਰ। ਨਾਨਕ ਭਗਤਾ ਭੁੱਖ ਸਲਾਣ ਸਚਨਾਮ ਆਧਾਰ, ਸਦਾ ਆਨੰਦ ਰਹਿ ਦਿਨ ਰਾਤੀ, ਗੁਣਵੰਤਿਆਂ ਪਛਾਰ ਮੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ, ਘਰ ਭਾਂਡੇ ਟਾਕੀਆ ਜਲਦੀ ਕਰੇ ਪੁਕਾਰ। ਜਲ ਜਲ ਰੋਵੇ ਬੱਪੜੀ, ਝੜ ਝੜ ਪਵੇਂਗੇ ਯਾਰ, ਨਾਨਕ ਜਿਨ ਕਰਤੇ ਕਾਣ ਕੀਆ, ਸੋ ਜਾਣੇ ਕਰਤਾੜ ਪੌੜੀ, ਬਿਨ ਸਤਿਗੁਰ ਕਿਨੇ ਨ ਪਾਏ, ਬਿਨ ਸਤਿਗੁਰ ਕਿਨੇ ਨ ਪਾਏ, ਸਤਿਗੁਰ ਵਿੱਚ ਆਪ ਰੱਖੇ ਕਰ ਪ੍ਰਗਟ, ਹੱਕ ਸੁਣੇ ਸਤਿਗੁਰ ਮਿਲੇ ਸਦਾ ਮੁਕਤ ਹੈ। ਬਿਨ ਬੇਟਾ ਮੋਹ ਚੁਕਾਇਆ ਤੁਮੇ ਵਿਚਾਰੇ।

ਵਿੱਚ ਆਪ ਰੱਖਣ ਕਰ ਪ੍ਰਗਟ ਆਖਣਾਇਆ ਸਤਿਗੁਰ ਮੇਰੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਸ ਸੱਚੇ ਸੋਇ ਦਿਲਾਇਆ ਜਗ ਜੀਵਨ ਦਾਤਾ ਪਾਇਆ।

0: ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਾਇਆ, ਹੋਂ ਵਿੱਚ ਚਾਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਫਰੀਐ, ਹੋਂ ਵਿੱਚ ਧੋਵੈ, ਹੋਂ ਵਿੱਚ ਜਾਤੀ ਜਿਣਸੀ ਖੋਵੈ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਂ ਮੈਂ ਕਰ ਕਰ ਜਿੰਤੂ ਪਾਇਆ, ਹੋਂ ਮੈਂ ਬੂਝੈ ਤਾਂ ਦਰ ਸੂਝੈ, ਗਿਆਨ ਵਿਹੂਣਾ ਕੱਥ ਕੱਥ ਲੂਝੈ, ਨਾਨਕ ਹੁਕਮੀ ਲਿਖੀਐ ਲੇਖ, ਜਿਹਾ ਵੇਖੇ ਤਿਹਾ ਵੇਖ ਮੱਲਾ ਪਹਿਲਾ ਦੂਜਾ।
1: ਮਹੱਲਾ ਦੂਜਾ, ਹੋ ਮੈਂ ਇਹਾ ਜਾਤ ਹੈ, ਹੋ ਮੈਂ ਕਰਮ ਕਮਾਏ, ਹੋ ਮੈਂ ਇਹੀ ਬੰਧਨਾ ਫਿਰ ਫਿਰ ਜੋ ਨਿਪਾਲ, ਹੋ ਮੈਂ ਕਿੱਥੋਂ ਉਪਜੇ ਕਿਤ ਸੰਜਮ ਹੈ ਜਾਏ, ਹੋ ਮੈਂ ਇਹੋ ਹੁਕਮ ਹੈ ਭੈ ਕਿਰ ਪਿਰਾ, ਹੋ ਮੈਂ ਦੀਰਘ ਰੋਗ ਗਏ ਦਾਰੂ ਭੀ ਸਮਾਨ।

0: ਜਿਨੂੰ ਪਾਇਆ ਜਗ ਤਿਸ ਜੁਹਾਰੀ ਸਵਸ ਤਿਸ ਤਿਸ ਦੀ ਬਾਣ ਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪ ਉਪਰ ਤੀਰਥਾਂ ਸਹਿ ਜੋ ਬੇਬਾਨ ਲੱਖ ਸੁਰਤਮ ਸੰਗਰਾਮ ਰਣ ਮੇ ਛੁਟੇ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਤੈਨ ਭਰੀਏ ਪਾਠ ਪ੍ਰਾਣ ਜਿਨ ਕਰਤੇ ਕਰਣਾ ਕਿਆ ਲਿਖਿਆ ਅਵਨ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨਿਸ਼ਾਨ ਪੌੜੀ ਸੱਚਾ ਸਾਹਿਬ ਏਕ ਜਿਨ ਸੱਚੋ ਸੱਚ ਵਰਤਾਇਆ ਜਿਸ ਦੇ ਤੁਸ ਮਿਲੇ ਸੱਚ ਤਾਂ ਤੈਨੂੰ ਸੱਚ ਕਮਾਇਆ ਸਤਗੁਰ ਮਿਲੇ ਸੱਚ ਪਾਇਆ ਦਿਲ ਕਹਿਰ ਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ

ਪਿਆ ਸਾਹਿਬ ਏਕ ਤੂੰ ਜਿਣ ਤੁਸ ਵਰਤਾਇਆ, ਜਿਸ ਤੋਂ ਦੇਹ ਤਿਸ ਮੇਰ ਸਹਿਤ ਤੇਈ ਸੱਚ ਕਮਾਇਆ, ਸਤਿਗੁਰੂ ਸਤਿ ਪਾਇਆ ਜਿਣ ਕਿਸੇ ਦੇ ਸੱਚ ਵਸਾਇਆ, ਮੂਰਖ ਅਣਜਾਣੀ ਮਨ ਮੁਖ ਜਿਣ ਗਵਾਇਆ।

ਚੌਥਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਸ ਰਾਮ ਰਾਜ ਗੁਰ ਸਤਿਗੁਰ ਸਹਿਤਾ ਸਾਧ ਸਿੱਖ ਦੇ ਹਰ ਰਾਸੇ।

0: ਤੁਰ ਲਿਖ ਤਲੀ ਲਾਟ ਲਿਖਾ ਸਿੰਧ ਲਾਟ ਲਿਖਾ ਸੇ
1: ਲੋਕ ਮਲ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਪੜੀਏ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਜ ਜਾ ਪੜੀਏ ਜੇਤੇ ਸਾਥ ਨਾਨਕ ਲੇਖੇ ਇੱਕ ਗੱਲ ਹੋਰ ਹਾਂ ਮੈਂ ਚਖਣਾ ਚਾਕ ਮੱਲਾ ਪਹਿਲਾ
0: ਲਿਖ ਲਿਖ ਪੜਿਆ ਤੇ ਤੱਕਣਿਆ ਬਾਤੀ ਭਰਿਆ ਤੇ ਤੋਂ ਲਵਿਆ।

ਕੀਤਾ, ਪੱਗ ਪਤਣ ਆਪਣਾ ਕੀਆ ਕਮਾਣਾ, ਅਲ ਮਲਕਾ ਸਿਰ ਸ਼ਾਹੀ ਪਾਈ, ਮੂਰਖਨ ਦੇ ਪਥ ਗਵਾਏ, ਮੇਰੇ ਨਾਮ ਕਿਸ਼ਤਾਏ ਨਾ ਪਾਈ, ਰਹੇ ਬੇ ਬਾਣੀ ਮੜੀ ਮਸਾਣੀ, ਅੰਦ ਨਾ ਜਾਣੇ ਫਿਰ ਪਛੋਤਾ, ਸਤਿਗੁਰ ਭੇਟੈ ਸੋ।

0: ਰਾਜ ਕੂੜ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪਰ ਜਾਣੀਐ ਜਾ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਸੱਚਾ ਧੋਏ ਸੱਚ ਤਾਂ ਪਰ ਜਾਣੀਐ ਜਾ ਸੱਚ ਧਰੇ ਪਿਆ ਨਾ ਸੁਣ ਮਰ ਹੱਸੀਏ ਤਾਂ ਪਾਏ ਮੁਖ ਦੁਆ

ਨਾਲ ਛੱਡੀ ਹੁਕਮਾਂ ਲੱਖ ਧਿਆਈ ਹੈ ਫਲ ਤੇਵੇ ਹੋ ਪਾਈਏ ਜਿਵੇਂ ਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖੀਆਂ ਤਾਂ ਸੂਰਤ ਨਾ ਦੀ ਪਾਈਏ।

ਸੱਚ ਕਾਲ ਕੂੜ ਵਰਤਿਆ ਕਲ ਕਾਲ ਕਿਵੇਂ ਤਾਲ ਬੀਓ ਬੀਜ ਪਤ ਲੈ ਗਏ ਅਬ ਕਿਉਂ ਗਵੈ ਦਾਲ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੁਰਤ ਹੋਏ।

0: ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ।
1: ਲਗਭਗ ਰਾਜਾ ਮਹਿਤਾ ਕੂੜਵਾ ਸਿਕਦਾਰ ਕਾਮ ਨੇ ਸਭ ਪੁੱਛੀਏ ਬਹਿ ਬਹਿ ਕਰੇ ਵਿਚਾਰ। ਅੰਧੀ ਰਹੀ ਅਤ ਗਿਆਨ ਵਿਗੁਣੀ ਭਾਏ ਭਰੇ ਮੁਰਦਾਰ ਗਿਆਨੀ ਨੱਚੇ ਵਾਜੈ ਵਾਵੇ ਰੂਪ ਕਰੇ ਸਿੰਗਾਰ। ਉੱਚੇ ਕੂਕੇ ਵਾਦਾ ਗਾਵੇ ਜੋਦਾ ਕਾ ਵਿਚਾਰ। ਮੂਰਖ ਪੰਡਿਤ ਹਿਕਮਤ ਹੁਜਤ ਸੰਜੇ ਕਰੇ ਪਿਆਰ। ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਾਏ ਕਰਬਾ। ਧਰਮੀ ਧਰਮ ਕਰੇ ਗਵਾਵੇ ਮੰਗੇ ਮੋਕ ਦੁਬਾਰ। ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਾਏ ਕਰਬਾ। ਸਭ ਕੋ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ। ਪਤ ਪ੍ਰਵਾਣਾ ਪਿੱਛੇ ਪਾਏ ਨਾਨਕ ਤੋਲਿਆ ਜਾਪੇ।

0: ਮਹਲਾ ਦੁੱਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਮੱਲਾ ਦੂਜਾ
1: ਜੋ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ

ਮੁੜੀ ਫੜਿਆ ਹੋਵੇ ਕਲੰਕਾਰ ਤੋਂ ਸਦਨ ਮਾਰੀਐ, ਜਿਹਾ ਕਾਲੇ ਕਲਣਾ ਤੇਵੇ ਹੋਣਾ ਉਪਚਾਰੀਐ, ਐਸੀ ਕਲਣ ਖੇਡੀਆ ਜਿੱਧਰ ਕੇ ਗਿਆ ਹਾਰੀਐ, ਪੜਿਆ ਤਿਉਂ ਮੀਆਂ ਵਿਚਾਰ ਕੀ ਵਿਚਾਰੀਐ, ਮੋਹ ਚੱਲੇ ਸੋ ਅੱਗੇ ਮਾਰੀਐ।

हो दयाल दर्शन दे हो अपना, ऐसी बख्श करी जय।

ਸਤਨਾਮ ਸ੍ਰੀ ਵਾਹਿਗੁਰੂ।

ਅਥਾਤ ਬਡ ਸੋ ਭਰ ਸਦਾ ਸਭ ਬਿਦਰਤ ਨਾਗਰ।

0: ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਉ ਲੋਕ ਪ੍ਰਗਾਸੇ ਦੇਖਤ ਦਰਦ ਪੜਪ ਨਿਰਚਤ ਆਲਸ ਮੁਨੋ ਕੁਸੁਮ ਸੁਬਾਸੈ ਬੇਦੇਮਾਨ ਗੁਰਾਬ ਥੱਪਿਓ ਥਿਰ ਸਾਚੋ ਤਖਤ ਗੁਰੂ ਰਾਮਦਾਸ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਫੁਨ ਕੀਰਤ ਵੰਤ ਸਦਾ ਸੁਖ ਸੰਪਤ ਰੇਦਰ ਸਿੱਧ ਨਾ ਛੋਡੇ ਸੱਥ ਦਾਨ ਬੜਾ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹੋ ਤੱਥ ਤਾਹੇ ਕਹਾਂ ਪਰਵਾਹ ਕਹੂ ਕੀ ਜਾ ਕੇ ਬਸੀਸ ਧਰਿਓ ਗੁਰ ਹੱਥ ਤਾਹੇ ਕਹਾਂ ਪਰਵਾਹ ਕਹੂ ਕੀ ਜਾ ਕੇ ਬਸੀਸ ਧਰਿਓ ਗੁਰ ਹੱਥ
1: ਨਾਮ ਨਿਧਾਨ ਧਿਆਨ ਅੰਤਰਗਤ ਤੇਜ ਪੁੰਜ ਤਿਉ ਲੋਕ ਪ੍ਰਗਾਸੇ ਦੇਖਤ ਦਰਸ ਭਟਕ ਭ੍ਰਮ ਭਜਤ ਦੁਖ ਪਰ ਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤਲਬਿਤ ਅਲ ਸਮੂਹ ਜੋ ਕੁਸਮ ਸੁਬਾਸੇ ਵਿਦਮਾਨ ਗੁਰ ਆਪ ਥਪਿਓ ਥਿਰ ਸਾਚੋ ਤਖਤ ਗੁਰੂ ਰਾਮ ਦਾਸੈ ਤੀਨ ਭਵਨ ਭਰਪੂਰ ਰਹਿਓ ਸੋਈ ਆਪਣ ਸਰਸ ਕੀਓ ਨਾ ਜਗਤ ਕੋਈ ਆਪਣ ਆਪ ਹੀ ਉਪਾਇਓ ਸੁਰ ਨਰ ਸੁਰ ਅੰਤ ਨਹੀਂ ਪਾਇਓ ਨਹੀਂ ਅੰਤ ਸੁਰੇ ਅਸੁਰੇ ਨਰ ਗਣ ਗਣ ਧਰਬ ਖੋ ਜੰਤ ਫਿਰੈ ਅਬਨਾਸੀ ਅਚਲ ਅਜੋਨੀ ਸੰਪੋ ਪੁਰਖ ਖੋਤਮ ਅਪਾਰ ਪਰੇ ਕਰਨ ਕਾਰਨ ਸਮਰੱਥ ਸਦਾ ਸੋਈ ਸਰਬ ਜੀ ਮਨ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈਂ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰ ਧਿਆਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ ਤੈਂ ਹਰ ਪਰਮ ਪਦ ਪਾਇਓ
2: ਨਾਰਦ ਧਰੂ ਪ੍ਰਹਿਲਾਦ ਸੁਦਾਮਾ ਉਪ ਭਗਤ ਹਰ ਕੇ ਜੂ ਗਣੰ ਅੰਬਰੀਕ ਜੈ ਦੇਵ ਤਲੋਚਣ ਨਾਮਾ ਅਵਰ ਕਬੀਰ ਭਣੰ ਤਿਨਕੋ ਅਵਤਾਰ ਭਇਓ ਕਲ ਭਿੰਤਰ ਜਸ ਜਗਤਰ ਪਰ ਸਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਜੇ ਨਰ ਕਾਮ ਕ੍ਰੋਧ ਮਿਟਿਓ ਜੂ ਤਿਣਿੰਗ ਬਾਚਾ ਕਰ ਸਿਮਰੰਤ ਤੁਜੇ ਤਿੰਨ ਦੁੱਖ ਦਰਿਦਰ ਮਿਟਿਓ ਜੂ ਖਿਣਿੰਗ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ
1: ਵਾਹਿਗੁਰੂ।

0: ਜਿਹੇ ਸਤਿਗੁਰ ਸਿਮਰੰਤ ਨਾਨਕੇ ਤਿਮਰ ਮਿਟੈ ਖਿਨ, ਜਿਹੇ ਸਤਿਗੁਰ ਸਿਮਰੰਤ ਰਿਜਾ ਹਰ ਨਾਮ ਦਿਨੋ ਦਿਨ, ਜਿਹੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜਿਹੇ ਸਤਿਗੁਰ ਸਿਮਰੰਤ ਰਿਧ ਸਿੱਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਪਣ ਮਿਲ ਸੰਗਤ ਧਨ ਧਨ ਕਰੋ, ਜੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ, ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋਡਿਓ ਪਾਸ, ਤਾਤੇ ਗੌਰ ਗਿਆਨ ਪ੍ਰਗਟ ਉਜਿਆਰੋ, ਦੁਖ ਦਰਿਦਰ ਅੰਧਿਆਰ ਕੋ ਨਾਸ, ਕਵ ਕੀਰਤ ਜੋ ਸੰਤ ਚਰਨ ਮੁੜ ਲਾਗੇ, ਤਿੰਨ ਕਾਮ ਕ੍ਰੋਧ ਜਮਕੋ ਨਹੀਂ ਤਰਾਸ, ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ।
1: ਨਾਨਕ ਨਾਮ ਨਿਰੰਜਨ ਜਾਣਿਓ, ਕਿੰਨੀ ਭਗਤ ਪ੍ਰੇਮ ਲਿਵ ਲਾਈ, ਤਾਂ ਤੇ ਅੰਗਦ ਅੰਗ ਸੰਗ ਪਇਓ ਸਾਇਰ, ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ, ਸੋਡੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਬੜਾਈ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਜਿਸ ਬਾਸੁਰ ਇੱਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਪਾਨ ਡਰਿਓ, ਪਨ ਦਾਸ ਸੁਆਸ ਜਗਤ ਗੁਰੂ ਕੀ, ਪਾਰਸ ਪੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ।

0: ਅਗ ਅੰਤਕ ਬਦਨ ਸਲ ਕਵ ਗੁਰ ਰਾਮਦਾਸ ਤੇਰੀ ਸਰਣ।
1: ਜੋਤ ਰੂਪ ਹਰਿ ਆਪੇ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਤਾਰੇ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅਮਰਤ ਛਤਰ ਗੁਰ ਰਾਮੇ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਨ, ਮੂਰਤ ਪੰਚ ਪਰਮਾਨ ਪੁਰਖ ਗੁਰੂ ਅਰਜੁਨ ਪਿਖੋ ਨੈਣ।
2: ਜਿਨ ਸਤਿਗੁਰ ਸੇਵ ਪਦਾਰਥ ਪਾਇਓ, ਨਿਸਬਾਸੁਰ ਹਰ ਚਰਨ ਨਿਵਾਸ, ਤਾਂ ਤੇ ਸੰਗਤ ਸਗਨ ਭਾਏ, ਭਉ ਮਨ ਹੈ ਤੁਮ ਲਿਆ ਗੁਰ ਪ੍ਰਗਟ ਸੁਭਾਸ। ਧਰੂ ਪ੍ਰਹਿਲਾਦ ਕਬੀਰ ਤਲੋਚਨ, ਨਾਮ ਲੈ ਤੁਪਜੋ ਜੋ ਪਰਗਾਸ। ਜਿਹੇ ਪਿਖਤ ਅਤ ਹੋਏ ਰਹੱਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ। ਸਤਿਗੁਰ ਖਿਮਾ ਤਾਣਿਆ ਜੁਗ ਜੂਤ ਸਮਾਣੇ, ਅਨ ਭਉ ਨਿਜਾ ਨਾਮ ਟੇਕ ਜਿਤ ਭਗਤ ਅਗਾਣੇ। ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ। ਇਹੋ ਰਾਜ ਜੋਗ ਗੁਰ ਰਾਮਦਾਸ।

ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸੰਦੀ ਨੂਰ ਅਰਸੋਂ ਕੁਰਸੋਂ ਝੱਟੀ।

शीर्षादशा जिस पास बैठियां सोहिए सबना दाविसा सतना

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਹਰ ਜੀਉ ਤੁਧਨੋ ਸਦਾ ਸਾਲਾਹੀ ਪਿਆਰੇ। ਜਿਚਰ ਘਟ ਅੰਤਰ ਹੈ ਸਾਸਾ। ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ। ਜਾਣਾ ਬਰਸ ਪਚਾਸਾ। ਹਮ ਮੂੜ ਮੁਗਦ ਸਦਾ ਸੇ ਭਾਈ। ਗੁਰ ਕੈ ਸ਼ਬਦ ਪ੍ਰਗਾਸਾ।

বলল যে বাহে গুরু একা ও অঙ্কার বাহিগুরু জি কে ফতহে শ্রী ভগবতী দি সহায় ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਤਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਾਂ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਇ ਤੇਗ ਬਹਾਦਰ ਸਿਮਰੈ ਘਰ ਨਉ ਨਿਧ ਆਵੈ ਤਾਇ ਸਭ ਥਾਈ ਹੋਇ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਾਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ

ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤੋ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇ ਸਾਂਸ ਵਸਾਂ ਨਾਲ ਨਿਭਾਹੀ ਤਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਵਾਹਿਗੁਰੂ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਵਾਹਿਗੁਰੂ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰ

ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਲ ਬੋਲੋ ਜੀ ਵਾਹਿਗੁਰੂ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ

ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ ਹੇ ਨਮਾਣਿਆਂ ਦੇ ਮਾਣ ਨੇਤਾਣਿਆਂ ਦੇ ਪਾਣ ਨੇਤਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚ

ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ। ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀਆ, ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ, ਤਿਨ੍ਹਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ ਸਰਬੱਤ ਸਾਧ ਸੰਗਤ ਨੂੰ ਆਪਣੇ ਦਰਾਂ ਘਰਾਂ ਸਿੱਖੀ ਸਿੱਧਕ ਭਰੋਸਾ ਨਾਮ ਦਾਨ ਬਖਸ਼ਨਾ। ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ, ਕੜਾਹਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸੁਖ ਹੋਵੇ ਨਾਮ ਚਿੱਤ ਆਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਾਂ ਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਰੀਰ ਕਾ ਇੱਕ ਰਥ ਇੱਕ ਸਵਾਹੁ, ਜੁਗ ਜੁਗ ਫਿਰ ਵਟਾਇਆ ਗਿਆਨੀ ਬੁਝੈ ਤਾਹੇ, ਸਤ ਜੁਗ ਰਸੰਤੋ ਕਾ ਧਰਮ ਗਿਰਥ ਵਾਹੁ, ਧਰੇ ਤੈ ਰਥ ਜਤੈ ਕਾ ਜੋਰ ਗਿਰਥ ਵਾਹੁ, ਦੁਆਪਰ ਰਥ ਤਪੈ ਕਾ ਸਤ ਅਗਿਰਥ ਵਾਹੁ, ਕਲਯੁਗ ਰਥ ਅਗਨ ਕਾ ਕਲਯੁਗ ਰਥ ਅਗਨ ਕਾ ਕੂੜ ਗਿਰਥ ਵਾਹੁ ਮਲਾ ਪਹਿਲਾ।
1: ਸ਼ਾਮ ਕਹੇ ਸਤੰਬਰ ਸਵਾਮੀ, ਸੱਚ ਮੈਂ ਆਛੇ ਸੱਚ ਰਹੇ ਸਭ ਕੋ ਸੱਚ ਸਮਾਵੇ, ਰਿਗ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂ, ਨਾਇ ਲੈ ਪ੍ਰਚ ਜਾਇ ਨਾਨਕ ਤਾਉ ਮੁਕੰਤਰ ਪਾਏ,

0: ਆਓ ਨਾਨਕ ਮੁਖੰਤਰ ਪਾਏ ਪਾਰੀ ਸਤਿਗੁਰ ਵਿੱਠ ਵਾਰਿਆ
1: ਦਿੱਤ ਮਿਲਿਆ
0: ਕਸਮ ਸੰਭਾਲਿਆ ਜੇ ਕਰ ਦੇਸ਼ ਗਿਆਨ ਦਿੰਦੀਆ
1: ਇਹਨੀ ਨਿਤ ਰਹੀ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਪੋਇਤਾ।

ਕਰ ਦੀ ਇਸ ਗਿਆਨ ਅੰਜਨ ਦੀ ਇੰਨੀ ਜਗਤ ਨਿਹਾਲਿਆ ਖਸਮ ਸੋੜ ਦੂਜੇ ਲੱਗੇ ਤੂੰ ਵੈਸੇ ਹੁਣ ਜਾ ਰਿਹਾ ਸਤਿਗੁਰ ਹੈ ਬਹਿਤ ਅਗਰ ਲੈ।

0: ਸਾਹ ਗੁਣ ਚੰਗਿਆਈਆਂ ਤੱਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਧਰ ਤਰਾ ਜੁਤੋ ਦੀਏ ਨਿਵੇ ਸਗੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਥੀ ਹੈ
1: ਧੋਤੀ ਵਸਤ੍ਰ ਪਾਟੰ ਜੇ ਜਾਨ ਸੁਬ੍ਰਹਮ ਕਰਮੰ ਸਭੋ ਕੁਟ ਨੇਚੋ ਕਰਮੰ ਕਹੋ ਨਾਨਕ ਨੇਚੋ ਧਿਆਵੈ ਬਿਨ ਸਤਿਗੁਰ ਵਾਟ ਨ ਪਾਵੇ ਪੌੜੀ ਕੱਪੜੇ ਰੂਪ ਸੁਭਾਵੇ।

0: ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਿਨੇ ਉਜੀ ਕਾ ਹਈ ਤਾਂ ਪਾਂਡੇ ਘੱਤ ਨਾ ਇਹੋ ਟੁੱਟੇ ਨਾ ਮਲ ਲੱਗੇ ਨਾ ਇਹੋ ਜਦੇ ਨਾ ਜਾਏ ਤਨ ਸੁਮਣ ਸੁਨਣਕ ਜੋਗਲ ਚੱਲੇ ਪਾਏ ਚੌਕੜ ਮੁਲਣਾਇਆ ਬਹਿ ਚੌਂਕੇ ਪਾਇਆ ਸਿੱਖਾਂ ਕਨ ਚੜਾਈਆਂ ਗੁਰ ਬ੍ਰਾਹਮਣ ਥੀਆ ਉਹ ਮੂਹਾ ਚੜ ਪਿਆ ਵਿਤਗਾ ਗਿਆ ਮੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜ਼ਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਮੀਆਂ ਰਾਤ ਦਿਨ ਸ੍ਰੀ ਨਾਲ

0: ਤਗ ਨਾ ਟੁੱਟੀ ਜੇ ਤਗ ਹੋਵੇ ਜੋ ਮਹਲਾ ਪਹਿਲਾ
1: ਨਾਇ ਮੰਨੇ ਪਥ ਉਪਜੈ ਸਾਲਾਹੀ ਸੱਚ ਸੂਤ ਡਰ ਗਏ ਅੰਦਰ ਪਾਈਏ ਤਗ ਨਾ ਟੁੱਟ ਸਪੂਤ ਮਹਲਾ ਪਹਿਲਾ
0: ਤਗ ਨਾ ਇੰਦਰੀ ਤਗ ਨਾ ਨਾਰੀ ਭਲਕੇ ਤੁੱਕ ਮਿੰਨਤ ਦਾੜੀ ਤਗ ਨਾ ਪੈਰੀ ਤਗ ਨਾ ਗੱਤੀ ਤਗ ਨਾ

ਪੌੜੀ ਸਾਹਿਬ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਏ ਸੀ ਸੋ ਸੰਗਤ ਸੇਵਾ ਕਰੇ ਜਿਸ ਹੁਕਮ ਮਨਾਏ ਸੀ ਹੁਕਮ ਪ੍ਰਭਾ ਤਾਂ ਖਸਮੈ ਕਾ ਮਿਹਰ ਪਾਏ ਸੀ ਖਸਮੇ ਭਾਵੇ ਸੋ

0: ਸੀ
1: ਗੁਰੂ ਸਾਹਿਬ ਹੋਏ ਦਿਆਲ ਕਿਰਪਾ ਕਰਕੇ ਸਾਈ ਘਰ ਕਰਾਏ ਸੀ ਸੋ ਸੇਵਕ ਸੇਵਾ ਬ੍ਰਜ ਨੂੰ ਘੁਮਣਾਏ ਸੀ ਹੁਕਮ ਨੇ ਹੋਏ ਪ੍ਰਵਾਨ ਤੇ ਖਸਮੇ ਕਾ ਮਹਲ ਪਾਏ ਸੀ ਖਸਮੇ ਪਾਵੇ ਸੋ ਕੇ ਮਨ ਚੁਨੀਆ ਸੋ ਫਲ ਪਾਏ ਸੀ ਅੰਦਰ ਗੇ ਪੈਂਦਾ ਜਾਏ ਸੀ ਅੰਦਰ ਗੇ ਪੈਂਦਾ ਜਾਏ ਸੀ।

ਬੜੀ ਚਿੱਤੇ ਨੂੰ ਸਾਗੋ ਵੇਖਣ ਤੇਰੀ ਹੇਠ ਚਲਾਇੰਦਾ, ਆਪੇ ਦੇਵ ਗਈਆਂ ਆਪੇ ਹੀ ਕਰਮ ਕਰਾਇੰਦਾ, ਬੜੋ ਵੱਡਾ ਵੱਡ ਮੇ ਦਿਨ ਸਰਸ ਤੰਦੇ ਲਾਇੰਦਾ, ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾ ਕਰਾਇੰਦਾ, ਦਰ ਮੰਗਣ ਪਿੱਛ ਨਾ ਪਾਇੰਦਾ, ਦਰ ਮੰਗਣ ਪਿੱਛ ਨਾ ਪਾਇੰਦਾ।

ਅੱਗੇ ਵਸਤ ਸੁਣਾਣੀ ਐ ਪਿੱਤਰੀ ਚੋਰ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀਏ ਕਰੇ।

ਸਾਰੰਗੀ ਹਰਮ ਸਵਾਰਿਆ, ਕੋਠੇ ਮੁੰਡ ਮਾੜੀਆਂ ਲੈ ਬੈਠੇ ਕਰ ਪਸਾਰਿਆ, ਚੀਜ਼ ਕਰਨ ਮਨ ਪਾਉਂਦੇ ਹਰ ਬੋਝੇ ਨਾ ਹਾਰਿਆ, ਕਰ ਫੁਰਮਾਇ ਸਿਖਾਇਆ ਵੇਖ ਮੈਂ ਸਮਰਨ ਵਿਸਾਰਿਆ, ਜਰਿਆਈ ਜੋ ਬਣ ਹਾਰਿਆ, ਜਰਿਆਈ ਜੋ ਬਣ ਹਾਰਿਆ।

0: എന്റെ ഹരിപ്പൂജക്കരാവാ
1: സഗോ മല പെലാ

0: ਜਾਂ ਬਾਜ ਨਾ ਕੋਏ, ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰੱਖੀਐ ਸੂਤਕ ਪਵੈ ਰਸੋਏ, ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੈ ਤੋਏ ਮਹਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜੇ ਵਸ ਸੂਤਕ ਕੂੜ, ਅੱਖੀ ਸੂਤ ਵੇਖਣਾ ਪਰ ਤ੍ਰੈ ਪਰ ਤਨ ਰੂਪ।

0: ਜੰਮਣ ਮਰਨ ਵਾ ਹੁਕਮ ਹੈ, ਪਾਣ ਆਵੇ ਜਾਏ, ਖਾਣਾ ਪੀਣਾ ਪਵਿੱਤਰ ਹੈ, ਦੇ ਤੋਨ ਰਿਜ਼ਕ ਸੰਭਾਹੇ,
1: ਦਾਨ ਕੁਝ ਨੀ ਗੁਰਮੁਖ ਬੁਝਿਆ, ਪਹਿਲਾਂ ਸੂਤਕ ਨਾਏ ਪੌੜੀ ਸਤਿਗੁਰ ਵੱਡਾ ਕਰ ਸਲਾਹੀ, ਜਿਸ ਵਿੱਚ ਗੱਡੀਆਂ ਵਡਿਆਈਆਂ ਸਮਰਥਨਾ ਦਰਿਆਈਆਂ,
0: ਕਰ ਹੁਕਮ ਖਾਤਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੇ ਨਾਨਦ ਪਾਈਆਂ, ਸਤਿ ਉੱਠੇ ਨਾਉ ਨਿਧ ਪਾਈਆਂ।

ਹੋਏ ਸੁੱਚੇ ਬੈਠਾ ਆਏ, ਸੁੱਚੇ ਅੱਗੇ ਰੱਖਿਓ ਕੋਈ ਨਾ ਪਿੱਟਿਓ ਜਾਏ। ਸੁੱਚਾ ਹੋ ਕੇ ਜੇ ਵਿਆ ਲੱਗਾ ਪੜਨ ਸੁਲੋ, ਬਹੁਤੀ ਜਾਈ ਸੱਟਿਆ ਕਿਸ ਹੈ ਲੱਗਾ ਦੋ। ਅਣ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਕਿਰਤ ਤਾਂ ਹੋਇਆ ਪਾਕ ਪਵਿੱਤ। ਪਾਪੀ ਸੰਤਨ ਗੱਡਿਆਂ ਤੁੱਕਾਂ ਪਈਆਂ ਤੇ ਜਿਤ ਮੁਖ ਨਾਮ ਨਾ ਉਚਰੇ ਬਿਨਾਂ ਮੇਰਾ ਸੁੱਕਾ ਹੈ ਨਾਨਕ ਵੈਦਾਨੀ ਹੈ। ਤਿਤ ਮੁਖ ਤੁੱਕਾਂ ਪਾਏ ਮਹੱਲਾ ਪਹਿਲਾ, ਪੰਡ ਜੰਮੀਏ ਭੰਡ ਨਿਮੀਏ, ਪੰਡ ਮੰਗਣ ਵਿਆ ਹੋ ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹੋ, ਪੰਡ ਮੂਆ ਪੰਡ ਭਾਲੀਏ ਭੰਡ ਹੋਵੇ ਬਣ।

0: ਨਾਨਕ ਭੰਡੇ ਬਾਰੇ ਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਏ ਭਾਗਾ ਰਤੀ ਚਾ ਨਾਨਕ ਤੇ ਮੁਖ ਜਿਲੈ ਤਿਤ ਸੱਚੇ ਦਰਬਾਰ ਪੜੀ ਸਭਾ ਕੇ ਆਪਣਾ ਜਿਸ ਨਾਹੀ ਸੋਚਣ ਕੱਢੀਏ ਕਿਤਾਬ ਆਪਣਾ ਆਪੇ ਹੀ ਲੇਖ ਸੰਡੀਆਂ ਜਰਾਣਾ ਹੀ ਤਾਂ ਜਗ ਕਾਕਾ ਇੱਕ ਗਾਰ ਬਹੰਡੀਆਂ ਮੰਦਾ ਤੇ ਸੁਨਾਖੀਆ ਪੜੇ ਅੱਖਰ ਇਹੋ ਬੋਝੀਆਂ ਮੂਰਖ ਨਾਲ ਨਾ ਲੁਜੀਏ ਨਾਲ ਨਾ ਲੁਜੀਏ ਨਾਲ ਲੁਜੀ
1: ਆਪਣਾ ਪਹਿਲੇ ਖਸੰਡੀਏ ਜਾ ਰਹਿਣਾ ਨਹੀਂ ਐ ਜਦ ਤੱਕ ਇਤਕਾਰ ਵਹੰਡੀਏ ਮੰਦਾ ਕਿਸੇ ਨੇ ਆਖੀਏ ਬੜਾ ਖਰੇ ਹੋ ਬੁਝੀਏ।

ਨਾਨਕ ਅਸਕ ਕਾਢੀਏ ਸਦ ਹੀ ਰਹਿ ਸਮਾਏ ਚੰਗਾ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ਼ਕ ਉਹਨਾਂ ਆਖੀਏ ਜੇ ਲਿਖੇ ਵਰਤੇ ਸੋਈ ਮੰਦਾ।

ਨਾ ਕਾਈ ਪਾਏ ਪੌੜੀ ਦੇ ਤਸੇ ਵੀ ਇਹ ਸੁੱਖ ਪਾਈਆ ਸੋ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਭਾਈ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਏ ਮੰਦਾ ਮਿਲਣਾ ਕੀ ਚਾਹੀ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਰੀ

0: ਥੋੜੀ ਜਿੱਥੇ ਵੀ ਸੁਖਾਈ ਸੋ ਸਹਿਜ ਸੰਭਾਲੀ ਹੈ, ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬਰੀ ਕਿਉਂ ਘਾਲੀ ਹੈ, ਮੰਦਾ ਮੂਲਾਂ ਕੀ ਚਈ ਦਿਲ ਮਿੰਦਰ ਦੇ ਹਾਲੀ ਹੈ, ਜੋ ਸਹਿਬ ਨਾਲ ਹਾਰੀਏ ਤੇ ਵੇਹਾ ਪਾਸਾ ਟਾਲੀ ਹੈ, ਪਿਛਲਾ ਹੈ ਉਪਰ ਘਾਲੀ ਹੈ, ਪਿਛਲਾ ਹੈ ਉਪਰ ਘਾਲੀ ਹੈ,
1: ਜਿਹਨੇ ਗੁਰਮੁਖ

ਸਲੋਕ ਮਹਲਾ ਦੂਜਾ। ਚਾਕਰ ਲੱਗੇ ਚਾਕਰੀ ਨਾਲੇ ਗਰਭਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਦ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ, ਨਾਨਕ ਜਿਸਨੂੰ ਲਗਾ ਤਿਸ ਮਿਲੇ, ਲਗਾ ਸੋ ਪ੍ਰਵਾਨ ਮਹਲਾ।

ਜਿਹਾ ਜਾਣੇ ਤੇ ਹੋਵਰ ਤੇ ਵੇਖੋ ਕੋ ਨਿਰਦਾਸ ਵਸਤੂ ਅੰਦਰ ਵਸਵਾਵੇ ਦੂਜੀ ਹੋਵੇ ਪਾਤ ਸਾਹਿਬ ਚੇਤੀ ਹੁਕਮ ਨਾ ਚੱਲੇ ਕਈ ਬਣੇ ਅਰਦਾਸ ਕੂੜ ਕਮਾਣੇ ਕੂੜ ਹੋਵੇ ਨਾਨਕ ਸਿਫਤ ਵਿਗਾਸ।

ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਸ ਪੌੜੀ ਚੱਕ ਲੱਗ ਚੱਕ ਜੇ ਚੱਲੇ ਕਸਮੇ ਪਾਏ ਵਰਮਾ ਕਸਮਾ ਗਲੀ ਗੈਰ ਤੇ ਅੰਦਰ ਪਾਏ ਵਜੋ ਗੁਆਏ ਅਗਲਾ।

0: ਸਾਸ
1: ਬੜੀ ਚੱਕਰ ਲੱਗੇ ਚੱਕਰੀ ਚੱਲੇ ਕਸਮੇ ਪਾਏ ਹਰਮਤ ਨੂੰ ਅਗਲੀ ਆਵਾਜ਼ ਪੇ ਦੋਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰ ਅੰਦਰ ਪਾਏ ਵਜੋ ਗਵਾਏ ਅਗਲਾ ਮੁੰਮ ਪਾਣਾ ਖਾਏ ਜਿਹਦਾ ਦਿੱਤਾ ਖਾਣ ਦਿੱਤ ਗਈ ਸਬਾਸ ਨਾਨਕ ਮਨ ਚੱਲੇ ਨਾਲ ਕਸਮ ਚੱਲੇ ਅਰਦਾਸ
0: ਜਨਾ ਅੰਤਰ

0: ਸਾਹਿਬ ਤੁਠੈ ਜੋ ਮਿਲੇ ਮਹੱਲਾ ਦੂਜਾ।
1: ਇੱਕ ਨਿੰਗ ਚੱਕਰੀ ਜਿੱਤ ਪਾਉ ਖਸਮ ਨਾ ਜਾ, ਨਾਨਕ ਸੇਵ ਕਾਢੀਏ ਜੇ ਛੇਤੀ ਖਸਮ ਸਮਾਂ ਪੌੜੀ। ਨਾਨਕ ਅੰਤਾਂ ਜਪ ਹਰ ਪਾਕੇ ਪਾਰਾ ਵਾਰ ਆਪਣੇ ਸਾਖੀ, ਫਿਰ ਆਪ ਕਰਾਏ ਮਾਰ ਇੱਕ ਨਾ ਗੜੀ ਜੀਰੀਆਂ, ਇੱਕ ਧੂਰੀ ਚੜੇ ਬਸਿਆਰ ਆਪਣੇ ਕਰਿਆ। ਆਓ ਕੈਸੇ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ।

0: ਔੜੀ ਬੜੀ ਉਮੜਾ ਪਾ ਤੇਰਾ ਮਰਤਬਾ ਰੰਗ ਪੰਗਣੇ ਨਜ਼ਰ ਕਰਤਬਾ ਜੀਆਂ ਅੰਦਰ ਜੀਓ ਸਭ ਜਾਣ ਲਾ ਸਭ ਵਿੱਚ ਤੇਰਾ ਬਸ ਤੇਰਾ ਕਲਪਨਾ ਤੇਰੇ ਕਰ ਅਨੰਦ ਵਧਾਈ ਤੁੱਤ ਕਰ ਮਾਂ ਮਾਤਾ ਦੇ ਆਪਣੇ ਆਪ ਜਨ ਸਰਬ ਕਲਾ ਭਰਪੂਰ ਦਿਸੇ ਜਤ ਕਥਾ ਨਾਨਕ ਦਾ ਸੁਣਦਾ ਸੁਦਿਆ ਕੈ ਬਿਨਵਤਾ ਤੇਰਾ ਜੀ ਤੇਰਾ ਨਾਮ ਸਤਿਗੈ ਨਾਮ ਸਤਿਗੈ ਸ਼ਿ ਬਾਗੇ ਗੁਰੂ
1: ਔੜੀ ਵੱਡੀ ਹੋ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਨਾ ਜਪਨ ਕਰਤਬਾ ਜੀਆਂ ਅੰਦਰ ਜੀਓ ਸਭ ਕਿਛ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਕਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜੇ ਆਪਣਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ, ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੀ ਦਸਵੀ, ਪ੍ਰਥਮ ਭਗਉਤੀ ਸਿਮਰਕਾ ਗੁਰੂ ਨਾਨਕ ਲਈ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਇ, ਸ੍ਰੀ ਹਰ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਪਿਆਰਿਆਂ ਸੋਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਾਪੀਆਂ ਤਾਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਸਕਿਆ। ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਬੋਲੋ ਜੇ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸੋ ਹੇ ਨਮਾਨਿਆਂ ਦੇ ਮਾਨ, ਨਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟਾ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਹਜ਼ੂਰ ਸਾਬਾ

0: ਸਿੱਖ ਪੜਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਹੇ ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋ ਜਿ ਕਹਿਜੈ ਕੋਟ ਇੰਦਰ ਇੰਦਰਾਣ ਸਾਹ ਸਾਹਣ ਗਣਿਜੈ ਤ੍ਰਿਭਵਨ ਮਹੀ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੇ ਸਰਬਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ ਕਨਹਰ ਬੂੰਦ ਬਸਰ ਮਾਵਲ ਕੁਸਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਨਹਿ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ ਹਰ ਨਾਮ ਮੰਤਰ ਦਿਰੜਾਏ ਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਹਰ ਨਾਮ ਮੰਤਰ ਦਿਰੜਾਏ ਦਾ ਕੱਟੇ ਹੋਮੈ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ ਸੁਖ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ जन्म मरण दुख जाय, होवै सिफत खसामदी, नूर अरसों कुरसों चटी है। तुद डिठ सच्चे पातशाह, मल जन्म जन्म दी कटी है। सज्जन सच्चा पातशाह, सिरशां दशाह, जिस पास बैठियां सोहिया, सबना दा विसाह। सज्जन सच्चा पातशाह, सिरशां दशाह, जिस पास बैठियां सोहिया, सबना

ਜਿਚਰ ਘਟ ਅੰਤਰ ਹੈ ਸਾਸਾ, ਇਕ ਪਲ ਖਿਨ ਵਿਸਰਹਿ ਤੂੰ ਸਵਾਮੀ। ਜਾਣ ਬਰਸ ਪਚਾਸਾ, ਹਮ ਮੂੜ ਮੁਗਦ ਸਦਾ ਸੇ ਪਾਈ। ਗੁਰ ਕੈ ਸ਼ਬਦ ਪ੍ਰਗਾਸਾ, ਹਰ ਜੀਉ ਤੁਮ ਆਪੇ ਦੇਹ ਬੁਝਾਈ। ਹਰ ਜੀਉ ਤੁਦ ਵਿਟਹੁ ਵਾਰਿਆ ਸਦ ਹੀ, ਤੇਰੇ ਨਾਮ ਵਿਟਹੁ ਬਲ ਜਾਈ। ਰਹਾਉ ਹਮ ਸ਼ਬਦ ਮੋਏ, ਸ਼ਬਦ ਮਾਰ ਜੀਵਾਲੇ ਪਾਈ। ਸ਼ਬਦੇ ਹੀ ਮੁਕਤ ਪਾਈ, ਸ਼ਬਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਸ਼ਬਦ ਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ। ਸ਼ਬਦ ਨ ਜਾਣਹਿ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ, ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ। ਜੰਮੇ ਵਾਰੋ ਵਾਰਾ, ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ, ਮਨ ਮੁਖ ਮੁਗਦ ਗੁਬਾਰਾ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨ ਕੋਈ। ਜੋ ਤੁਰ ਲਿਖਿਆ ਸੋ ਕੋਈ ਨ ਮਿਟੈ ਭਾਈ, ਕਰਤਾ ਕਰੇ ਸੋ ਹੋਈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨ ਦੂਜਾ ਕੋਈ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨ ਕੋਈ। ਜੋ ਤੁਰ ਲਿਖਿਆ ਸੋ ਕੋਈ ਨ
मिटै पाई। करता करे सो होई, नानक नाम वस्या।

0: ਸੋਰਠ ਮਹੱਲਾ ਤੀਜਾ ਹਰ ਜੀਓ ਤੁਧਨੋ ਸਦਾ ਸਾਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣਾ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪ੍ਰਗਾਸਾ।
1: ਕੈਲਗਰੀ ਚ 24 ਘੰਟੇ 7 ਦਿਨ ਚੱਲਣ ਵਾਲਾ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM। ਧਾਰਮਿਕ ਪ੍ਰੋਗਰਾਮਾਂ ਦਾ ਆਨੰਦ ਮਾਨਣ ਲਈ ਅੱਜ ਹੀ ਆਪਣੇ ਘਰਾਂ ਤੇ ਕਾਰਾਂ ਦੀ ਰੇਡੀਓ ਨੂੰ ਪੰਜਾਬੀ ਰੇਡੀਓ 102.7 FM ਤੇ ਟਿਊਨ ਕਰੋ। ਪੰਜਾਬੀ ਰੇਡੀਓ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਾਠ ਪੂਜਾ ਵਾਲਿਆਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਕੋਲ ਧਾਰਮਿਕ ਆਡੀਓ ਅਤੇ ਵੀਡੀਓ, ਰੇਡੀਓ, ਧਾਰਮਿਕ ਵਾਲ ਹੈਂਗਿੰਗਸ, ਸ਼ਸਤਰ, ਕਕਾਰ, ਮਿਊਜ਼ਿਕ ਇੰਸਟਰੂਮੈਂਟਸ ਜਿਵੇਂ ਢੋਲ, ਹਾਰਮੋਨੀਅਮ, ਤਬਲਾ, ਤੂੰਬੀ ਅਤੇ ਹਰ ਤਰ੍ਹਾਂ ਦੇ ਪੂਜਾ ਦੇ ਸਮਾਨ ਦੀ ਜਾਣਕਾਰੀ ਲਈ ਕਾਲ ਕਰੋ 403-768-1681 403-768-1681। ਇਹਨਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 1120 4150 109th ਐਵੀਨਿਊ ਨਾਰਥ ਈਸਟ ਕੈਲਗਰੀ।
3: Yeah.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਮੁਬਾਰਕ ਗੋਦ ਵਿੱਚ ਸ਼ਿਸ਼ੋਭਿਤ ਹੋ ਰਹੇ ਪਰਮ ਸਨਮਾਨਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕੇ ਗੁਰੂ ਸਵਾਰਿਆਂ ਪਾਸੋਂ ਕੀਰਤਨ ਸ਼੍ਰਵਣ ਕੀਤਾ ਹੈ ਔਰ ਸਤਿਗੁਰੂ ਜੀ ਨੇ ਸਾਨੂੰ ਜੋ ਇਹ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ, ਆਓ ਯਤਨ ਕਰੀਏ ਕਿ ਸਤਿਗੁਰੂ ਗਰੀਬ ਨਿਵਾਸ ਜੀ ਦੀ ਪਾਵਨ ਬਾਣੀ ਨੂੰ ਸਨਮੁੱਖ ਰੱਖਦਿਆਂ ਹੋਇਆਂ ਇਸ ਸੋਹਣੇ ਸੁਚੱਜੇ ਸੰਦੇਸ਼ ਨੂੰ, ਉਪਦੇਸ਼ ਨੂੰ ਜੀਵਨ ਦਾ ਅੰਗ ਬਣਾ ਕੇ ਅਸੀਂ ਆਪਣੇ ਜੀਵਨ ਨੂੰ ਸਵਾਰਨ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਜੀ ਦੀ ਬਾਣੀ ਦਾ ਜੋ ਸ਼ਬਦ ਗਾਇਨ ਕੀਤਾ ਜਾ ਰਿਹਾ ਸੀ, ਗੁਰੂ ਰਾਮਦਾਸ ਜੀ ਦਾ ਉਚਾਰਣ ਕੀਤਾ ਹੋਇਆ ਦੇਵ ਗੰਧਾਰੀ ਰਾਗ ਵਿੱਚ ਇਹ ਸ਼ਬਦ ਸੁਸ਼ੋਭਿਤ ਹੈ। 527 ਨੰਬਰ ਪੰਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ ਔਰ ਸਤਿਗੁਰੂ ਜੀ ਦਾ ਇਹ ਮੁਬਾਰਕ ਸ਼ਬਦ ਸਾਨੂੰ ਇਸੇ ਗੱਲ ਤੇ ਹੀ ਪ੍ਰੇਰਣਾ ਦਿੰਦਾ ਹੈ, ਗੁਰੂ ਨਾਲ ਜੁੜ ਬੈਠਣ ਵਾਲੇ ਗੁਰਸਿੱਖ ਨੂੰ ਸਤਿਗੁਰੂ ਇੱਕ ਢੰਗ ਤਰੀਕਾ ਸਿਖਾ ਕੇ ਮੱਤ ਦਿੰਦੇ ਹਨ ਕਿ ਭਾਈ ਜਦੋਂ ਗੁਰੂ ਨਾਲ ਜੁੜ ਬੈਠਣਾ ਹੈ, ਗੁਰੂ ਦੀ ਦੱਸੇ ਹੋਏ ਜੀਵਨ ਜਾਚ ਬਣਾ ਕੇ ਚੱਲਣਾ ਹੈ, ਕੇਵਲ ਤੇ ਕੇਵਲ ਗੁਰੂ ਦਾ ਆਖਿਆ ਹੋਇਆ ਹੀ ਮੰਨਣਾ ਹੈ, ਤਾਂ ਫੇਰ ਬਾਕੀ ਪਰਵਾਹ ਹੋਰ ਕਿਸੇ ਦੀ ਛੱਡ ਦੇਣੀ ਚਾਹੀਦੀ ਹੈ, ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਕਿਉਂਕਿ ਸਤਿਗੁਰੂ ਜੀ ਦੀ ਬਾਣੀ ਦਾ ਇਹ ਵੀ ਪਵਿੱਤਰ ਵਾਕ ਹੈ, ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ, ਉਸ ਸੱਚੇ ਸਾਹਿਬ ਤੋਂ ਬਿਨਾਂ ਹੋਰ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਜਿਹੜਾ ਤਾਂ ਗੁਰੂ ਨਾਲ ਜੁੜਦਾ ਹੈ, ਸਤਿਗੁਰੂ ਗਰੀਬ ਨਿਵਾਸ ਜੀ ਦੇ ਦਰਸਾਏ ਹੋਏ ਉਪਦੇਸ਼ ਨੂੰ ਜੀਵਨ ਦਾ ਅੰਗ ਬਣਾ ਕੇ ਚੱਲਦਾ ਹੈ, ਜਿਸ ਨੇ ਕੇਵਲ ਤੇ ਕੇਵਲ ਆਪਣੀ ਜ਼ਿੰਦਗੀ ਦਾ ਆਸਰਾ ਗੁਰਬਾਣੀ ਨੂੰ ਬਣਾਇਆ ਹੈ, ਸੱਚਮੁੱਚ ਹੀ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਸਤਿਗੁਰੂ ਗਰੀਬ ਨਿਵਾਸ ਬਖਸ਼ਿਸ਼ ਕਰਕੇ ਸਾਨੂੰ ਇਹ ਹੀ ਬਖਸ਼ਿਸ਼ ਦੇ ਰਹੇ ਸਨ, ਸਾਡੀ ਝੋਲੀ ਵਿੱਚ ਪਾ ਰਹੇ ਸਨ। ਅਬ ਹਮ ਚੱਲੇ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ।

ਤੁਹਾਡੇ ਅੱਗੇ ਭੇਟਾ ਰੱਖ ਦਿੱਤਾ ਹੈ, ਸਮਰਪਣ ਕਰ ਦਿੱਤਾ ਹੈ, ਕੋਈ ਚੰਗਾ ਆਖੇ, ਕੋਈ ਮਾੜਾ ਆਖੇ, ਕੋਈ ਬੁਰਾ ਆਖੇ, ਕੋਈ ਭਲਾ ਆਖੇ, ਮੈਨੂੰ ਹੁਣ ਇਸ ਗੱਲ ਦੀ ਪਰਵਾਹ ਨਹੀਂ। ਇਹ ਹੈ ਸਤਿਗੁਰੂ ਜੀ ਦੀ ਦਰਸਾਈ ਹੋਈ ਜੀਵਨ ਜਾਚ ਦਾ ਪਹਿਲਾ ਅੰਗ, ਇਹ ਹੈ ਪਹਿਲਾ ਪੜਾਅ, ਇਹ ਹੈ ਸਭ ਤੋਂ ਮੁੱਢਲਾ ਪ੍ਰਣ ਜਿਸ ਨੂੰ ਸਿੱਖ ਨੇ ਆਪਣੇ ਜੀਵਨ ਵਿੱਚ ਕਰਕੇ ਚੱਲਣਾ ਹੈ, ਪ੍ਰਣ ਕਰਨਾ ਹੈ ਕਿ ਮੈਂ ਅੱਜ ਤੋਂ ਬਾਅਦ ਜੋ ਆਪ ਜੀ ਦਾ ਉਪਦੇਸ਼ ਹੋਏਗਾ ਉਸ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਚੱਲਾਂਗਾ, ਇਸ ਤੋਂ ਪਿੱਛੇ ਨਹੀਂ ਹਟਾਂਗਾ। ਸਤਿਗੁਰੂ ਗੁਰੂ ਅਮਰਦਾਸ ਜੀ ਦਾ ਜੋ ਅਸਾਂ ਅੱਜ ਦਾ ਇਹ ਬਖਸ਼ਿਸ਼ ਭਰਿਆ ਵਿਚਾਰ ਮੁਖਵਾਕ ਸ਼੍ਰਵਣ ਕੀਤਾ ਹੈ, ਸਤਿਗੁਰੂ ਜੀ ਨੇ ਅੱਜ ਦੀ ਇਸ ਬਖਸ਼ਿਸ਼ ਵਿੱਚ ਸਾਨੂੰ ਇਹੀ ਗੱਲ ਬੜੇ ਪਿਆਰ ਨਾਲ ਸੋਹਣੇ ਢੰਗ ਨਾਲ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਨੇ ਬਖਸ਼ਿਸ਼ ਦੇ ਵਾਕ ਰੱਖੇ ਨੇ, ਜਿਉਂ ਤੂੰ ਚਲਾਏ ਹੇ ਮੇਰੇ ਮਾਲਕ ਜੀ ਰੱਬ ਜੀ, ਜਿਵੇਂ ਤੁਸੀਂ ਚਲਾਉਂਦੇ ਹੋ ਤਿਵ ਚੱਲੇ ਸਵਾਮੀ, ਅਸੀਂ ਉਸੇ ਤਰ੍ਹਾਂ ਹੀ ਚੱਲਦੇ ਹਾਂ, ਉਹਦੇ ਤੋਂ ਬਾਹਰ ਨਹੀਂ ਜਾਂਦੇ। ਹੁਣ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਠ ਆਰੰਭ ਕਰਦੇ ਹਾਂ, ਵੈਸੇ ਵੀ ਸਿੱਖ ਰੋਜ਼ ਇਸ ਨਿਤਨੇਮ ਦੀ ਬਾਣੀ ਨੂੰ ਪੜ੍ਹਦਾ ਹੈ, ਸਾਨੂੰ ਰੋਜ਼ ਹੀ ਇਹ ਬੋਲ ਸੁਣਨ ਨੂੰ ਮਿਲਦੇ ਹਨ, ਪੜ੍ਹਨ ਨੂੰ ਮਿਲਦੇ ਹਨ, ਹੁਕਮ ਰਜਾਈ ਚੱਲਣਾ। ਉਸ ਹੁਕਮੀ ਦੀ, ਉਸ ਰਾਜਾ ਦੇ ਮਾਲਕ ਦੀ ਰਾਜਾ ਦੇ ਵਿੱਚ ਚੱਲਣਾ ਹੀ ਸਾਡਾ ਪ੍ਰਥਮ ਫਰਜ਼ ਹੈ, ਉਸ ਤੋਂ ਭੱਜਣਾ ਨਹੀਂ, ਉਸ ਤੋਂ ਬਾਹਰ ਨਹੀਂ ਜਾਣਾ। ਕਿਉਂਕਿ ਸਤਿਗੁਰੂ ਆਖਦੇ ਗੁਰਖ ਕਹਿਆ ਸਾਕਾਰ ਕਮਾਵੋ, ਜੋ ਗੁਰੂ ਨੇ ਆਖਿਆ ਹੈ ਭਾਈ ਉਹ ਹੀ ਕੰਮ ਕਰਨਾ ਚਾਹੀਦਾ, ਗੁਰੂ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਗੁਰੂ ਦੀ ਕਰਨੀ, ਗੁਰੂ ਦੀ ਦੱਸੀ ਹੋਈ ਜੀਵਨ ਜਾਚ ਤੋਂ ਕਾਹੇ ਧਾਵੋ, ਕਿਉਂ ਭੱਜਦੇ ਹਾਂ, ਕਿਉਂ ਬੇਮੁੱਖ ਹੁੰਦੇ ਹਾਂ, ਕਿਉਂ ਨਹੀਂ ਉਸ ਨੂੰ ਅਪਣਾ ਲੈਂਦੇ, ਇਹ ਸਤਿਗੁਰੂ ਗਰੀਬ ਨਿਵਾਜ ਬਾਣੀ ਦੇ ਰਾਹੀਂ ਸਾਨੂੰ ਸਮਝਾਉਂਦੇ ਹਾਂ। ਹੁਣ ਜੇ ਅਸੀਂ ਜਿਸ ਤਰ੍ਹਾਂ ਉਹ ਚਲਾਉਂਦਾ ਹੈ, ਜਿਸ ਤਰ੍ਹਾਂ ਉਹ ਸਾਨੂੰ ਸੋਹਣਾ ਸੁਚੱਜਾ ਜੀਵਨ ਗੁਣਾਂ ਵਾਲਾ ਬਖਸ਼ਦਾ ਹੈ, ਜਿਸ ਤਰ੍ਹਾਂ ਦਾ ਰੱਬ ਸਾਨੂੰ ਬਣਿਆ ਹੋਇਆ ਦੇਖਣਾ ਚਾਹੁੰਦਾ ਹੈ, ਉਹ ਕਿਵੇਂ ਬਣਿਆ ਜਾ ਸਕਦਾ? ਕਿਉਂਕਿ ਸਤਿਗੁਰੂ ਕਹਿੰਦੇ ਆ ਜਿਉਂ ਤੂੰ ਚਲਾਏ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਏ ਤਿਵੇਂ ਚੱਲੇ, ਜਿਨ੍ਹਾਂ ਮਾਰਗ ਪਾਵੇ, ਜਿਨ੍ਹਾਂ ਨੂੰ ਤੂੰ ਮਾਰਗ ਤੇ ਪਾ ਲੈਂਦਾ ਆ ਹੇ ਮੇਰੇ ਮਾਲਕ ਜੀ, ਉਹ ਫਿਰ ਉਸੇ ਤਰ੍ਹਾਂ ਹੀ ਚੱਲਦੇ ਆ ਜਿਵੇਂ ਤੂੰ ਉਹਨਾਂ ਨੂੰ ਚਲਾਉਣਾ, ਜਿਵੇਂ ਤੂੰ ਪ੍ਰੇਰਨਾ ਕਰਦਾ, ਤੇਰੇ ਅਨੁਸਾਰ ਹੀ ਚੱਲਦੇ, ਤੇਰੇ ਤੋਂ ਬਾਹਰ ਨਹੀਂ ਜਾਂਦੇ। ਹੁਣ ਇਹ ਬਣਿਆ ਕਿਵੇਂ ਜਾ ਸਕਦਾ? ਕੱਲ ਵੀ ਅਸਾਂ ਭਗਤਾਂ ਕੀ ਚਾਲ ਨਿਰਾਲੀ ਵਾਲੀ ਪੌੜੀ ਸ਼੍ਰਵਣ ਕੀਤੀ ਸੀ, ਭਗਤਾਂ ਦਾ ਆਚਰਣ ਕਿਰਦਾਰ ਜੀਵਨ ਸੱਚਮੁੱਚ ਹੀ ਸੰਸਾਰ ਦੇ ਬਾਕੀ ਜਿੰਨੇ ਕਰਮ ਕਾਂਡ ਪਖੰਡ ਉਹਨਾਂ ਤੋਂ ਨਿਰਾਲਾ, ਉੱਚਾ, ਸੁੱਚਾ, ਵਧੀਆ ਹੈ। ਹੁਣ ਸਤਿਗੁਰੂ ਅੱਜ ਦੇ ਇਸ ਵਾਕ ਵਿੱਚ ਵੀ ਇਹੀ ਬਖਸ਼ਿਸ਼ ਕਰਦੇ, ਹੁਣ ਅਸੀਂ ਅੱਜ ਦੇਖਣਾ ਹੈ ਇਹ ਨਿਰਾਲੀ ਚਾਲ ਜਿਵੇਂ ਉਹ ਚਲਾਉਂਦਾ ਹੈ ਉਵੇਂ ਚੱਲਣ ਵਾਲੀ ਗੱਲ ਬਣਦੀ ਕਿਵੇਂ, ਅਸਾਂ ਅੱਜ ਇਸ ਗੱਲ ਨੂੰ ਵਿਚਾਰਨਾ ਹੈ, ਉਹ ਕਿਵੇਂ ਬਣਦੀ, ਕਿੱਥੋਂ ਮਿਲਦੀ ਹੈ ਇਹ ਨਿਰਾਲੀ ਚਾਲ, ਜਿਉਂ ਤੂੰ ਚਲਾਏ ਤਿਵੇਂ ਚੱਲਣ ਵਾਲਾ ਪ੍ਰਣ ਜ਼ਿੰਦਗੀ ਦੇ ਅੰਦਰ ਆਉਂਦਾ ਕਿੱਥੋਂ ਹੈ? ਸਤਿਗੁਰੂ ਦੀ ਬਾਣੀ ਚੋਂ ਹੀ ਅਸੀਂ ਵਿਚਾਰਾਂਗੇ। ਗਰੀਬ ਨਿਵਾਜ ਜੀ ਨੇ ਬਾਣੀ ਦੇ ਵਿੱਚ ਜਦੋਂ ਭੱਟ ਸਾਹਿਬਾਨ ਦੇ ਵਿਚਾਰ ਦਰਜ ਕੀਤੇ ਹੈ, ਭੱਟ ਸਾਹਿਬਾਨ ਜੀ ਨੇ ਜੋ ਉਪਦੇਸ਼, ਜੋ ਵਡਿਆਈ ਗੁਰੂ ਦੀ ਕਲਮ ਬੰਦ ਕੀਤੀ, ਉਹ ਸਤਿਗੁਰੂ ਨੇ ਸਾਡੇ ਸਾਹਮਣੇ ਬਾਣੀ ਦੇ ਵਿੱਚ ਲੈ ਆਂਦੀ। ਭੱਟ ਸਾਹਿਬਾਨ ਨੇ ਸਾਨੂੰ ਸਿਖਾਇਆ, ਸਮਝਾਇਆ, ਔਰ ਆਪਣੀ ਜ਼ਿੰਦਗੀ ਦਾ ਤਜਰਬਾ ਇਹ ਨਹੀਂ ਕਿ ਐਵੇਂ ਕੋਈ ਉਹਨਾਂ ਨੇ ਸੁਣੀ ਸੁਣਾਈ ਗੱਲ ਲਿਖੀ, ਭੱਟ ਸਾਹਿਬਾਨ ਨੇ ਆਪਣੀ ਜ਼ਿੰਦਗੀ ਦੇ ਵਿੱਚ ਇਸ ਤਜਰਬੇ ਨੂੰ ਦੇਖਿਆ। ਕਿਉਂਕਿ ਭੱਟ ਸਾਹਿਬਾਨ ਜਦੋਂ ਗੁਰੂ ਨਾਨਕ ਜੀ ਦੀ ਸ਼ਰਨ ਵਿੱਚ ਨਹੀਂ ਸੀ ਆਏ, ਗੁਰੂ ਨਾਨਕ ਜੀ ਦੀ ਸਿੱਖੀ ਬਾਰੇ ਅਜੇ ਨਹੀਂ ਸੀ ਪਤਾ, ਬੜੇ ਭਰਮ ਭੁਲੇਖਿਆਂ ਚ ਪਏ ਹੋਏ ਸੀ, ਬਹੁਤ ਸਾਰੇ ਉਹਨਾਂ ਦੇ ਵੀ ਇਸ ਤਰ੍ਹਾਂ ਦੇ ਸ਼ੰਕੇ ਸਵਾਲ ਲਗਾਤਾਰ ਬਣੇ ਹੋਏ ਸੀ। ਭੱਟ ਸਾਹਿਬਾਨ ਆਪ ਹੀ ਆਪਣੀ ਇਸ ਬਾਣੀ ਅੰਦਰ ਸਾਰਾ ਵਿਚਾਰ ਦਰਜ ਕਰ ਦਿੰਦੇ ਆ। ਪਹਿਲਾਂ ਤਾਂ ਇਹ ਵੀ ਲਿਖਦੇ ਆ, ਰਹੇ ਉਹ ਸੰਤ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਇਸੇ ਸਵਈਏ ਦੇ ਅੰਦਰ ਉਹ ਇਹ ਵੀ ਕਹਿੰਦੇ ਆ ਕਿ ਇੱਕ ਸਾਲ ਅਸੀਂ ਤੁਰੇ ਫਿਰਦੇ ਰਹੇ, ਸਾਨੂੰ ਰਾਹ ਕੋਈ ਲੱਭਿਆ ਹੀ ਨਹੀਂ, ਸਾਡੇ ਜੀਵਨ ਦੀ ਸੰਤੁਸ਼ਟੀ ਕਿਤੇ ਹੋਈ ਨਹੀਂ। ਫਿਰ ਹੁਣ ਭੱਟ ਸਾਹਿਬਾਨ ਜਦੋਂ ਆਪਣੀ ਜ਼ਿੰਦਗੀ ਦਾ ਤਦ ਸਾਰ ਤਜਰਬਾ ਸਾਡੇ ਸਾਹਮਣੇ ਲਿਆਉਂਦੇ ਆ, ਤਾਂ ਮੈਂ ਬੇਨਤੀ ਕਰ ਰਿਹਾ ਸਾਂ ਕਿ ਇਹ ਚਾਲ ਨਿਰਾਲੀ ਜਾਂ ਜਿਹੜਾ ਅੱਜ ਦਾ ਮੁੱਖ ਵਾਕ ਹੈ, ਜਿਉਂ ਤੂੰ ਚਲਾਏ ਤਿਵ ਚੱਲੇ ਸਵਾਮੀ।

0: ਜਿਵੇਂ ਤੂੰ ਚਲਾਉਣਾ ਹੈ ਉਵੇਂ ਹੀ ਅਸੀਂ ਚੱਲਦੇ ਹਾਂ, ਉਸ ਤੋਂ ਬਾਹਰ ਨਹੀਂ ਜਾਂਦੇ। ਜੇ ਇਹ ਗੱਲ ਜੀਵਨ ਵਿੱਚ ਆ ਜਾਏ ਬਣਦੀ ਕਿਵੇਂ ਹੈ, ਇਹ ਕਿਵੇਂ ਸਾਡੇ ਜੀਵਨ ਚ ਆ ਸਕਦੀ ਹੈ? ਆਓ ਪੜ੍ਹੀਏ ਸਤਿਗੁਰੂ ਦੀ ਬਾਣੀ ਚੋਂ। ਪੱਟ ਸਾਹਿਬਾਨ ਕਹਿੰਦੇ ਆ, ਕੱਚੋਂ ਕੰਚਨ ਭਇਓ। ਕੱਚੋਂ ਭਾਵ ਕੱਚ ਤੋਂ, ਕੱਚ ਨੂੰ ਅਸੀਂ ਸਾਰੇ ਜਾਣਦੇ ਹਾਂ। ਕੱਚ ਨੂੰ ਜਿੰਨਾ ਕੁ ਅਸੀਂ ਸਾਰੇ ਆਪਣੇ ਤਕਰੀਬਨ ਰੋਜ਼ਾਨਾ ਲੋੜਾਂ ਵਿੱਚ ਜਾਂ ਆਪਣੇ ਘਰੇਲੂ ਆਪਣੀ ਜ਼ਿੰਦਗੀ ਦੇ ਅੰਦਰ ਕੱਚ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕੱਚ ਸੋਨੇ ਦੀ ਬਰਾਬਰੀ ਨਹੀਂ ਕਰਦਾ। ਫਿਰ ਦੂਜੀ ਗੱਲ, ਕੱਚ ਦਾ ਇੱਕ ਆਪਣਾ ਸਿਸਟਮ ਹੈ ਕਿ ਉਹਨੂੰ ਥੋੜੀ ਜਿਹੀ ਵੀ ਠੋਕਰ ਲੱਗਦੀ ਹੈ ਤਾਂ ਉਹ ਟੁੱਟ ਜਾਂਦਾ ਹੈ, ਬਿਖਰ ਜਾਂਦਾ ਹੈ। ਉਸ ਟੁੱਟੇ ਹੋਏ ਕੱਚ ਨੂੰ ਕੋਈ ਸੰਭਾਲ ਕੇ ਨਹੀਂ ਰੱਖਦਾ, ਉਸ ਨੂੰ ਬਾਹਰ ਸੁੱਟ ਦਿੱਤਾ ਜਾਂਦਾ। ਪਰ ਜੇ ਸੋਨਾ ਟੁੱਟ ਜਾਏ, ਸੋਨੇ ਦਾ ਗਹਿਣਾ ਕੋਈ ਵੀ ਡਿੱਗ ਜਾਏ, ਟੁੱਟ ਜਾਏ, ਤੇ ਉਸ ਨੂੰ ਕੋਈ ਬਾਹਰ ਨਹੀਂ ਸੁੱਟਦਾ, ਉਸ ਨੂੰ ਫੇਰ ਬਣਵਾ ਕੇ ਤੇ ਫੇਰ ਆਪਣੇ ਸਰੀਰ ਤੇ ਕੋਈ ਨਾ ਕੋਈ ਧਾਰਨ ਕਰ ਲੈਂਦਾ, ਉਹਨੂੰ ਸੁੱਟਿਆ ਨਹੀਂ ਜਾਂਦਾ, ਕੱਚ ਨੂੰ ਸੁੱਟ ਦਿੱਤਾ ਜਾਂਦਾ। ਹੁਣ ਭੱਟ ਸਾਹਿਬਾਨ ਕਹਿੰਦੇ ਆ, ਅਸੀਂ ਕੱਚ ਵਰਗੇ ਸਾਂ ਮੇਰਿਆ ਮਾਲਕਾ, ਸਾਡਾ ਜੀਵਨ ਕੱਚ ਵਰਗਾ ਸੀ, ਐਵੇਂ ਹੀ ਟੁੱਟ ਜਾਂਦੇ ਸਾਂ, ਐਵੇਂ ਹੀ ਲਗਾਤਾਰ ਤਿੜਕ ਜਾਂਦੇ ਸਾਂ, ਸਾਡੀ ਜ਼ਿੰਦਗੀ ਕੱਚ ਵਰਗੀ ਸੀ, ਪਰ ਮਾਲਕ ਜੀ ਤੁਹਾਡੀ ਸ਼ਰਨ ਵਿੱਚ ਆਉਣ ਨਾਲ ਸਾਡੀ ਜ਼ਿੰਦਗੀ ਸੋਨੇ ਵਰਗੀ ਹੋ ਗਈ, ਕੀਮਤੀ ਹੋ ਗਈ ਹੈ। ਕੱਚੋਂ ਕੰਚਨ ਭਇਓ, ਸ਼ਬਦ ਗੁਰ ਸ਼ਰਵਣੇ ਸੁਣਿਓ। ਜਦੋਂ ਗੁਰੂ ਦਾ ਸ਼ਬਦ ਸ਼ਰਵਣੇ ਸੁਣਿਓ, ਕੰਨਾਂ ਦੇ ਨਾਲ ਸੁਣਿਆ, ਤਾਂ ਇਹ ਗੱਲ ਬਣੀ, ਕੱਚ ਤੋਂ ਕੰਚਨ ਤਾਂ ਹੋਏ। ਫਿਰ ਆਖਦੇ ਆ, ਬਿਖ ਤੇ ਅੰਮ੍ਰਿਤ ਹੋਇਓ। ਬਿਖ ਦਾ ਅਰਥ ਹੈ ਜ਼ਹਿਰ। ਸਾਡੀ ਜ਼ਿੰਦਗੀ ਜ਼ਹਿਰ ਵਾਲੀ ਸੀ, ਜ਼ਹਿਰ ਵਾਲੀ, ਲਗਾਤਾਰ ਜ਼ਹਿਰ ਭਰਿਆ ਹੋਇਆ ਸੀ, ਕ੍ਰੋਧ ਦਾ, ਹੰਕਾਰ ਦਾ, ਮੋਹ ਦਾ, ਲੋਭ ਦਾ, ਈਰਖਾ ਦਾ, ਨਫ਼ਰਤ ਦਾ, ਤ੍ਰਿਸ਼ਨਾ ਦਾ, ਜ਼ਹਿਰ ਹੀ ਜ਼ਹਿਰ ਸੀ ਸਾਡੀ ਜ਼ਿੰਦਗੀ ਦਾ। ਬਿਖ ਤੇ ਅੰਮ੍ਰਿਤ ਹੋਇਓ, ਅਸੀਂ ਜ਼ਹਿਰ ਤੋਂ ਅੰਮ੍ਰਿਤ ਵਰਗੇ ਬਣ ਗਏ। ਕਦੋਂ? ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ। ਜਦੋਂ ਤੁਹਾਡਾ ਇਹ ਸ਼ਬਦ, ਤੁਹਾਡੀ ਇਹ ਬਾਣੀ ਅਸੀਂ ਆਪਣੀ ਜ਼ੁਬਾਨ ਨਾਲ, ਮੂੰਹ ਨਾਲ ਪੜ੍ਹੀ, ਗਾਈ, ਤਾਂ ਅਸੀਂ ਜ਼ਹਿਰ ਤੋਂ ਅੰਮ੍ਰਿਤ ਵਰਗੇ ਹੋ ਗਏ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਬਣਿਓ। ਲੋਹੋਂ ਹੋਇਓ ਲਾਲ, ਲੋਹੋਂ, ਲੋਹੇ ਤੋਂ ਅਸੀਂ ਲਾਲ ਹੋ ਗਏ, ਲੋਹਾ ਤੇ ਇੱਕ ਕੀਮਤੀ ਲਾਲ ਰਤਨ ਜਵਾਹਰਾਤ, ਦੋਨਾਂ ਦਾ ਹੀ ਆਪਸੀ ਬਹੁਤ ਫਰਕ ਹੈ। ਲੋਹਾ ਓਨੀ ਕੀਮਤ ਨਹੀਂ ਰੱਖਦਾ ਜਿੰਨੀ ਕੀਮਤੀ ਉਹ ਜਵਾਹਰਾਤ ਲਾਲ ਮੋਤੀ ਰੱਖਦਾ ਹੈ। ਲੋਹੋ ਹੋਇਓ ਲਾਲ, ਅਸੀਂ ਲੋਹੇ ਵਰਗੇ ਸਾਂ, ਅਸੀਂ ਮਾੜੇ ਸਾਂ, ਸਾਡਾ ਜੀਵਨ ਲੋਹੇ ਵਰਗਾ ਬੇਕਾਰ ਸੀ, ਪਰ ਤੁਹਾਡੀ ਕਿਰਪਾ ਦੇ ਨਾਲ ਅਸੀਂ ਸੱਚਮੁੱਚ ਕੀਮਤੀ ਮੋਤੀ ਵਰਗੇ ਹੋ ਗਏ। ਲੋਹੋ ਹੋਇਓ ਲਾਲ, ਨਦਰ ਸਤਗੁਰ ਜਦ ਧਾਰੈ, ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਮੇਰੇ ਮਾਲਕ ਜੀ, ਅਸੀਂ ਪੱਥਰਾਂ ਵਰਗੇ ਸਾਂ, ਪੱਥਰਾਂ ਵਰਗੇ। ਪੱਥਰ ਜਾਂ ਤਾਂ ਰਸਤੇ ਵਿੱਚ ਪਿਆ ਠੇਡਿਆਂ ਦੇ ਕੰਮ ਆਉਂਦਾ, ਜਾਂ ਫਿਰ ਬੇਕਾਰ ਪਿਆ, ਲਗਾਤਾਰ ਪਿਆ ਤੇ ਪਿਆ ਰਹਿੰਦਾ ਹੈ। ਹੁਣ ਸਾਡਾ ਜੀਵਨ ਪੱਥਰ ਵਰਗਾ ਬੇਕਾਰ ਸੀ, ਕਠੋਰ ਸੀ, ਪਰ ਤੁਹਾਡੀ ਕਿਰਪਾ ਦੇ ਨਾਲ ਪਾਹਣ ਮਾਣਕ ਕਰੈ, ਸਾਡੇ ਜੀਵਨ ਨੂੰ ਤੁਹਾਡੀ ਕਿਰਪਾ ਨੇ ਹੀਰੇ ਵਰਗਾ ਬਣਾ ਦਿੱਤਾ ਹੈ। ਅਸੀਂ ਪੱਥਰ ਸਾਂ, ਹੀਰੇ ਹੋ ਗਏ ਹਾਂ। ਕਦੋਂ ਹੋਏ ਹਾਂ? ਗਿਆਨ ਗੁਰ ਕਹਿਓ ਵਿਚਾਰੈ, ਜਦੋਂ ਜਿਹੜਾ ਗਿਆਨ ਗੁਰੂ ਨੇ ਬਖਸ਼ਿਸ਼ ਕੀਤਾ, ਜਦੋਂ ਉਸਦੀ ਵਿਚਾਰ ਕੀਤੀ, ਜਦੋਂ ਉਸ ਨਾਲ ਸਾਂਝ ਪਾਈ, ਜਦੋਂ ਉਸ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ। ਗਿਆਨ ਗੁਰ ਕਹਿਓ ਵਿਚਾਰੈ, ਕਾਠੋਂ ਸ੍ਰੀ ਖੰਡ ਸਤਿਗੁਰ ਕੀ। ਅਸੀਂ ਆਮ ਮਾਮੂਲੀ ਲੱਕੜ ਵਰਗੇ ਸਾਂ, ਪਰ ਤੁਹਾਡੀ ਕਿਰਪਾ ਨਾਲ ਅਸੀਂ ਚੰਦਨ ਵਰਗੇ ਹੋ ਗਏ, ਸੋਹਣੇ ਚੰਦਨ ਵਰਗੇ ਹੋ ਗਏ, ਉਸ ਚੰਦਨ ਵਰਗੇ ਜਿਹੜਾ ਬੜਾ ਬੇਸ਼ਕੀਮਤੀ ਹੈ, ਜਿਹੜਾ ਬੜਾ ਹੀ ਸੋਹਣਾ ਹੈ, ਸੁਗੰਧੀ ਵਾਲਾ ਹੈ, ਜਿਹੜਾ ਦੂਜਿਆਂ ਨੂੰ ਵੀ ਸੁਗੰਧਿਤ ਕਰਨ ਦੀ ਸਮਰੱਥਾ ਰੱਖਦਾ ਹੈ, ਅਸੀਂ ਉਹਦੇ ਵਰਗੇ ਹੋ ਗਏ। ਕਾਠੋਂ ਸ੍ਰੀ ਖੰਡ ਸਤਿਗੁਰ ਕੀਏ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਪੈ। ਉਹ ਪਸ਼ੂ ਪ੍ਰੇਤਾਂ ਵਰਗੇ, ਭੂਤਨਿਆਂ ਵਰਗੇ, ਆਮ ਪਸ਼ੂਆਂ ਪੰਛੀਆਂ ਵਰਗੇ ਜੀਵਨ ਵਾਲੇ ਵੀ ਸੁਰ ਨਰ ਭਏ, ਦੇਵਤੇ ਹੋ ਗਏ, ਚੰਗੇ ਗੁਣਾਂ ਵਾਲੇ ਹੋ ਗਏ, ਜਿਨ੍ਹਾਂ ਨੇ ਸਤਿਗੁਰੂ ਦੇ ਚਰਨ ਪਰਸ ਲੈ। ਗੁਰੂ ਸਵਾਰਿਓ, ਇਹ ਹੈ ਰਾਹ, ਇਹ ਹੈ ਤਰੀਕਾ, ਇਹ ਹੈ ਸਤਿਗੁਰੂ ਜੀ ਦੀ ਸੁੰਦਰ ਜੀਵਨ ਜਾਚ, ਜਿਸ ਨੂੰ ਅਪਣਾ ਕੇ ਅਸੀਂ ਇਸ ਰਾਹ ਤੇ ਸੁਖਾਲੇ ਸੋਹਣੇ ਢੰਗ ਨਾਲ ਚੱਲ ਸਕਦੇ ਹਾਂ। ਗਰੀਬ ਨਵਾਜ ਸਤਿਗੁਰੂ ਸਾਨੂੰ ਤਾਂ ਹੀ ਬਖਸ਼ਿਸ਼ ਕਰਕੇ ਇਹ ਗੱਲ ਵੀ ਸਮਝਾਉਂਦੇ ਹੈ, ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵੇ। ਮੇਰੇ ਮਾਲਕ ਜੀ, ਇਸ ਰਾਹ ਤੇ ਤੁਰਨ ਵਾਲਿਆਂ ਨੂੰ ਤੁਸੀਂ ਆਪਣੇ ਨਾਮ ਵਿੱਚ ਲਾ ਲੈਂਦੇ ਹੋ ਤੇ ਫਿਰ ਤੁਹਾਡੀ ਕਿਰਪਾ ਦੇ ਨਾਲ ਉਹ ਤੁਹਾਡੇ ਇਸ ਗੁਰਮਤ ਗਿਆਨ ਨੂੰ, ਤੁਹਾਡੇ ਇਸ ਸੋਹਣੇ ਉਪਦੇਸ਼ ਨੂੰ, ਗੁਰਬਾਣੀ ਨੂੰ ਸਦਾ ਹੀ ਧਿਆਉਂਦੇ ਰਹਿੰਦੇ, ਗੁਰਬਾਣੀ ਨਾਲ ਜੁੜੇ ਹੀ ਰਹਿੰਦੇ ਹਨ। ਫਿਰ ਸਤਿਗੁਰੂ ਆਖਦੇ ਜਿਸ ਨੂੰ ਕਥਾ ਸੁਣਾਏ ਆਪਣੀ, ਜਿਸ ਨੂੰ ਤੁਸੀਂ ਆਪਣੀ ਸਿਖਸਲਾ ਦੀ ਬਾਣੀ ਬਖਸ਼ਿਸ਼ ਕਰਦੇ ਹੋ, ਸੇ ਗੁਰਦੁਆਰਾ ਸੁਖ ਪਾਵੇ। ਉਹ ਗੁਰੂ ਦੇ ਰਾਹੀਂ, ਗੁਰਦੁਆਰੇ ਦਾ ਅਰਥ ਹੈ ਗੁਰੂ ਦੇ ਰਾਹੀਂ, ਉਹ ਗੁਰੂ ਦੇ ਅਨੁਸਾਰ ਹੋ ਕੇ ਸਦਾ ਹੀ ਸੁੱਖ ਪਾਉਂਦੇ ਹਨ, ਦੁੱਖ ਜ਼ਿੰਦਗੀ ਵਿੱਚੋਂ ਚਲੇ ਜਾਂਦਾ ਹੈ। ਆਪਾਂ ਪੜ੍ਹਦੇ ਹਾਂ ਸਤਿਗੁਰੂ ਦੀ ਬਾਣੀ ਵੀ, ਗਰੀਬ ਨਿਵਾਜ ਆਖਦੇ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮੰਨੈ। ਹੁਣ ਇਹ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੋਈ ਇਸ ਜੀਵਨ ਜਾਂਚ ਨੂੰ ਅਸੀਂ ਵਿਚਾਰਾਂਗੇ, ਵੈਸੇ ਪੜ੍ਹ ਲੈਣਾ ਬੜਾ ਸੌਖਾ ਹੈ, ਪੜ੍ਹਨ ਲੱਗਿਆਂ ਤੇ ਸ਼ਾਇਦ ਅਸੀਂ ਇੱਕ ਡੇਢ ਮਿੰਟ ਵਿੱਚ ਇਹ ਸਾਰੀ ਗੱਲਬਾਤ ਪੜ੍ਹ ਦੇਵਾਂਗੇ। ਪਰ ਹੁਣ ਇਸ ਸਾਰੀ ਜੀਵਨ ਜਾਂਚ ਨੂੰ ਅਪਣਾਉਣ ਵਾਸਤੇ, ਮਾਨਣ ਵਾਸਤੇ ਸਾਨੂੰ ਇਸ ਸ਼ਬਦ ਦੇ ਅਖੀਰ ਤੇ ਪਹੁੰਚ ਕੇ ਇਸ ਵੱਲ ਧਿਆਨ ਦੇਣਾ ਪਏਗਾ ਕਿ ਜਿੰਨੀ ਦੇਰ ਤੱਕ ਅਸੀਂ ਇੱਥੋਂ ਤੱਕ ਨਹੀਂ ਪਹੁੰਚਦੇ, ਓਨੀ ਦੇਰ ਤੱਕ ਸਾਡੇ ਤੇ ਕਿਰਪਾ ਨਹੀਂ ਹੋ ਸਕਦੀ। ਸਾਨੂੰ ਇੱਥੇ ਪਹੁੰਚਣਾ ਪਏਗਾ ਜਿੱਥੇ ਜਾ ਕੇ ਸਤਿਗੁਰੂ ਨੇ ਆਖਿਆ ਗੁਰ ਕਿਰਪਾ ਜਿਹ ਨਰਕੋ ਕੀਨੀ ਤਿਹੇ ਇਹ ਜੁਗਤ ਪਛਾਣੀ। ਗੁਰੂ ਨੇ ਜਿਸ ਤੇ ਕਿਰਪਾ ਕਰ ਦਿੱਤੀ ਉਸੇ ਨੂੰ ਇਸ ਜੁਗਤੀ ਦਾ ਪਤਾ ਲੱਗਦਾ। ਹੁਣ ਗੁਰੂ ਸਾਹਿਬ ਤਾਂ ਕਿਰਪਾ ਕਰਦੇ, ਅਸੀਂ ਪਹਿਲਾਂ ਵੀ ਇੱਕ ਦਿਨ ਵਿਚਾਰ ਕੀਤੀ ਸੀ, ਗੁਰੂ ਸਾਹਿਬ ਤਾਂ ਕਿਰਪਾ ਕਰਦੇ ਹੈ, ਗੁਰੂ ਸਾਹਿਬ ਜੀ ਨੇ ਕਿਰਪਾ ਕਰਨ ਤੋਂ ਕਦੀ ਇਨਕਾਰ ਨਹੀਂ ਕੀਤਾ। ਗੁਰੂ ਸਾਹਿਬ ਜੀ ਨੇ ਕਿਰਪਾ ਕੇਵਲ ਇਸ ਕਰਕੇ ਨਹੀਂ ਕਰਨੀ ਕਿ ਹਾਂਜੀ ਇਹਨੇ ਪੈਸੇ ਜ਼ਿਆਦਾ ਰੱਖੇ ਹਨ, ਕਿਉਂਕਿ ਸਾਡੇ ਆਲੇ ਦੁਆਲੇ ਚ ਐਸਾ ਸਿਲਸਿਲਾ ਵੀ ਹੈ, ਵੱਧ ਪੈਸੇ ਮੱਥਾ ਟੇਕ ਦਿਓ ਤੇ ਸਰੋਪਾ ਮਿਲ ਜਾਂਦਾ, ਘੱਟ ਪੈਸੇ ਟੇਕੋ ਤਾਂ ਉਹਨੂੰ ਕੋਈ ਪੁੱਛਦਾ ਨਹੀਂ, ਵੱਧ ਪੈਸੇ ਮੱਥਾ ਟੇਕ ਦੇਵੇ ਤੇ ਉਸ ਨੂੰ ਦੋ ਥਾਪੜੇ ਮਿਲ ਜਾਂਦੇ ਆ, ਕੋਈ ਘੱਟ ਮੱਥਾ ਟੇਕੇ ਕੋਈ ਫੋਕਾ ਮੱਥਾ ਟੇਕੇ ਤੇ ਉਹਨੂੰ ਕੋਈ ਚਾਹ ਪਾਣੀ ਵੀ ਨਹੀਂ ਪੁੱਛਦਾ, ਸਾਡਾ ਐਸਾ ਸਿਲਸਿਲਾ ਬਣਦਾ ਜਾ ਰਿਹਾ। ਪਰ ਸਤਿਗੁਰੂ ਦੇ ਨਾਲ ਸਾਂਝ ਪਾਉਂਦੇ ਵਕਤ ਇਹ ਗੱਲਾਂ ਨਹੀਂ ਚੱਲਦੀਆਂ। ਸਤਿਗੁਰੂ ਸਭ ਤੇ ਬਰਾਬਰ ਦੀ ਬਖਸ਼ਿਸ਼ ਕਰਦੇ ਹੈ, ਸਤਿਗੁਰੂ ਸਾਰਿਆਂ ਤੇ ਬਰਾਬਰ ਦੀ ਰਹਿਮਤ ਕਰਦੇ ਹੈ, ਸਤਿਗੁਰੂ ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦੇ, ਸਤਿਗੁਰੂ ਦੇ ਘਰੋਂ ਤਾਂ ਕਿਰਪਾ ਦਾ ਰਹਿਮਤ ਦਾ ਮੀਂਹ ਬਰਸਾਤ ਸਦਾ ਹੀ ਹੋ ਰਹੀ ਹੈ। ਇਹ ਹੁਣ ਸਾਡੇ ਤੇ ਡਿਪੈਂਡ ਕਰਦਾ ਹੈ, ਅਸੀਂ ਹੰਕਾਰ ਦੀ ਛਤਰੀ ਤਾਂ ਨਹੀਂ ਲੈ ਕੇ ਆਏ, ਅਸੀਂ ਕਰਮ ਕਾਂਡ ਪਖੰਡ ਦੀ ਛਤਰੀ ਤਾਂ ਨਹੀਂ ਲੈ ਕੇ ਬੈਠੇ ਹੋਏ, ਜੋ ਸਾਡੇ ਤੇ ਇਹ ਬਾਰਿਸ਼ ਪੈਂਦੀ ਨਹੀਂ, ਜਿਸ ਬਾਰਿਸ਼ ਵਿੱਚ ਅਸੀਂ ਭੇਜੀ ਨਹੀਂ ਰਹੇ। ਗਰੀਬ ਨਿਵਾਜ ਸਤਿਗੁਰੂ ਤਾਂ ਮੇਰ ਬਖਸ਼ਿਸ਼ ਸਦਾ ਹੀ ਕਰਦੇ ਹਨ, ਹਰੇਕ ਤੇ ਕਰਦੇ ਹਨ, ਕਦੀ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਹੁਣ ਗਰੀਬ ਨਿਵਾਜ ਸਤਿਗੁਰੂ ਜੀ ਜਿਸ ਤਰ੍ਹਾਂ ਰੱਬ ਜੀ ਚਲਾਉਂਦੇ ਹਨ ਉਸੇ ਤਰ੍ਹਾਂ ਅਸੀਂ ਚੱਲਦੇ ਹਾਂ, ਉਸ ਤੋਂ ਬਾਹਰ ਨਹੀਂ ਜਾਂਦੇ। ਇਹ ਹੈ ਗੁਰਮੁਖਤਾਈ ਦੀ ਸਿਖਰ, ਇਹ ਹੈ ਗੁਰਮੁਖਤਾਈ ਦੀ ਉਹ ਉੱਚੀ ਮੰਜ਼ਿਲ ਜਿਸ ਨੂੰ ਸਿੱਖ ਨੇ ਹਾਸਲ ਕਰਕੇ ਤੁਰਨਾ। ਇਹ ਨਹੀਂ ਕਿ ਇਹ ਤੇ ਜੀ ਬੜੀ ਔਖੀ ਹੈ, ਇਹ ਤੇ ਕੋਈ ਇੱਕ ਅੱਧ ਹੀ ਚੱਲ ਸਕਦਾ, ਅਸੀਂ ਤੇ ਚੱਲ ਨਹੀਂ ਸਕਦੇ। ਗੁਰਸਿੱਖਾਂ ਨੇ ਇਸ ਮੰਜ਼ਿਲ ਨੂੰ ਅਪਣਾਇਆ, ਗੁਰਸਿੱਖ ਇਸ ਰਾਹ ਤੇ ਚੱਲਦੇ ਰਹੇ ਨੇ, ਗੁਰਸਿੱਖਾਂ ਨੇ ਲਗਾਤਾਰ ਆਪਣੀ ਜ਼ਿੰਦਗੀ ਵਿੱਚ ਇਸ ਰਾਹ ਤੇ ਚੱਲਦਿਆਂ ਹੋਇਆਂ ਸਤਿਗੁਰੂ ਦੀ ਦਰਸਾਈ ਰਹਿਣੀ ਰਹਿ ਤੇ ਪਹਿਰਾ ਦਿੱਤਾ ਹੈ। ਹਜ਼ਾਰਾਂ ਮੁਸ਼ਕਲਾਂ ਸਾਹਮਣੇ ਹੁੰਦਿਆਂ ਹੋਇਆਂ ਵੀ ਗੁਰਸਿੱਖ ਕਦੀ ਵੀ ਇਸ ਮੰਜ਼ਿਲ ਤੋਂ ਡੋਲੇ ਨਹੀਂ। ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਇਸ ਗੱਲ ਦੀ ਵਿਆਖਿਆ ਆਪਣੇ ਸ਼ਬਦਾਂ ਵਿੱਚ ਕਰਦੇ ਆ ਤੇ ਬੜੇ ਸੋਹਣੇ ਢੰਗ ਨਾਲ ਸਾਨੂੰ ਸਮਝਾਉਂਦੇ ਆ, ਪਰ ਅਸੀਂ ਸਮਝਦੇ ਹੀ ਨਹੀਂ, ਅਸੀਂ ਕਦੀ ਧਿਆਨ ਹੀ ਨਹੀਂ ਦਿੰਦੇ, ਇਸ ਪਾਸੇ ਸੋਚਣ ਦਾ ਯਤਨ ਹੀ ਨਹੀਂ ਕਰਦੇ ਕਿ ਜੋ ਗੱਲ ਗੁਰਬਾਣੀ ਚ ਆਖੀ ਗਈ ਹੈ ਜਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵਿਆਖਿਆ ਕਰ ਦਿੱਤੀ ਜਿਸ ਬਾਣੀ ਦੇ ਪੱਖ ਦੀ, ਉਹ ਤਾਂ ਮੰਨ ਲੈਣਾ ਚਾਹੀਦਾ। ਮੇਰੇ ਤੇ ਸ਼ੰਕਾ ਹੋ ਸਕਦਾ, ਮੈਂ ਉਸਦੇ ਅਰਥ ਗਲਤ ਕਰ ਸਕਦਾ ਹਾਂ, ਕੋਈ ਦੂਜਾ ਉਸਦੇ ਆਪਣੇ ਹਿਸਾਬ ਨਾਲ ਅਰਥ ਕਰ ਸਕਦਾ ਹੈ, ਕੋਈ ਤੀਜਾ ਆਪਣੀ ਗੱਲ ਕਰ ਸਕਦਾ ਹੈ, ਕੋਈ ਆਪਸੀ ਸਾਡਾ ਮਤ ਭੇਦ ਹੋ ਸਕਦਾ। ਪਰ ਜਦੋਂ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਕਰਦੀ ਹੈ, ਗੁਰਬਾਣੀ ਦੀ ਵਿਆਖਿਆ ਫਿਰ ਭਾਈ ਗੁਰਦਾਸ ਜੀ ਕਰਦੇ ਨੇ, ਉਦੋਂ ਸਾਨੂੰ ਕੋਈ ਸ਼ੰਕਾ ਨਹੀਂ ਰਹਿਣਾ ਚਾਹੀਦਾ, ਉਸ ਜੀਵਨ ਜਾਂਚ ਨੂੰ ਅਪਣਾ ਲੈਣਾ ਚਾਹੀਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਿਮ ਤੋਂ ਚਲਾਏ ਤਿਮ ਚੱਲੇ ਸਵਾਮੀ ਵਾਲਾ ਜਦੋਂ ਅਸੀਂ ਸ਼ਬਦ ਵਿਚਾਰ ਰਹੇ ਹਾਂ, ਤਾਂ ਆਓ ਉਸ ਪਾਸੇ ਵੀ ਇੱਕ ਵਾਰੀ ਮਾੜਾ ਜਿਹਾ ਧਿਆਨ ਦੇਈਏ। ਭਾਈ ਸਾਹਿਬ ਭਾਈ ਗੁਰਦਾਸ ਆਖਦੇ ਆ ਗੁਰਮੁਖ ਸੱਚਾ ਪੰਥ ਹੈ ਸਿੱਖ ਸਹਿਜ ਕਰ ਜਾਏ ਖਲੋਵੇ। ਧਿਆਨ ਦੇਣਾ ਸਾਧ ਸੰਗਤ, ਗੁਰੂ ਦਾ ਦਰਸਾਇਆ ਹੋਇਆ ਪੰਥ ਭਾਵ ਇਹ ਰਾਹ ਸੱਚਾ ਹੈ। ਗੁਰਮੁਖ ਸੱਚਾ ਪੰਥ ਹੈ ਸਿੱਖ ਸਹਿਜ ਘਰ ਜਾਏ ਖਲੋਵੇ। ਸਿੱਖ ਇਸ ਸੱਚੇ ਰਾਹ ਤੇ ਚੱਲਦਾ ਹੋਇਆ ਉਸ ਸਹਿਜ ਦੀ ਟਿਕਾ ਦੀ ਚੌਥੇ ਪਦ ਦੀ ਪਰਮੇਸ਼ਰ ਵਾਲੀ ਸੋਹਣੀ ਉਸ ਉੱਚੀ ਜੀਵਨ ਜਾਚ ਤੱਕ ਪਹੁੰਚ ਜਾਂਦਾ ਹੈ ਇਸ ਸੱਚੇ ਰਾਹ ਤੇ ਚੱਲ ਕੇ, ਜਿਸ ਨੂੰ ਜਪਜੀ ਵਿੱਚ ਅਸੀਂ ਪੜ੍ਹਦੇ ਹਾਂ ਸੱਚਖੰਡ ਵਸੈ ਨਿਰੰਕਾਰ, ਜਿਸ ਨੂੰ ਉੱਚੀ ਅਵਸਥਾ ਸੱਚਖੰਡ ਵਾਲੀ ਜਪਜੀ ਵਿੱਚ ਆਖਿਆ ਗਿਆ। ਸਤਿਗੁਰੂ ਗਰੀਬ ਨਿਵਾਜ ਆਖਦੇ ਆ ਭਾਈ ਸਾਹਿਬ ਭਾਈ ਗੁਰਦਾਸ ਇਸ ਗੱਲ ਦੀ ਵਿਆਖਿਆ ਇਸ ਤਰ੍ਹਾਂ ਕਰਕੇ ਕਹਿੰਦੇ ਆ ਕਿ ਗੁਰੂ ਦਾ ਸਿੱਖ ਗੁਰੂ ਦੇ ਦੱਸੇ ਹੋਏ ਇਸ ਸੱਚੇ ਰਾਹ ਤੇ ਚੱਲ ਕੇ ਉਸ ਸਹਿਜ ਟਿਕਾ ਉੱਚੀ ਅਵਸਥਾ ਵਾਲੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਗੁਰਮੁਖ ਸੱਚਾ ਪੰਥ ਹੈ ਸਿੱਖ ਸਹਿਜ ਘਰ ਜਾਏ ਖਲੋਵੇ। ਗੁਰਮੁਖ ਸੱਚ ਰਹਿ ਰਾਸ ਹੈ ਪੈਰੀ ਪੈ ਪਾ ਖਾਕ ਜੋ ਹੋਵੇ। ਗੁਰੂ ਦਾ ਦਰਸਾਇਆ ਹੋਇਆ ਇਹ ਰਾਹ ਸੱਚਾ ਹੈ, ਗੁਰੂ ਦਾ ਦਰਸਾਇਆ ਹੋਇਆ ਇਹ ਰਾਹ ਇਹ ਜੀਵਨ ਪੂੰਜੀ ਸੱਚਮੁੱਚ ਹੀ ਸੋਹਣੀ ਹੈ ਨਿਰਾਲੀ ਹੈ ਅਤੇ ਨਿਮਰਤਾ ਦੀ ਦਾਤ ਵਿੱਚ ਸਿੱਖ ਰਹਿਣਾ ਸਿੱਖ ਲੈਂਦਾ ਹੈ, ਨਿਮਰਤਾ ਭਾਵ ਵਾਲਾ ਜੀਵਨ ਬਣਾ ਲੈਂਦਾ ਹੈ। ਪੈਰੀ ਪੈ ਪਾ ਖਾਕ ਜੋ ਹੋਵੇ, ਤੇ ਫਿਰ ਅੱਗੇ ਹੁਣ ਧਿਆਨ ਦੇਣ ਦੀ ਲੋੜ ਹੈ, ਬੜੇ ਪਿਆਰੇ ਸ਼ਬਦ ਨੇ ਭਾਈ ਸਾਹਿਬ ਭਾਈ ਗੁਰਦਾਸ ਦੇ, ਇਹ ਚਾਲ ਨਿਰਾਲੀ, ਇਹ ਗੁਰਮੁਖਾਂ ਵਾਲਾ ਜੀਵਨ, ਭਗਤ ਵਾਲਾ ਜੀਵਨ, ਸੇਵਕ ਵਾਲਾ ਜੀਵਨ, ਸਿੱਖ ਵਾਲਾ ਜੀਵਨ ਅਸੀਂ ਜਿਉਣਾ ਕਿਵੇਂ ਹੈ, ਕਿਵੇਂ ਅਸੀਂ ਇਸ ਮਾਰਗ ਤੇ ਚੱਲ ਸਕਦੇ ਹਾਂ, ਤੇ ਕਹਿ ਦਿੱਤਾ ਭਾਈ ਸਾਹਿਬ ਭਾਈ ਗੁਰਦਾਸ ਨੇ ਗੁਰਸਿੱਖੀ ਦਾ ਨਹਾਉਣਾ। ਆ ਵੇਖੋ ਗੁਰਸਿੱਖੀ ਦਾ ਨਹਾਉਣਾ ਕੀ ਹੈ, ਕਈ ਵਾਰੀ ਸਾਡੇ ਲੋਕ ਵੀ ਤੀਰਥਾਂ ਤੇ ਭੱਜੇ ਫਿਰਦੇ ਨੇ, ਕੋਈ ਪੁੰਨਿਆ ਨਹਾ ਰਿਹਾ, ਕੋਈ ਪੂਰਨਮਾਸੀ ਦੇ ਇਸ਼ਨਾਨ, ਕੋਈ ਮੱਸਿਆ ਦੇ ਇਸ਼ਨਾਨ ਕਰੀ ਜਾਂਦਾ ਹੈ, ਪਰ ਭਾਈ ਗੁਰਦਾਸ ਨੇ ਜਿਸ ਨੁਕਤੇ ਵੱਲ ਧਿਆਨ ਦਵਾਇਆ ਅਸੀਂ ਇਸ ਨੁਕਤੇ ਤੇ ਚੱਲ ਕੇ ਹੀ ਗੁਰੂ ਦੇ ਅਸਲੀ ਤੇ ਸੱਚੇ ਸਿੱਖ ਬਣ ਸਕਦੇ ਹਾਂ। ਗਰੀਬ ਨਿਵਾਜ ਸਤਿਗੁਰੂ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ, ਭਾਈ ਗੁਰਦਾਸ ਜੀ ਨੇ ਕਹਿਤਾ ਗੁਰਸਿੱਖੀ ਦਾ ਨਾਵਣਾ ਗੁਰਮਤ ਲੈ ਦੁਰਮਤ ਮਲ ਧੋਵੈ। ਗੁਰਮਤ ਨੂੰ ਲੈਣਾ ਤੇ ਗੁਰਮਤ ਦੀ ਮਤ ਲੈ ਕੇ ਗੁਰੂ ਦੀ ਮਤ ਲੈ ਕੇ ਆਪਣੇ ਅੰਦਰੋਂ ਭੈੜੀ ਮਤ ਨੂੰ ਧੋ ਦੇਣਾ, ਇਹ ਹੈ ਅਸਲੀ ਨਹਾਉਣਾ ਸਿੱਖ ਦਾ। ਗੁਰਮਤ ਲੈ ਦੁਰਮਤ ਮਲ ਧੋਵੈ। ਗੁਰਸਿੱਖੀ ਦਾ ਪੂਜਣਾ, ਧਿਆਨ ਦਿਓ ਗੁਰਸਿੱਖੀ ਦਾ ਪੂਜਣਾ ਕੀ ਹੈ, ਕਿਉਂਕਿ ਅੱਜ ਸਾਡੇ ਅੰਦਰ ਬਹੁਤ ਸਾਰਾ ਐਸਾ ਬਖੇੜਾ, ਕੋਈ ਕਿਸੇ ਫੋਟੋ ਦੀ ਪੂਜਾ ਕਰਦਾ ਹੈ, ਕੋਈ ਕਿਸੇ ਤਰੀਕੇ, ਕੋਈ ਕਿਸੇ ਤਰੀਕੇ, ਆਪੋ ਆਪਣੀ ਅਸੀਂ ਪੂਜਾ ਕਰ ਰਹੇ, ਆਪੋ ਆਪਣੀ ਮਰਿਆਦਾ ਬਣਾ ਕੇ ਆਪੋ ਆਪਣੇ ਢੰਗ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ, ਪਰ ਭਾਈ ਗੁਰਦਾਸ ਦੇ ਇਸ ਕਥਨ ਤੇ ਸਾਨੂੰ ਯਕੀਨ ਕਰ ਲੈਣਾ ਚਾਹੀਦਾ ਹੈ। ਗੁਰਸਿੱਖੀ ਦਾ ਪੂਜਣਾ ਗੁਰਸਿੱਖ ਪੂਜ ਪਿਰਮ ਰਸ ਹੋਵੇ। ਗੁਰਸਿੱਖ ਦੇ ਨਾਲ ਗੁਰਸਿੱਖ ਨੇ ਗੁਰਸਿੱਖ ਦੇ ਨਾਲ ਬੈਠਣਾ ਹੈ, ਗੁਰਸਿੱਖ ਨੇ ਗੁਰਸਿੱਖ ਨਾਲ ਬੈਠ ਕੇ ਗੁਰੂ ਦੀ ਬਾਣੀ ਵਾਲਾ ਰਸ ਆਪਣੀ ਜ਼ਿੰਦਗੀ ਵਿੱਚ ਲੈਣਾ ਹੈ। ਗੁਰਸਿੱਖ ਨੇ ਗੁਰਸਿੱਖ ਨਾਲ ਬੈਠ ਕੇ ਬਾਣੀ ਦੀ ਸਾਂਝ ਕਰਦਿਆਂ ਹੋਇਆਂ ਆਪਣੇ ਜੀਵਨ ਵਿੱਚ ਗੁਣ ਪੈਦਾ ਕਰਨੇ ਹਨ। ਗੁਰਸਿੱਖੀ ਦਾ ਮੰਨਣਾ ਕੀ ਹੈ? ਗੁਰਸਿੱਖੀ ਦਾ ਮੰਨਣਾ, ਬਹੁਤ ਸਾਰੀਆਂ ਗੱਲਾਂ ਮੰਨਦੇ ਹਾਂ ਅਸੀਂ, ਬਹੁਤ ਸਾਰੀਆਂ ਗੱਲਾਂ ਤੇ ਯਕੀਨ ਕਰਦੇ ਹਾਂ, ਬਹੁਤ ਸਾਰੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਹਾਂ, ਪਰ ਕੀ ਹੈ ਸਿੱਖੀ ਦਾ ਮੰਨਣਾ? ਗੁਰਸਿੱਖੀ ਦਾ ਮੰਨਣਾ ਗੁਰਬਚਨੀ ਗਲ ਹਾਰ ਪਰੋਵੈ। ਗੁਰੂ ਦੇ ਬਚਨਾਂ ਦਾ ਹਾਰ ਗਲ ਵਿੱਚ ਪਰੋ ਲੈਣਾ, ਭਾਵ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਦਾ ਅੰਗ ਬਣਾ ਲੈਣਾ, ਹਰ ਗੁਰੂ ਦੇ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਥਾਂ ਦੇਣੀ, ਉਸ ਨੂੰ ਮੰਨ ਕੇ ਚੱਲਣਾ। ਗੁਰਸਿੱਖੀ ਦਾ ਮੰਨਣਾ ਗੁਰਬਚਨੀ ਗਲ ਹਾਰ ਪਰੋਵੈ। ਗੁਰਸਿੱਖੀ ਦਾ ਜੀਵਣਾ ਕੀ ਹੈ ਜੀ? ਗੁਰਸਿੱਖੀ ਦਾ ਜੀਵਣਾ ਕੀ ਹੈ? ਗੁਰਸਿੱਖੀ ਦਾ ਜੀਵਣਾ, ਭਾਈ ਸਾਹਿਬ ਭਾਈ ਗੁਰਦਾਸ ਆਖਦੇ ਹੈ ਜੀਵਦਿਆਂ ਮਰ ਹਉਮੈ ਖੋਵੈ, ਜਿਉਂਦੇ ਜੀ ਹਉਮੈ ਵੱਲੋਂ ਮਰ ਜਾਣਾ, ਇਹ ਹੈ ਗੁਰਸਿੱਖੀ ਦਾ ਜੀਵਣਾ। ਤੇ ਤਤਸਾਰ ਫਿਰ ਇਸ ਸਾਰੀ ਮੰਜ਼ਲ ਨੂੰ ਅਪਣਾਉਣ ਵਾਸਤੇ, ਇਸ ਰਾਹ ਤੇ ਚੱਲਣ ਵਾਸਤੇ, ਇਹ ਗੁਰੂ ਦੀਆਂ ਨਿਸ਼ਾਨੀਆਂ ਲੈਣ ਵਾਸਤੇ, ਗੁਰੂ ਦੀਆਂ ਬਖਸ਼ਿਆਂ ਦੇ ਪਾਤਰ ਬਣਨ ਵਾਸਤੇ ਕੀ ਕਰਨਾ ਪਏਗਾ? ਸਾਧ ਸੰਗਤ ਗੁਰ ਸ਼ਬਦ ਵਿਲੋਵੈ। ਸਾਧ ਸੰਗਤ ਵਿੱਚ ਬੈਠ ਕੇ ਗੁਰੂ ਦੇ ਸ਼ਬਦ ਨੂੰ ਵਿਚਾਰੇ, ਗੁਰੂ ਦੇ ਸ਼ਬਦ ਦਾ ਮੰਥਨ ਕਰੇ। ਵਿਲੋਵੈ ਦਾ ਅਰਥ ਹੈ ਰਿੜਕਣਾ, ਗੁਰੂ ਦੇ ਸ਼ਬਦ ਨੂੰ ਰਿੜਕੇ, ਗੁਰੂ ਦੇ ਸ਼ਬਦ ਦਾ ਮੰਥਨ ਕਰੇ, ਗੁਰੂ ਦੇ ਸ਼ਬਦ ਦੀ ਵਿਚਾਰ ਕਰੇ ਜਿਸ ਵੱਲ ਅਸੀਂ ਆਉਣਾ ਨਹੀਂ ਚਾਹੁੰਦੇ। ਤਾਂ ਹੀ ਸਾਡੇ ਜੀਵਨ ਚੋਂ ਲਗਾਤਾਰ ਗੁਣ ਸਤਿਗੁਰੂ ਦੇ ਦਰਸਾਏ ਹੋਏ ਨਿਕਲਦੇ ਜਾ ਰਹੇ ਹਨ, ਗਾਇਬ ਹੁੰਦੇ ਨਜ਼ਰ ਆਉਂਦੇ ਹਨ, ਔਗਣ ਭਰਦੇ ਨਜ਼ਰ ਆਉਂਦੇ। ਸਾਡੇ ਸਮਾਜ ਦੀਆਂ ਬੁਰਾਈਆਂ ਇਸੇ ਕਰਕੇ ਨਜ਼ਰ ਆਉਂਦੀਆਂ ਹਨ, ਅਸੀਂ ਗੁਰੂ ਦੇ ਸ਼ਬਦ ਨੂੰ ਰਿੜਕਣਾ ਛੱਡ ਦਿੱਤਾ ਹੈ, ਗੁਰੂ ਦੇ ਸ਼ਬਦ ਨੂੰ ਬਿਲੋਵਣਾ ਛੱਡ ਦਿੱਤਾ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਨਾਲੋਂ ਸਾਂਝ ਕੋੜ ਬੈਠੇ ਹਾਂ, ਤਾਂ ਹੀ ਸਾਡਾ ਇਹ ਲਗਾਤਾਰ ਸਮਾਜ ਬੁਰਾਈਆਂ ਦਾ ਸਾਹਮਣਾ ਕਰਦਾ ਪਿਆ। ਗੁਰੂ ਸਵਾਰਿਓ, ਸੱਚਮੁੱਚ ਹੀ ਜੇ ਅਸੀਂ ਸਤਿਗੁਰੂ ਗਰੀਬ ਨਿਵਾਸ ਜੀ ਦੀ ਸੰਗਤ ਵਿੱਚ ਬੈਠਦੇ ਹਾਂ, ਗੁਰਬਾਣੀ ਨੂੰ ਸੁਣਦੇ ਹਾਂ, ਪੜ੍ਹਦੇ ਹਾਂ, ਵਿਚਾਰਦੇ ਹਾਂ, ਤਾਂ ਸਾਡਾ ਇਹ ਪ੍ਰਥਮ ਫਰਜ਼ ਹੋਣਾ ਚਾਹੀਦਾ ਹੈ। ਜੋ ਗਰੀਬ ਨਿਵਾਜ ਨੇ ਸਾਨੂੰ ਗੁਰਬਾਣੀ ਦੇ ਰਾਹੀਂ ਰਾਹ ਦਰਸਾਇਆ, ਜੋ ਜੀਵਨ ਜਾਂਚ ਦਿੱਤੀ ਹੈ, ਇਸ ਜੀਵਨ ਜਾਂਚ ਨੂੰ ਆਪਣੇ ਇਸ ਕਦੀ ਵੀ ਸੋਚ ਵਿੱਚੋਂ ਮਨਫੀ ਨਾ ਕਰੀਏ, ਕਦੀ ਵੀ ਗਾਇਬ ਨਾ ਹੋਣ ਦਈਏ, ਇਹ ਲਗਾਤਾਰ ਸਾਡੀ ਸੋਚ ਵਿੱਚ ਰਹਿਣਾ ਚਾਹੀਦਾ। ਤਾਂ ਹੀ ਸਤਿਗੁਰੂ ਦੇ ਇਸ ਸ਼ਬਦ ਤੇ ਅਸੀਂ ਪਹਿਰਾ ਦੇ ਸਕਦੇ ਹਾਂ, ਕਹੈ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੇਂ ਚਲਾਵੈ। ਹੇ ਮੇਰੇ ਮਾਲਕ, ਨਾਨਕ ਵੀ ਇਹ ਗੱਲ ਆਖਦਾ ਹੈ, ਜਿਵੇਂ ਤੂੰ ਚਲਾਉਣਾ ਹੈ ਅਸੀਂ ਉਸ ਤਰ੍ਹਾਂ ਚੱਲਦੇ ਹਾਂ। ਹੁਣ ਇੱਥੇ ਅਸੀਂ ਇਹ ਗੱਲ ਨਹੀਂ ਕਰ ਲੈਣੀ, ਇਸ ਗੱਲ ਦਾ ਭੁਲੇਖਾ ਨਹੀਂ ਖਾ ਲੈਣਾ ਕਿ ਵੇਖੋ ਜੀ ਜਿਹੜੇ ਮਾੜੇ ਕਰਮ ਹੈ ਇਹ ਵੀ ਤਾਂ ਰੱਬ ਹੀ ਕਰਵਾ ਰਿਹਾ। ਨਹੀਂ, ਮਾੜੇ ਕਰਮ ਰੱਬ ਜੀ ਨਹੀਂ ਕਰਵਾਉਂਦੇ। ਰੱਬ ਜੀ ਨੇ ਸਾਨੂੰ ਇਸ ਸਰੀਰ ਵਿੱਚ ਸਭ ਤੋਂ ਕੀਮਤੀ ਬਖਸ਼ਿਸ਼ ਦਿੱਤੀ ਹੈ, ਸੋਚ ਦਿਮਾਗ, ਜਿਸ ਦੀ ਅਸੀਂ ਵਰਤੋਂ ਕਰਨੀ ਹੈ। ਇਨਸਾਨ ਹੋ ਕੇ ਜੇ ਦਿਮਾਗ ਦੀ ਸੋਚ ਦੀ ਵਰਤੋਂ ਨਹੀਂ ਕਰ ਰਿਹਾ ਫਿਰ ਪਸ਼ੂ ਤੋਂ ਉੱਤੇ ਨਹੀਂ ਹੈ। ਕਿਸੇ ਬਾਕੀ ਸਮੇਂ ਦੇ ਵਿੱਚ ਅਸੀਂ ਇਸ ਗੱਲ ਦੀ ਵਿਚਾਰ ਵੀ ਕਰਾਂਗੇ। ਮਨੁੱਖ ਦਾ ਬਾਕੀ ਜਾਤੀਆਂ ਨਾਲੋਂ ਫਰਕ ਹੀ ਇਹ ਹੈ ਕਿ ਇਹਦੇ ਕੋਲ ਸੋਚ ਹੈ, ਦਿਮਾਗ ਹੈ, ਉਹਦੀ ਵਰਤੋਂ ਕਰ ਸਕਦਾ। ਹੁਣ ਸਤਿਗੁਰੂ ਦੀ ਬਾਣੀ ਨੇ ਕਹਿਤਾ, ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਖ ਕਹੋ ਦੋਏ ਫਲ ਲਾਏ। ਸੰਸਾਰ ਦੇ ਵਿੱਚ ਸਾਡੇ ਇੱਥੇ ਆਲੇ ਦੁਆਲੇ ਕਿੰਨੇ ਪ੍ਰਕਿਰਤੀ ਦੇ ਵਿੱਚ ਪੌਦੇ ਆ, ਉਸ ਨੂੰ ਇੱਕ ਫਲ ਲੱਗਦਾ, ਪਰ ਸਤਿਗੁਰੂ ਬਾਣੀ ਚ ਕਹਿੰਦੇ ਆ ਵੀ ਇਹ ਸੰਸਾਰ ਇੱਕ ਐਸਾ ਬਿਰਖ ਹੈ ਜਿਸ ਨੂੰ ਦੋ ਫਲ ਲੱਗੇ ਹੋਏ ਆ, ਦੋ ਫਲ ਹਨ, ਇੱਕ ਜ਼ਹਿਰ ਦਾ, ਇੱਕ ਅੰਮ੍ਰਿਤ ਦਾ। ਹੁਣ ਅਸੀਂ ਆਪਣੇ ਦਿਮਾਗ ਦੀ ਵਰਤੋਂ ਕਰਕੇ ਗੁਰੂ ਦੀ ਮੱਤ ਲੈ ਕੇ ਵੇਖਣਾ ਹੈ, ਜ਼ਹਿਰ ਖਾਣਾ ਹੈ ਜਾਂ ਅੰਮ੍ਰਿਤ ਦੇ ਭਾਗੀ ਬਣਨਾ ਹੈ, ਚੰਗੇ ਵਿਚਾਰ ਲੈਣੇ ਹਨ ਜਾਂ ਅਸੀਂ ਭੈੜੀ ਸੰਗਤ ਵਿੱਚ ਬਹਿ ਕੇ ਆਪਣਾ ਜੀਵਨ ਬਰਬਾਦ ਕਰਨਾ ਹੈ, ਔਗਣ ਸਿੱਖਣੇ ਹਨ ਜਾਂ ਸਤਿਗੁਰੂ ਦੀਆਂ ਦਿੱਤੀਆਂ ਚੰਗਿਆਈਆਂ ਆਪਣੇ ਜੀਵਨ ਵਿੱਚ ਧਾਰਨ ਕਰਨੀਆਂ ਹਨ। ਇਹ ਹੁਣ ਅਸੀਂ ਆਪਣੇ ਦਿਮਾਗ ਦੀ ਸੋਚ ਦੀ ਵਰਤੋਂ ਕਰਕੇ ਹੀ ਪਤਾ ਕਰ ਸਕਦੇ ਹਾਂ। ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ, ਗਰੀਬ ਨਿਵਾਜ ਦੇ ਇਸ ਦਰਸਾਏ ਹੋਏ ਸੋਹਣੇ ਸੁੰਦਰ ਉਪਦੇਸ਼ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ, ਆਪ ਬਾਣੀ ਪੜਿਆ ਕਰੋ। ਵੀਰਾਂ ਭੈਣਾਂ ਨੂੰ ਬੇਨਤੀ ਹੈ, ਜਿੱਥੇ ਤੁਸੀਂ ਆਪ ਬਾਣੀ ਨਾਲ ਜੁੜਦੇ ਹੋ ਉੱਥੇ ਆਪਣੇ ਬੱਚਿਆਂ ਨੂੰ ਵੀ ਬਾਣੀ ਨਾਲ ਜੋੜਨ ਦਾ ਯਤਨ ਕਰੋ, ਬੱਚਿਆਂ ਨੂੰ ਵੀ ਪ੍ਰੇਰਨਾ ਕਰਿਆ ਕਰੋ, ਗੁਰਸਿੱਖੀ ਵਾਲੇ ਗੁਣ ਉਹਨਾਂ ਦੇ ਜੀਵਨ ਵਿੱਚ ਵੀ ਆ ਜਾਣ, ਤਾਂ ਕਿ ਇਹ ਗਰੀਬ ਨਿਵਾਜ ਸਤਿਗੁਰੂ ਦੀ ਸਿੱਖੀ ਦੀ ਖੁਸ਼ਬੂ ਵੱਧਦੀ ਰਹੇ, ਦੂਜਿਆਂ ਤੱਕ ਵੀ ਪਹੁੰਚਦੀ ਰਹੇ। ਤਾਂ ਹੀ ਪਹੁੰਚ ਸਕਦੀ ਜੇ ਪਹਿਲਾਂ ਅਸੀਂ ਆਪ ਸਮਝਾਂਗੇ, ਆਪ ਸਾਡੇ ਜੀਵਨ ਵਿੱਚ ਹੋਏਗੀ। ਸਤਿਗੁਰੂ ਜੀ ਕਿਰਪਾ ਕਰਨ, ਰਹਿਮਤ ਕਰਨ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ। ਬੁਲਾਓ ਅਸੀਸ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਨੇਡੀਅਨ ਸਕ੍ਰਿਊ ਪਾਇਲਸ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਹੋਮ ਐਕਸਟੈਂਸ਼ਨ, ਪੈਟੀਓ ਡੈਕ, ਪ੍ਰੀਕਾਸਟ ਕੰਕਰੀਟ ਸਟੈਪ ਅਤੇ ਕਿਸੇ ਵੀ ਤਰ੍ਹਾਂ ਦੀ ਸੌਫਟ ਗਰਾਉਂਡ ਜਿਵੇਂ ਗਰਾਜ ਫਲੋਰ ਦੇ ਸਟਰੋਂਗ ਅਤੇ ਸਿਕਿਓਰ ਬੇਸ ਲਈ ਸਕ੍ਰਿਊ ਪਾਇਲਸ ਇੰਸਟਾਲ ਕਰਾਉਣ ਲਈ ਜਸਕਰਨ ਬਰਾੜ ਨੂੰ ਕਾਲ ਕਰੋ 403-439-7700 403-439-7700 ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਫੇਅਰ ਡੀਲ ਫਰਨੀਚਰ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੇ ਮਾਡਰਨ, ਟ੍ਰੈਡੀਸ਼ਨਲ, ਕਸਟਮਾਈਜ਼ਡ ਫਰਨੀਚਰ ਦੀ ਜਾਣਕਾਰੀ ਲਈ ਪਿਛਲੇ 33 ਸਾਲਾਂ ਤੋਂ ਕੈਲਗਰੀ ਵਿੱਚ ਸੇਵਾਵਾਂ ਦੇ ਰਹੇ ਫੇਅਰ ਡੀਲ ਫਰਨੀਚਰ ਨੂੰ ਕਾਲ ਕਰੋ 403-250-5646 403-250-5546। ਇਹਨਾਂ ਦਾ ਪਤਾ ਹੈ 2023 34th ਸਟਰੀਟ, ਨੌਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, दवाई देना, अपॉइंटमेंट्स ते लेके जाना या सफाई विच मदद करदे ने, तुहानू जेब विचों कोई भी खर्चा नहीं आएगा। ए सीधा सरकार नू बिल करदे ने। होर जानकारी ले कॉल करो 825-760-0983 825-760-0983। प्रोग्राम दा ए हिस्सा तुहाडे तक रासा प्लेडियम दे सहयोग नाल पहुंचाया जा रहा है। फैमिली डिनर, केटरिंग, स्मॉल बर्थडे पार्टीज अते होर जानकारी ले कॉल करो 403-454-0347 403-454-0347 रासा प्लेडियम दा पता है 202 17th Avenue साउथ ईस्ट कैलगरी नियर स्टैम्पेड ग्राउंड।
2: प्रोग्राम दा ए हिस्सा तुहाडे तक पंजाब फर्नीचर्स एंड डेकोर दी सहयोग नाल पहुंचाया जा रहा है। इना तो किसी भी तरह दे इंडियन टीक वुड मेड बेड बॉक्स, सोफे, लिविंग डाइनिंग ते बेडरूम फर्नीचर तो इलावा होम डेकोर दे सामान बारे कोई भी जानकारी लेने लई तुसी पंजाब फर्नीचर्स एंड डेकोर नू 403-798-0063 यानी 403-798-0063 ते संपर्क कर सकते हो। पंजाब फर्नीचर्स एंड डेकोर दा पता है यूनिट नंबर 2110 76 वेस्ट विंड्स क्रिसेंट नॉर्थ ईस्ट कैलगरी।

ਜਿਹੜਾ ਸਾਰੀਆਂ ਥਾਵਾਂ ਤੇ ਰਮੇ ਹੋਏ ਪਰਮਾਤਮਾ ਦੀ ਸ਼ਰਨ ਲਏਗਾ, ਜੇ ਉਹਦੀ ਸ਼ਰਨ ਵੀ ਚਲਾ ਜਾਏ ਤੇ ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਨੇ ਉਹਨੂੰ ਸਦਾ ਲਈ ਸੁੱਖ ਮਿਲੇਗਾ। ਜੋ ਸੁੱਖ ਕੋ ਚਾਹ ਹੈ ਸਦਾ, ਸ਼ਰਨ ਰਾਮ ਕੀ ਲੇਹ। ਤੇ ਨਾਲ ਇੱਕ ਸ਼ਬਦ ਹੋਰ ਕਹਿ ਦਿੱਤਾ, ਕਹੋ ਨਾਨਕ, ਸਤਿਗੁਰੂ ਗੁਰੂ ਤੇਗ ਬਹਾਦਰ ਕਹਿ ਰਹੇ ਨੇ, ਸੁਣ ਰੇ ਮਨਾ, ਐ ਮਨਾ ਧਿਆਨ ਨਾਲ ਸੁਣ, ਦੁਰਲੱਭ ਮਾਨੁਖ ਦੇਹ। ਇਹ ਮਨੁੱਖਾ ਸਰੀਰ ਬੜਾ ਦੁਰਲੱਭ ਹੈ, ਬੜੀ ਮੁਸ਼ਕਲ ਨਾਲ ਮਿਲਦਾ ਹੈ। ਇਹਦਾ ਮਤਲਬ ਇਸ ਸ਼ਲੋਕ ਦੇ ਅਖਰੀ ਅਰਥ ਹੋ ਗਏ, ਜੋ ਇਨਸਾਨ ਸਦੀਵੀ ਸਕੂਨ ਸੁੱਖ ਆਤਮ ਸੁੱਖ ਪੀਸ ਆਫ ਮਾਇੰਡ ਇਹ ਲੋਚਦਾ ਹੈ ਤੇ ਉਹ ਸਿਰਫ ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਰਨ ਵਿੱਚ ਚਲਾ ਜਾਏ, ਸ਼ਰਨ ਰਾਮ ਕੀ ਲੇਹ। ਤੇ ਨਾਲ ਸ਼ਬਦ ਵਰਤਿਆ ਕਿ ਇਹ ਮਨੁੱਖਾ ਜਨਮ ਬੜਾ ਦੁਰਲੱਭ ਹੈ, ਬਹੁਤ ਮੁਸ਼ਕਲ ਨਾਲ ਨਸੀਬ ਹੋਇਆ। ਇਸ ਤੋਂ ਅਗਲਾ ਬਚਨ ਹੈ, ਮਾਇਆ ਕਾਰਨ ਧਾਵਹੀ। ਬੰਦਾ ਚਾਹੁੰਦਾ ਤੇ ਇਹੀ ਹੈ ਨਾ, ਮਾਇਆ ਦੀ ਖਾਤਰ ਵੀ ਭਟਕਣਾ ਤਾਂ ਹੀ ਨਾ ਕਿ ਮੇਰੇ ਕੋਲ ਸੁੱਖ ਆ ਜਾਣ। ਇਸ ਕਰਕੇ ਅਸੀਂ ਦੋ ਸਲੋਕ ਅੱਜ ਰੱਖੇ ਆ ਕਿ ਇੱਕ ਉਹ ਨੇ ਜਿਹੜੇ ਮਾਇਆ ਵਿੱਚੋਂ ਸੁੱਖ ਲੱਭਦੇ ਆ ਤੇ ਉਹਦੀ ਖਾਤਰ ਭਟਕ ਰਹੇ ਆ। ਮਾਇਆ ਕਾਰਨ ਧਾਵ ਹੀ, ਪ੍ਰਭੂ ਦੀ ਸ਼ਰਨ ਨੂੰ ਸਦੀਵ ਸੁੱਖ ਨੂੰ ਸਮਝ ਨਹੀਂ ਸਕੇ, ਛਿੰਨ ਭੰਗਰ ਸੁੱਖ ਦੇ ਲਈ ਮਾਇਆ ਦੀ ਖਾਤਰ ਉਹ ਭਟਕਦੇ ਆ। ਤੇ ਮਹਾਰਾਜ ਨੇ ਸ਼ਬਦ ਵਰਤੇ ਮੂਰਖ, ਉਹਨਾਂ ਨੂੰ ਸਮਝ ਕਿਉਂ ਨਹੀਂ, ਉਹ ਮੂਰਖ ਨੇ। ਲੋਕ ਅਜਾਨ, ਮੂਰਖ ਲੋਕ ਅਜਾਨ, ਉਹ ਲੋਕ ਉਹ ਜਿਹੜੇ ਨੇ ਅਜਾਨ ਨੇ, ਅਗਿਆਨੀ ਨੇ, ਮੂਰਖ ਨੇ, ਜਿਹੜੇ ਇਹ ਸਮਝਦੇ ਪਏ ਆ ਵੀ ਮਾਇਆ ਵਿੱਚੋਂ ਹੀ ਹਰ ਸੁੱਖ ਹੈ। ਮਾਇਆ ਕਾਰਨ ਧਾਵ ਹੀ, ਮੂਰਖ ਲੋਕ ਅਜਾਨ, ਕਹੋ ਨਾਨਕ, ਬਿਨ ਹਰ ਭਜਨ। ਸਤਿਗੁਰੂ ਬਖਸ਼ਿਸ਼ ਕਰ ਰਿਹਾ ਕਿ ਖਰੀ ਦੇ ਭਜਨ ਤੋਂ ਬਿਨਾਂ, ਪਰਮੇਸ਼ਵਰ ਦੀ ਬੰਦਗੀ ਤੋਂ ਬਿਨਾਂ ਬਿਰਥਾ ਜਨਮ ਸਿਰਾਂ। ਉਹਨਾਂ ਨੇ ਆਪਣਿਆਂ ਸਾਰੇ ਦਾ ਸਾਰਾ ਜਿਹੜਾ ਮਨੁੱਖਾ ਜਨਮ ਮਿਲਿਆ, ਉਤਲੇ ਸਲੋਕ ਵਿੱਚ ਕਹਿ ਦੁਰਲਭ ਮਾਨੁਖ ਦੇ, ਇਸ ਸਲੋਕ ਵਿੱਚ ਕਹਿ ਕਿ ਬਿਰਥਾ ਜਨਮ ਸਿਰਾਂ, ਉਹਨਾਂ ਨੇ ਆਪਣੇ ਪੂਰੇ ਜਨਮ ਨੂੰ, ਆਪਣੀ ਜ਼ਿੰਦਗੀ ਨੂੰ ਬਿਲਕੁਲ ਬਿਰਥ ਗਵਾ ਦਿੱਤਾ। ਕਿਉਂਕਿ ਜਿਸ ਵਿੱਚੋਂ ਉਹ ਸੁੱਖ ਭਾਲਣ ਲਈ ਸਾਰੀ ਜ਼ਿੰਦਗੀ ਭਟਕਦੇ ਰਹੇ, ਮਹਾਰਾਜ ਕਹਿੰਦੇ ਉਸ ਵਿੱਚੋਂ ਸੁੱਖ ਦੀ ਪ੍ਰਾਪਤੀ ਹੋਈ ਨਹੀਂ। ਇਹ ਸਤਿਗੁਰਾਂ ਦੇ ਅੰਮ੍ਰਿਤ ਬਚਨ ਦੇ ਅਖਰੀ ਅਰਥ ਨੇ। ਵਿਚਾਰ ਹੈ ਕਿ ਜੋ ਸੁੱਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇਹ, ਕਹੋ ਨਾਨਕ, ਸੁਣ ਰੇ ਮਨਾ, ਦੁਰਲੱਭ ਮਾਨੁਖ ਦੇਹ। ਇੱਥੇ ਸਤਿਗੁਰਾਂ ਨੇ ਪਹਿਲੇ ਸਲੋਕ ਵਿੱਚ ਦੋ ਬਚਨ ਕੀਤੇ ਜਾਂ ਦੋ ਗੱਲਾਂ ਦ੍ਰਿੜ ਕਰਾਈਆਂ। ਪਹਿਲੀ ਗੱਲ, ਸਦੀਵ ਸੁੱਖ ਕੇਵਲ ਪ੍ਰਭੂ ਕੀ ਸ਼ਰਨ, ਤੇ ਇਸ ਸੁੱਖ ਨੂੰ ਪ੍ਰਾਪਤ ਕਰਨ ਦਾ ਅਵਸਰ, ਮੌਕਾ ਜਾਂ ਸਮਾਂ ਸਿਰਫ ਤੇ ਸਿਰਫ ਮਨੁੱਖਾ ਜਨ। ਫਿਰ ਬੇਨਤੀ, ਪਹਿਲੀ ਗੱਲ ਆਤਮਿਕ ਸੁੱਖ, ਪ੍ਰਭੂ ਦੀ ਸ਼ਰਨ, ਰਾਮ ਕੀ ਸ਼ਰਨ, ਤੇ ਦੂਸਰੀ ਬੇਨਤੀ ਕੀਤੀ ਇਹਨੂੰ ਪ੍ਰਾਪਤ ਕਰਨ ਦਾ ਅਵਸਰ, ਮੌਕਾ, ਸਮਾਂ, ਟਾਈਮ ਕੇਵਲ ਮਨੁੱਖਾ ਜਨ। ਹੁਣ ਇਹ ਬੜੀ ਰਮਜ ਪਾਈ ਦੇ ਵਿੱਚ, ਇਸ ਵਿੱਚ ਕਿਸੇ ਪਸ਼ੂ ਦਾ ਜ਼ਿਕਰ ਨਹੀਂ ਕੀਤਾ। ਇੱਥੇ ਹਜ਼ੂਰ ਨੇ ਕਿਹਾ ਕਿ ਕਹੋ ਨਾਨਕ, ਸੁਣ ਰੇ ਮਨਾ, ਦੁਰਲਭ ਮਾਨੁਖ ਦੇ। ਤੇ ਇਹ ਗੱਲ ਇੱਕ ਗੱਲ ਕਹਿ ਰਹੀ ਏ ਕਿ ਅਸਲ ਵਿੱਚ ਹਜ਼ੂਰ ਸਮਝਾ ਰਹੇ ਨੇ, ਜੇ ਆਤਮ ਸੁੱਖ ਚਾਹਨਾ ਹੈ, ਆਤਮਕ ਆਨੰਦ ਚਾਹਨਾ ਹੈ, ਤੇ ਇਸ ਦੀ ਪ੍ਰਾਪਤੀ ਦਾ ਵਸੀਲਾ ਸਿਰਫ ਮਾਨਵ ਜਨਮ ਹੈ, ਹੋਰ ਕਿਸੇ ਜੂਨ ਵਿੱਚ ਇਸ ਆਤਮਕ ਸੁੱਖ ਨੂੰ ਤੂੰ ਮਾਣ ਨਹੀਂ ਸਕੇਗਾ। ਦੇਖੋ, ਹਰ ਜੂਨ ਦੇ ਵਿੱਚ ਵਿਸ਼ੇ ਸੁੱਖ ਹੈਨ ਪਰ ਆਤਮ ਸੁੱਖ ਨਹੀਂ। ਫਿਰ ਮੈਂ ਰਿਪੀਟ ਕਰਨਾ, ਦੂਸਰੀਆਂ ਜੂਨਾਂ ਵਿੱਚ ਵਿਸ਼ੇ ਸੁੱਖ ਹੈਨ, ਜਿਹੜੇ ਵਿਸ਼ੇ ਨੇ ਉਹਨਾਂ ਦਾ ਸੁੱਖ ਤਾਂ ਹਰ ਇੱਕ ਜੂਨ ਨੂੰ ਪਰਮਾਤਮਾ ਨੇ ਦਿੱਤਾ ਹੈ, ਤੇ ਆਤਮ ਸੁੱਖ ਹਰ ਜੂਨ ਨੂੰ ਨਸੀਬ ਨਹੀਂ। ਆਤਮ ਸੁੱਖ ਕੇਵਲ ਤੇ ਕੇਵਲ ਮਨੁੱਖਾ ਜਨਮ ਦੇ ਵਿੱਚ ਹੀ ਪ੍ਰਾਪਤ ਹੁੰਦਾ ਹੈ। ਦੇਖੋ, ਵਿਸ਼ੇ ਸੁੱਖ ਕਿਹੜਾ ਜੀਵ ਹੈ ਜਿਸ ਨੂੰ ਵਿਸ਼ੇ ਸੁੱਖ ਨੇ ਪਰਮਾਤਮਾ ਨੇ ਦਿੱਤਾ, ਭਾਵੇਂ ਉਹ ਉਸ ਸੁੱਖ ਦੀ ਖਾਤਰ ਆਪਣੇ ਸਰੀਰ ਨੂੰ, ਆਪਣੀ ਜ਼ਿੰਦਗੀ ਨੂੰ ਤਬਾਹ ਕਰ ਲੈਂਦੇ ਨੇ, ਪਰ ਆਖਰ ਸੁੱਖ ਤਾਂ ਰੱਬ ਨੇ ਉਹਨਾਂ ਨੂੰ ਇੱਕ ਇੱਕ ਦਿੱਤਾ ਹੀ ਹੈ। ਪਿਛਲੇ ਦਿਨੀ ਅਸੀਂ ਜਦੋਂ ਵਿਚਾਰ ਕੀਤੀ ਸੀ ਤੇ ਪੰਜ ਜੀਵਾਂ ਦਾ ਜ਼ਿਕਰ ਕੀਤਾ ਸੀ, ਸਿਰਫ ਇਸ ਗੱਲ ਨੂੰ ਇਸ ਕਰਕੇ ਰਿਪੀਟ ਕਰ

0: नया विश्व सुख विषय का सुख है पर आत्म सुख नहीं। ओ असी पढ़िया सी मृग मीन भृंग पतंग कुंचर एक दोख बनास। उत्थे लफ्ज भावे दोख वरत्या भगत रविदास जी महाराज ने, पर पंजा नू विषय सुख है ना, मृग नू कन्ना दा रस है, मच्छी नू जीव दा रस है, भवरे नू गंध नासका दा रस है, पतंगे नू अखां दा रस है, ते हाथी नू चमड़ी दे स्पर्श दा रस है। पर इहदा मतलब दीवा बले ते पतंगा हुंदा है, घंटे खेड़े दी आवाज सुन के मृग आउंदा है, खेड़े कोई फुल्लां ते भवरां आ रहे है। जदों असीं देखने आ के कागज दी बनी कोई हस्ती वाल उस बुत वाला हाथी दौड़दा है, ये सारे दे सारे जेड़े ने ये असीं मनिए कि उन्हां जीवां नूं रब ने विषय रस दी समझ बख्शी है पर आत्म रस दी नहीं। इत्थे सतगुरु ने शब्द वरत्या पहली गल इस करके क्योंकि यह जन्म मनुखा जन्म तो बिना प्राप्त ही नहीं हो सकता। बाकियां जूनां नूं विश रस है पर राम रस नहीं, आत्म रस नहीं। इसे करके गुरबाणी वार वार गल कह रही है कि जन्म बड़ा दुर्लभ है। जिवें असीं बाणी च इक पाठ करने हजूर ने फरमाया कि मानस जन्म दुर्लभ है, होए ना बारह बार, ज्यों बन फल पाके भुए गिर बहुर ना लागै डाह। कबीर साहब जी का श्लोक है भगत जी का कि जिवें पक्के हुए जिहड़े फल ने ओ टाणी तो टुट जान। मान लो अंब ओ अपने रुख दी टाणी तो टुट जाए, दुनिया दी कोई ताकत है कि उस टुटे हुए अंब दे फल दोबारा टाणी नाल जोड़ सके? उस तरह जिवें पहला अनार टुट जाए, सेब टुट जाए, मुकदी गल की जूं बन फल पाके भुए गिर बौर ना लागै डार। कोई भी फल होवे जिहड़ा एक वारी टाणी तो टुट जाए ओ दोबारा नहीं जुड़दा। प्यारे याद रखो गुरुदेव कहिंदे आ इसे तरह मनुखा जन्म दुर्लभ है, जिहड़ा तैनूं हुण मिलिया है एक वारी टुट गया ते दोबारा नसीब नहीं होगा। इस नूं गुरु जी ने एक होर भी वचन कहा कि इस पौड़ी ते जो नर चुकै सो आए जाए दुख पाएगा। आत्म सुख दा अवसर आत्मक आनंद दा मौका सिर मनुखा जन्म है। इसे करके बाबा फरीद साहब दा एक दिन असीं बचन लिया सी, कहन लगे दूधा थनी ना आवी फिर होए ना मेला। जिहड़ा शब्द है बेड़ा बंद ना सकी बंधन की बेला, उस विच इन्हां दुर्लभता दा जिक्र करदे उदाहरण दिते दूधा थनी ना आवी फिर होए ना मेला। जिहड़ा दुध एक वारी असीं चो लईए मझ दे गां दे अस्थान उथों आपां दुध चो लईए ते की उस नूं उस अस्थान दे सुराख राही दोबारा उहदे विच पा सकांगे? जिवें चोया होया दुध वापस नहीं जांदा, चेते रखी लंघे होए जिंदगी दे सवास कदी वापस नहीं मिलदे। इह सिर्फ दुर्लभ मौका है जिन्हों तूं सांभ लैं ते कुछ खट लएगा। मैं उस दिन आप नूं इक होर अर्ज कीती सी, जदों इंसान कोल वक्त एनर्जी शक्ति हुंदी है, जिवें कल बचन सी कि माया दे नशे चूर रहिंदा है, जदों समझ पैन लगदी है क्योंकि इंद्रे जवाब दे जांदे आ, लोक पिछाड़ जांदे ने, जिहड़ी चमक दमक पहला हुंदी है ओह नहीं रहिंदी, फिर बंदा थोड़ा जिहा सोचण लग पैंदा जो जवानी सुनिया सी नूं ध्यान नहीं दे लई, पर उदों वक्त बहुत ज्यादा लंघ चुका हुंदा है। साडे पुराने बजुर्ग एक गल सुनांदे ने, कहिंदे राजा शिकार खेडण गया, सिर्फ बेनती दुर्लभ है दे, उसनूं प्यास लगी, प्यास नूं व्याकुल होया राजा पानी दी भाल विच खब्बे सजी गया, उहदे कन्नां दे विच किसे रुख दे कट्टण दी आवाज सुनाई दित्ती, कुहाड़े दी सट वजनी उहदे कन्नां नूं सुनाई दित्ती। मन ने क्या मना इह जिहड़ा बंदा लकड़ां वढ रिहा है जंगल विच ਇਹ ਕੰਮ ਕਰਨਾ ਹੈ, ਪਾਣੀ ਇਸ ਕੋਲ ਜ਼ਰੂਰ ਹੋਵੇਗਾ। ਰਾਜਾ ਚਲਾ ਗਿਆ, ਸਮਝਣ ਵਾਲੀ ਸੀ ਇਹ ਗੱਲ, ਹੈ ਕਹਾਣੀ ਹੋਵੇ ਉਦਾਹਰਨ ਹੋਵੇ, ਉਹਦਾ ਇੱਕ ਪੱਖ ਲਈਦਾ ਹੁੰਦਾ, ਉਹਦੀ ਚੀਰ ਪਾੜ ਨਹੀਂ ਕਰੀਦੀ ਵੀ ਇੱਥੇ ਆ ਕੇ ਆ ਇੱਥੇ ਕਿਉਂ ਕਹਿ ਦਿੱਤਾ। ਉਹ ਰਾਜਾ ਚਲਾ ਗਿਆ, ਉਹਨੇ ਦੇਖਿਆ ਵੀ ਲੱਕੜਹਾਰਾ ਲੱਕੜਾਂ ਵੱਢ ਰਿਹਾ, ਰੁੱਖ ਨੂੰ ਕੱਟ ਰਿਹਾ। ਰਾਜੇ ਨੇ ਕਿਹਾ ਮੈਂ ਪਿਆਸ ਨਾਲ ਵਿਆਕੁਲ ਹਾਂ, ਮੈਨੂੰ ਤ੍ਰੇਹ ਬੜੀ ਲੱਗੀ। ਉਹਨੇ ਦੇਖਿਆ ਵੀ ਲਿਬਾਸ ਬੜਾ ਚੰਗਾ, ਕੋਈ ਚੰਗਾ ਸਮਰਾਟ ਕੋਈ ਰਾਜਾ ਉਹਨਾਂ ਆਪਣਾ ਜਿਹੜਾ ਪਾਣੀ ਦਾ ਬਰਤਨ ਭਰਿਆ ਸੀ, ਮਿੱਟੀ ਦਾ ਬਰਤਨ, ਕੁੱਜਾ ਸ਼ਬਦ ਵਰਤਾਂ, ਸੁਰਾਹੀ ਸ਼ਬਦ ਵਰਤਾਂ, ਭਾਂਡਾ ਵਰਤਾਂ, ਘੜਾ ਵਰਤਾਂ, ਉਹਨੇ ਉਹ ਪਾਣੀ ਲਿਆ ਕੇ ਸਾਹਮਣੇ ਰੱਖਿਆ, ਰਾਜੇ ਨੇ ਪੀ ਲਿਆ। ਪਾਣੀ ਪੀਣ ਤੋਂ ਬਾਅਦ ਉਹਦੇ ਮਨ ਚ ਆਇਆ ਵੀ ਇਹ ਬੰਦਰਾ ਲੱਕੜਾਂ ਦਾ ਪਹਿਚਾਣ ਵਾਲਾ ਹੈ ਤੇ ਇਸ ਬੰਦੇ ਨੂੰ ਇਨਾਮ ਕੀ ਦਿਆਂ। ਰਾਜੇ ਨੇ, ਮੈਂ ਬੜੀ ਸੰਖੇਪ ਜੀ ਗੱਲ ਕਰਾਂ, ਉਹਨੂੰ ਖੁਸ਼ ਹੋ ਕੇ ਇੱਕ ਬਾਗ ਦੇ ਦਿੱਤਾ ਇਨਾਮ ਵਿੱਚ। ਉਸਨੇ ਬਾਗ ਲੈ ਲਿਆ, ਪਰ ਉਹਨੇ ਰੂਟੀਨ ਬਣਾ ਲਈ ਵੀ ਅੱਗੇ ਜੰਗਲ ਚੋਂ ਲੱਕੜਾਂ ਵੱਢਦਾ ਸਾਂ ਤੇ ਹੁਣ ਉਹ ਜੰਗਲ ਦੀ ਥਾਂ ਤੇ ਬਾਗ ਵਿੱਚੋਂ ਇੱਕ ਇੱਕ ਰੁੱਖ ਕੱਟ ਕੇ ਵੇਚਣ ਲੱਗ ਪਿਆ, ਕੋਲੇ ਬਣਾ ਕੇ ਵੇਚਣ ਲੱਗ ਪਿਆ। ਪਹਿਲਾਂ ਲੋਕ ਰੁੱਖ ਨੂੰ ਸਾੜ ਕੇ ਕੋਲੇ ਬਣਾ ਕੇ ਵੇਚਦੇ ਸੀ। ਕਈ ਸਾਲ ਲੰਘ ਗਏ, ਉਹਦੀ ਉਮਰ ਵੀ ਜਾਂਦੀ ਰਹੀ, ਬਜ਼ੁਰਗ ਹੋ ਗਿਆ, ਬਾਗ ਵੀ ਮੁੱਕ ਗਿਆ। ਮਨ ਨੇ ਕਿਹਾ ਹੁਣ ਕਰਨਾ ਕਿ ਇਹ ਚਾਰ ਪੈਸੇ ਹੈਗੇ ਆ ਤੇ ਕੰਮ ਕਾਰ ਆ ਜਿਹੜੇ ਸੰਦ ਤੂੰ ਰੋਜ਼ ਵਰਤਣਾ ਇਹ ਵੀ ਵੇਚ ਦੇ। ਕਹਿੰਦੇ ਉਹ ਬਾਜ਼ਾਰ ਵਿੱਚ ਗਿਆ, ਉਹਨੇ ਜਾ ਕੇ ਆਪਣੇ ਕੁਹਾੜਾ ਵੇਚਣ ਦੀ ਗੱਲ ਕਹੀ ਵੀ ਮੈਂ ਕੁਹਾੜਾ ਵੇਚਣ ਆਇਆ। ਤੇ ਖਰੀਦਣ ਵਾਲਾ ਬੜਾ ਸਿਆਣਾ ਸੀ, ਉਹ ਵੀ ਲੱਕੜਾਂ ਵਾਲਾ ਸੀ। ਉਹਨੇ ਦੇਖਿਆ ਤੇ ਉਹ ਲੱਕੜ ਦੇ ਦਸਤੇ ਨੂੰ ਦੇਖ ਕੇ ਜਿਹੜਾ ਕੁਹਾੜੇ ਵਿੱਚ ਪਿਆ ਸੀ ਉਹਨੂੰ ਦੇਖ ਕੇ ਕਹਿੰਦਾ ਲੋਹੇ ਦੇ ਕੁਹਾੜੇ ਦੀ ਕੀਮਤ ਤਾਂ ਛੱਡ ਪਰਾਂ, ਤੂੰ ਇਸ ਲੱਕੜ ਦੀ ਕੀਮਤ ਕਿੰਨੀ ਲੈਣੀ? ਤੇ ਉਹ ਮਾਲਕ ਪੁੱਛਦਾ ਜੀ ਇਹ ਕਿਉਂ? ਉਹ ਕਹਿੰਦਾ ਹੈ ਲੋਹੇ ਨਾਲੋਂ ਇਹ ਲੱਕੜ ਕੀਮਤੀ। ਉਹ ਕਹਿੰਦਾ ਇਹ ਕਿਉਂ, ਲੋਹਾ ਭਾਰਾ? ਉਹ ਕਹਿੰਦਾ ਨੀ ਤੈਨੂੰ ਪਤਾ ਨੀ, ਇਹ ਲੱਕੜ ਆਮ ਨੀ, ਇਹ ਚੰਦਨ ਦੀ ਲੱਕੜ ਦਾ ਦਸਤਾ ਹੈ। ਜਦੋਂ ਉਹਨੇ ਕਿਹਾ ਇਹ ਚੰਦਨ ਦੀ ਲੱਕੜ ਦਾ ਦਸਤਾ ਹੈ, ਉਹ ਸੱਚੀ ਮੁੱਚੀ ਜਿਹੜਾ ਕੋਲੇ ਬਣਾ ਕੇ ਵੇਚਦਾ ਸੀ ਬੇਕਦਰਾ, ਉਹ ਰੋਣ ਲੱਗ ਪਿਆ। ਉਹਨੇ ਕਿਹਾ ਵੀ ਮੈਂ ਤੈਨੂੰ ਮਾੜਾ ਕਿਹਾ, ਤੇਰੇ ਨਾਲ ਬੇਈਮਾਨੀ ਨੀ ਕੀਤੀ, ਮੈਂ ਤੈਨੂੰ ਇਹ ਦਸਤਾ ਲੱਕੜ ਦਾ ਜਿਹੜਾ ਤੂੰ ਵਰਤ ਰਹੇ ਹੈ ਇਹਦੀ ਅਸਲੀਅਤ ਦੱਸੀ ਹੈ। ਉਹ ਕਹਿੰਦਾ ਮੈਂ ਰੋਂਦਾ ਇਸ ਕਰਕੇ ਆ ਕਿ ਕੇਵਲ ਇੱਕ ਲੱਕੜ ਦਾ ਟੁਕੜਾ ਦਸਤਾ ਰਹਿ ਗਿਆ, ਮੈਂ ਜੀ ਇਹੋ ਜਿਹੇ ਲੱਕੜ ਵਾਲਾ ਤਾਂ ਪੂਰੇ ਦਾ ਪੂਰਾ ਬਾਗ ਸਾੜ ਕੇ ਕੋਲਿਆਂ ਵਿੱਚ ਵੇਚ ਦਿੱਤਾ। ਯਾਦ ਰੱਖਿਓ ਮੈਂ ਅਰਜ਼ ਕੀਤੀ ਕਹਾਣੀ ਦਾ ਇੱਕ ਪੱਖ, ਜਦੋਂ ਲੱਕੜ ਦਾ ਦਸਤਾ ਰਹਿ ਗਿਆ ਹੁਣ ਸੱਚੀ ਮੁੱਚੀ ਉਹਨੂੰ ਸਮਝ ਪੈ ਗਈ ਜੋ ਕੁੱਝ ਮੈਂ ਕੀਤਾ ਇਹਦੀ ਕੀਮਤ ਕੀ। ਗੁਰਮੁਖੋ ਆਹ ਵੀ ਚੰਦਨ ਵਰਗੇ ਸਵਾਸ ਕੀਮਤੀ ਮਿਲੇ ਨੇ, ਮਨ ਵਾਸ਼ਨਾ ਵਿੱਚ ਕੋਲੇ ਬਣਾ ਬਣਾ ਕੇ ਇਹਨਾਂ ਨੂੰ ਵੇਚਦਾ, ਤੇ ਜਦੋਂ ਜ਼ਿੰਦਗੀ ਦੇ ਆਖਰੀ ਦਿਨ ਰਹਿ ਜਾਂਦੇ ਆ, ਚਾਰ ਸਵਾਸ ਰਹਿ ਜਾਂਦੇ ਆ, ਉਦਨ ਸਮਝ ਪੈਂਦੀ ਹੈ ਕਿ ਇਸ ਸਵਾਸਾਂ ਦੀ ਕੀਮਤ ਕੀ। ਉਦੋਂ ਸਮਝ ਪੈਂਦੀ ਪਰ ਉਦੋਂ ਬਾਗ ਉੱਜੜ ਜਾਂਦਾ। ਮੈਂ ਆਪ ਨੂੰ ਅਰਜ਼ ਕਰਾਂ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਬਚਨ ਕਰ ਰਹੇ ਆ ਕਿ ਇੱਥੋਂ ਅਸੀਂ ਵਿਚਾਰ ਸ਼ੁਰੂ ਕੀਤੀ ਹੈ, ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੇ। ਮਨੁੱਖਾ ਜਨਮ ਦੁਰਲਭ ਹੈ, ਇਸ ਦੀ ਕੋਈ ਕੀਮਤ ਨਹੀਂ। ਫਿਰ ਅਗਲੀ ਗੱਲ, ਜੇ ਤੂੰ ਸੁੱਖ ਚਾਹੁੰਦਾ ਤੇ ਸੁੱਖ ਕੇਵਲ ਪ੍ਰਭੂ ਦੀ ਸ਼ਰਨ ਵਿੱਚ ਹੈ। ਉਸ ਦਿਨ ਵੀ ਆਪਾਂ ਵਿਚਾਰ ਬੜੀ ਕੀਤੀ ਸੁੱਖ ਔਰ ਦੁੱਖ, ਉਸਤਤ ਔਰ ਨਿੰਦਿਆ, ਹਰ ਕਰ ਸ਼ੋ। ਅੱਜ ਮੈਂ ਉਸ ਤੋਂ ਵੱਖਰੀ ਇੱਕ ਬੇਨਤੀ ਕਰਾਂਗਾ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਚ ਬਚਨ, ਇਨਸਾਨ ਸੁੱਖ ਮੰਗਦਾ ਹੈ ਪਰ ਝੂਲੀ ਵਿੱਚ ਦੁੱਖ ਪੈ ਜਾਂਦਾ। ਮਹਾਰਾਜ ਨੇ ਰਮਜ ਭਾਈ ਜੀ ਇੱਕ ਹਜ਼ੂਰ ਦਾ ਇੱਕ ਬਚਨ ਹੈ, ਸੁੱਖ ਕੋ ਮੰਗੈ ਸਭ ਕੋ। ਗੁਰੂ ਨਾਨਕ ਸਾਹਿਬ ਜੀ, ਹਰ ਬੰਦਾ ਮੰਦਰ ਨਸੀਤ ਗੁਰਦੁਆਰਾ ਕਿਤੇ ਵੀ ਝੋਲੀ ਫੈਲਾ ਕੇ ਮੰਗ ਰਿਹਾ ਮੈਨੂੰ ਸੁੱਖ ਦੇ, ਪਰ ਉਹ ਸੁੱਖ ਨਹੀਂ ਮੰਗ ਰਿਹਾ ਜਿਹੜਾ ਇਸ ਜਨਮ ਵਿੱਚ ਲੈਣ ਦਾ ਵਾਸਤੇ ਆਇਆ ਹੈ। ਮਾਇਆ ਵੀ ਸੁੱਖ ਮੰਗ ਰਿਹਾ, ਦੁਨਿਆਵੀ ਸੁੱਖ ਮੰਗ ਰਿਹਾ। ਤੇ ਮੈਂ ਅੱਜ ਬੇਨਤੀ ਕਰਨੀ ਹੈ, ਇੱਕ ਪਾਸੇ ਦੁਨਿਆਵੀ ਸੁੱਖ ਨੇ ਤੇ ਇੱਕ ਪਾਸੇ ਰਾਮ ਕੀ ਸ਼ਰਨ ਦਾ ਸੁੱਖ ਹੈ। ਦੁਨਿਆਵੀ ਸੁੱਖ ਜੋ ਸਾਧਨ ਨੇ, ਸਹੂਲਤਾਂ ਨੇ, ਉਹਨੂੰ ਅਸੀਂ ਆਪਣੇ ਘਰ ਚ ਆਪਣੇ ਜਿਉਂਦੇ ਜੀ ਖੰਡਾਨੇ ਆ, ਪਰ ਪਿਆਰਿਓ ਉਹਦੇ ਵਿੱਚੋਂ ਵੀ ਉਹ ਖੁਸ਼ੀ ਨਹੀਂ ਮਿਲਦੀ ਜਿਹਦੀ ਖਾਤਰ ਆਪਾਂ ਇਕੱਠਾ ਕੀਤਾ ਹੁੰਦਾ, ਉਹ ਆਨੰਦ ਨਹੀਂ ਮਿਲਦਾ। ਹਜ਼ੂਰ ਨੇ ਇੱਥੇ ਬਚਨ ਕੀਤਾ, ਕਹਿਣ ਲੱਗੇ ਸੁੱਖ ਕੋ ਮੰਗੈ ਸਭ ਕੋ। ਹਰ ਬੰਦਾ ਸੁੱਖ ਮੰਗ ਰਿਹਾ, ਦੁੱਖ ਨਾ ਮੰਗੈ ਕੋਈ। ਕੋਈ ਇਨਸਾਨ ਕਦੀ ਦੁੱਖ ਮੰਗਦਾ ਦੇਖੇ? ਹਜ਼ੂਰ ਕਹਿੰਦੇ ਸਮਝੋ ਇਸ ਗੱਲ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਸੁੱਖ ਹੈ ਕੋ ਦੁੱਖ ਅਗਲਾ, ਜਿਹੜਾ ਸੁੱਖ ਮੰਗਿਆ ਉਹਨੂੰ ਬਹੁਤ ਵੱਡਾ ਦੁੱਖ ਮਿਲ ਗਿਆ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਦੁੱਖ ਹੈ ਕੋ ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਮੰਗਦਾ ਸੁੱਖ ਹੈ ਪਰ ਦੁੱਖ ਨਹੀਂ ਕੋਈ ਮੰਗਦਾ। ਪਰ ਅਗਲੀ ਤੋਂ ਕਹਿ ਰਹੀ ਹੈ, ਸੁੱਖ ਹੈ ਕੋ ਦੁੱਖ ਅਗਲਾ, ਜਿਹੜਾ ਸੁੱਖ ਉਹ ਮੰਗਦਾ ਪਿਆ। ਪਿਆਰਿਓ ਚੇਤੇ ਰੱਖਿਓ, ਉਹ ਸੁੱਖ ਅਖੀਰ ਤੇ ਦੁੱਖ ਰੂਪ ਹੋਵੇਗਾ ਹੀ ਹੋਵੇਗਾ। ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਦੁੱਖ ਰੂਪ ਨਾ ਹੋਵੇ। ਮਹਾਰਾਜ ਕਹਿੰਦੇ ਨੇ ਮਨਮੁਖ ਬੰਦੇ ਨੂੰ ਸਮਝ ਨਹੀਂ ਪੈ ਰਹੀ। ਇਸੇ ਕਰਕੇ ਭਗਤ ਸਾਹਿਬ ਦਾ ਇੱਕ ਬਚਨ ਹੈ, ਸੁਖ ਮੰਗ ਦੁੱਖ ਆਗੈ ਆਵੈ, ਸੋ ਸੁਖਾਮੂ ਨਾ ਮੰਗਿਆ ਭਾਵੈ। ਕਬੀਰ ਸਾਹਿਬ ਜੀ ਦਾ ਸੁੱਖ ਮੰਗਣਿਆ ਕਹਿੰਦੇ ਅੱਗੇ ਦੁੱਖ ਆ ਜਾਂਦਾ, ਕਹਿੰਦੇ ਅਸੀਂ ਛੱਡ ਹੀ ਦਿੱਤਾ ਇਹੋ ਜਿਹਾ ਸੁੱਖ ਮੰਗਣਾ। ਹੁਣ ਮੈਂ ਇੱਥੇ ਬੇਨਤੀ ਕਰਾਂਗਾ ਵੀ ਇਹ ਕੀ ਕਾਰਨ ਮੰਗਿਆ ਸੁੱਖ ਤੇ ਮਿਲ ਗਿਆ ਦੁੱਖ? ਕਿਉਂਕਿ ਦ੍ਰਿਸ਼ਟ ਮਾਨ ਜੋ ਵੀ ਚੀਜ਼ ਹੈ ਇਹਦਾ ਜੇ ਆਰੰਭ ਸੁੱਖ ਹੈ ਤੇ ਇਹਦਾ ਅੰਤ ਦੁੱਖ ਹੈ। ਮਹਾਰਾਜ ਨੇ ਕਿਹਾ ਜਨਮੰਗ ਤਾਂ ਮਰਨੰਗ, ਹਰਖੰਗ ਤਾਂ ਸੋਗੰਗ। ਮਹਾਰਾਜ ਕਹਿੰਦੇ ਨੇ ਭੋਗੰਗ ਤਾਂ ਰੋਗੰਗ। ਜੇ ਬੰਦੇ ਦਾ ਜਨਮ ਸੁੱਖ ਹੈ, ਵਧਾਈ ਹੈ ਨਾ, ਸੁੱਖ ਹੈ, ਜਨਮ ਹੋਇਆ। ਪਰ ਮਹਾਰਾਜ ਕਹਿੰਦੇ ਇਹਦੀ ਸ਼ੁਰੂਆਤ ਹਾਸਿਆਂ ਤੋਂ ਵੇ। ਤੈਨੂੰ ਪਤਾ ਇਸ ਜਨਮ ਵਿੱਚ ਸੁੱਖ ਵਿੱਚ ਵੀ ਇੱਕ ਦੁੱਖ, ਇੱਕ ਦਿਨ ਇਸ ਦੀ ਮੌਤ ਹੋਣੀ। ਜਿਹੜੀ ਤੇਰੇ ਕੋਲ ਅੱਜ ਖੁਸ਼ੀ ਹੈ, ਯਾਦ ਰੱਖੀ ਇਸ ਖੁਸ਼ੀ ਨੇ ਵੀ ਦੁੱਖ ਦੇ ਵਿੱਚ ਬਦਲਣਾ ਹੈ। ਜਿਹੜੇ ਤੂੰ ਅੱਜ ਭੋਗ ਭੋਗ ਰਿਹਾ ਸੁਖੀ ਹੈ ਨਾ, ਇਸ ਭੋਗ ਨੇ ਵੀ ਰੋਗ ਬਣ ਜਾਣਾ। ਜਿਹੜਾ ਤੂੰ ਰਾਜ ਕਹਿੰਦਾ ਇਹਨੇ ਇੱਕ ਦਿਨ ਅਭਿਮਾਨ ਬਣ ਜਾਣਾ, ਤੇ ਜਿੱਦਣ ਅਭਿਮਾਨ ਆ ਗਿਆ ਪਿਆਰਿਆ, ਉਧਰ ਤੇਰਾ ਨਿਰਾਦਰ ਵੀ ਹੋਣਾ। ਮੈਂ ਬੇਨਤੀ ਕੀਤੀ, ਦੁਨੀਆਂ ਦਾ ਕੋਈ ਸੁੱਖ ਹੈ ਉਸਦਾ ਅੰਤ ਦੁੱਖ ਹੈ, ਇਹ ਅਸੀਂ ਮੰਨੀਏ। ਗੁਰਮਤਿ ਇਸ ਤੋਂ ਅੱਗੇ ਹੋਰ ਬਰੀਕੀ ਚ ਲੈ ਕੇ ਜਾਂਦੀ। ਮਹਾਰਾਜ ਕਹਿੰਦੇ ਆ ਕਿ ਜਿਸ ਵਿੱਚੋਂ ਲੋਕ ਸੁੱਖ ਭਾਲਣ ਗਏ ਆ, ਕੀ ਤੁਸੀਂ ਦੇਖੋ ਉਹਦੇ ਵਿੱਚੋਂ ਉਹਨਾਂ ਨੂੰ ਸੁੱਖ ਮਿਲਿਆ? ਮੈਂ ਦੋ ਕੁ ਬੇਨਤੀਆਂ ਕਰਾਂਗਾ। ਇੱਕ ਤਾਂ ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤ ਬਚਨ, ਚਲੋ ਢੁੱਕਦਾ ਭਾਵੇਂ 500 ਸਾਲ ਪਹਿਲਾਂ ਇਹ ਅੰਮ੍ਰਿਤ ਬਚਨ ਕਹੇ ਆ, ਪਰ ਅੱਜ ਵੀ ਤਾਂ ਬੰਦੇ ਦੀ ਬਿਰਤੀ ਹੋਈ ਹੈ ਨਾ। ਸਤਿਗੁਰਾਂ ਦਾ ਇੱਕ ਬਚਨ, ਚੂਵਾ ਚੰਦਨ ਅੰਕ ਚੜਾਵੂ, ਪਾਟ ਪਟੰਬਰ ਪੈਰ ਉਡਾਵੂ। ਮਹਾਰਾਜ ਕਹਿੰਦੇ ਨੇ ਬਿਨ ਹਰ ਨਾਮ ਕਹਾਂ ਸੁਖ ਪਾਉ। ਜੇ ਮੰਨ ਲਓ ਚੂਵਾ ਚੰਦਨ ਅਤਰ ਪਲੇਲ ਵੀ ਲਾ ਲੈ, ਰੇਸ਼ਮ ਦੇ ਕੱਪੜੇ ਵੀ ਪਾ ਲੈ, ਤੇ ਗੁਰੂ ਸਾਹਿਬ ਕਹਿੰਦੇ ਨੇ ਲੋਕ ਸੁਗੰਧੀ ਦਾ ਆਨੰਦ ਲੈਣਗੇ ਜਦੋਂ ਲੰਘਾਂਗਾ, ਰੇਸ਼ਮੀ ਕੱਪੜੇ ਵੀ ਪਾਲਾਂ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹ ਗੱਲ ਸੱਚ ਜਾਣਿਓ ਬੰਬਿਓ, ਬਾਹਰੋਂ ਕੱਪੜੇ ਕੀਮਤੀ ਨੇ, ਬਾਹਰ ਸੁਗੰਧੀ ਹੈ, ਤੇ ਇਸ ਚਮੜੀ ਦੇ ਵਿੱਚ ਜਿਹੜੀ ਵਾਸ਼ਨਾ ਦੀ ਗੰਦਗੀ ਭਰੀ ਪਈ ਉਹਨੂੰ ਕਿਹੜਾ ਡੱਕ ਸਕੇਗਾ। ਮਹਾਰਾਜ ਨੇ ਇਹ ਸ਼ਬਦ ਵਰਤੇ, ਉਸ ਵਿੱਚ ਇੱਕ ਬਚਨ ਹੈ, ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ, ਬਿਨ ਜਗਦੀਸ਼ ਕਹਾਂ ਸੁਖ ਪਾਲਾ। ਮੈਂ ਵਿੱਚੋਂ ਤੁਕ ਲਈ, ਕੰਨ ਵਿੱਚ ਕੀਮਤੀ ਕੁੰਡਲ ਪਾਏ ਆ, ਗਲ ਚ ਕੀਮਤੀ ਮੋਤੀਆਂ ਦੀ ਮਾਲਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਪਰ ਇਹਦੇ ਵਿੱਚੋਂ ਵੀ ਪਰਮਾਤਮਾ ਦੀ ਇਬਾਦਤ ਤੋਂ ਬਿਨਾਂ ਲਾਲ ਤਲਾਈਆਂ ਵਰਦਾ, ਕੱਪੜੇ ਕੀਮਤੀ ਵਰਦਾ, ਪਰ ਮਹਾਰਾਜ ਕਹਿੰਦੇ ਇਹਦੇ ਵਿੱਚ ਆਤਮਿਕ ਸੁੱਖ ਤੇ ਨਹੀਂ ਨਾ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ, ਫਿਰ ਆਪਾਂ ਇਸ ਪ੍ਰਸੰਗ ਚ ਹੁੰਦੇ ਹਾਂ, ਜੇ ਸਦਾ ਸੁੱਖ ਚਾਹੁੰਦਾ ਤੇ ਫਿਰ ਪ੍ਰਭੂ ਦੀ ਸ਼ਰਨ ਵਿੱਚ ਪੈ ਜਾ। ਮੈਂ ਇਸ ਕਰਕੇ ਥੋੜਾ ਜਿਹਾ ਇੱਕ ਪੱਖ ਤਾਂ ਰੱਖਿਆ ਹੈ ਕਿ ਮਾਇਆ ਕਾਰਨ ਤਾਂ ਵੀ ਉਹਦੇ ਵਿੱਚੋਂ ਸੁੱਖ ਲੱਭਣ ਗਏ। ਮਹਾਰਾਜ ਗੁਰੂ ਅਰਜਨ ਸਾਹਿਬ ਦੇ ਅੰਮ੍ਰਿਤ ਬਚਨ ਨੇ, ਜੈਤ ਸ਼੍ਰੀ ਕੀ ਵਾਰ ਦੀ ਪੌੜੀ ਹੈ, ਉਸ ਵਿੱਚ ਸਤਿਗੁਰੂ ਨੇ ਉਸ ਪੌੜੀ ਵਿੱਚ ਹਰ ਉਸ ਸਹੂਲਤ ਦਾ ਜ਼ਿਕਰ ਕੀਤਾ ਜਿਹੜੀ ਆਮ ਤੌਰ ਤੇ ਸਾਡੇ ਘਰਾਂ ਚ ਹੈ। ਮਹਾਰਾਜ ਕਹਿੰਦੇ ਨੇ ਸੇਜ ਕੀਮਤੀ ਮਿਲ ਸਕਦੀ ਏ। ਮੰਨ ਲਓ ਇੱਕ ਪਲੰਗ ਬੰਦਾ 20 ਲੱਖ ਦਾ, 20 ਲੱਖ ਚਲੋ ਮੈਂ ਕਹਿੰਦਾ, ਕਰੋੜਾਂ ਕਰੋੜਾਂ ਦੇ ਪਲੰਗ ਨੇ ਲੋਕਾਂ ਦੇ, ਕਰੋੜ ਦਾ ਪਲੰਗ ਤਾਂ ਮਿਲ ਸਕਦਾ, ਪਰ ਨੀਂਦ ਥੋੜਾ ਮਿਲ ਸਕਦੀ ਹੈ ਜੀ। ਨੀਂਦ ਦਾ ਸੁੱਖ ਉਹ ਕਰੋੜ ਦੇ ਪਲੰਗ ਵੀ ਥੋੜਾ ਹੈ। ਸੋਨੇ ਦੇ ਬਰਤਨ ਨੇ ਘਰ, ਪਰ ਠੀਕ ਹੈ ਪੈਰਨ ਬਰਤਨ, ਕਿ ਉਹ ਬਰਤਨ ਵਿੱਚ ਰੋਟੀ ਖਾਣ ਨਾਲ ਸਾਡੇ ਅੰਦਰ ਦੀ ਬਿਮਾਰੀ ਚਲੀ ਜਾਊਗੀ? ਸਹੂਲਤਾਂ ਨੇ ਪਰ ਅੰਦਰ ਦਾ ਸੁੱਖ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਮੈਂ ਉਹ ਸੁਣਾਉਣਾ ਚਾਹੁੰਦਾ, ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ। ਧੰਨ ਗੁਰੂ ਅਰਜਨ ਦੇ ਮਹਾਰਾਜ ਜਿਹਨੂੰ ਸਤਿਗੁਰੂ ਕਹਿ ਰਹੇ ਨੇ ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਂ, ਉਹਦੇ ਵਿੱਚੋਂ ਸੁੱਖ ਲੱਭਣੇ ਚਾਹੁੰਦੇ। ਮੈਂ ਦੋਨੋਂ ਸਲੋਕ ਇਕੱਠੇ ਰੱਖ ਕੇ ਵਿਚਾਰ ਕਰ ਰਿਹਾ ਅੱਜ। ਮਹਾਰਾਜ ਕਹਿੰਦੇ ਸੁੰਦਰ ਸੇਜ ਹੈ, ਇਹਦਾ ਅਰਥ ਪਲਗ ਨਹੀਂ ਕੇਵਲ, ਇਹਦਾ ਅਰਥ ਜੀਵਨ ਸਾਥਣ ਵੀ ਹੈ। ਮਹਾਰਾਜ ਕਹਿੰਦੇ ਸੁੰਦਰ ਸੇਜ ਅਨੇਕ ਸੁੱਖ, ਅਨੇਕ ਸੁੱਖ, ਪਰ ਚੇਤੇ ਰੱਖੋ ਇਹ ਅਨੇਕ ਸੁੱਖ ਉਹਵੇ ਸੁੱਖ ਮੰਗ ਦੁੱਖ ਅੱਗ ਲਾਵੇ, ਇਹ ਉਹ ਸੁੱਖ ਹੈ। ਅਨੇਕ ਸੁੱਖ, ਨੌਕਰ ਨੇ ਘਰ ਚ, ਚਾਕਰ ਨੌਕਰ ਚਾਕਰ, ਪੈਸਾ ਹਰ ਚੀਜ਼ ਘਰ ਚ ਹੈ। ਹੁਣ ਇਸ ਪੌੜੀ ਨੂੰ ਧਿਆਨ ਨਾਲ ਸੁਣਿਓ, ਮੈਂ ਇਸ ਕਰਕੇ ਜ਼ਿਆਦਾ ਬਾਣੀ ਦੇ ਪ੍ਰਮਾਣ ਅਰਜ਼ ਕਰਨਾ ਪੁਨਾ, ਇਹ ਕੋਈ ਵਿਦਵਤਾ ਲਈ ਨਹੀਂ ਜੀ, ਇਸ ਕਰਕੇ ਵੀ ਬਾਣੀ ਦੀ ਕਥਾ ਹੀ ਸਿਮਰਨ ਬਣ ਜਾਏ। ਬੰਦੇ ਦੇ ਸ਼ਬਦਾਂ ਤੇ ਸ਼ੱਕ ਹੋ ਸਕਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਵਾਲਾ ਕਦੀ ਆਪਣੇ ਗੁਰੂ ਦੇ ਬਚਨ ਤੇ ਸ਼ੱਕ ਨਹੀਂ ਕਰਦਾ, ਤੇ ਜਿਹੜਾ ਸ਼ੱਕ ਕਰ ਗਿਆ ਉਹਦਾ ਪਾਰ ਉਤਾਰਾ ਵੀ ਕੋਈ। ਮਹਾਰਾਜ ਨੇ ਬਾਣੀ ਚ ਕਿਹਾ, ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਕੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਂ ਨਾ ਕਾਈ ਪਾਏ। ਇੱਥੇ ਸਾਹਿਬ ਕਹਿ ਰਹੇ ਨੇ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਹਰ ਤਰ੍ਹਾਂ ਦਾ ਰਸ ਭੋਗਦਾ ਵੇ ਬੰਦਾ, ਕਿਸੇ ਚੀਜ਼ ਦੀ ਕਮੀ ਨਹੀਂ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੁਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਇਹ ਦੋ ਤੁਕਾਂ ਚ ਵੇਖ, ਸੇਜ ਸੋਹਣੀ, ਹਰ ਤਰ੍ਹਾਂ ਦਾ ਸੁੱਖ, ਸੋਨਾ ਚਾਂਦੀ ਮੋਤੀ ਹੀਰੇ ਕਰ ਜਿਹੜੇ ਪਏ, ਚੰਦਨ ਦੀ ਲੇਪਣ ਹੋਇਆ। ਹਜ਼ੂਰ ਕਹਿ ਰਹੇ ਨੇ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੁਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਅੱਗੇ ਫਿਰ ਕਹਿੰਦੇ ਆ ਮਨ ਇੱਛੇ ਸੁੱਖ ਮਾਣਦਾ, ਮੈਂ ਤਾਂ ਇਹ ਸ਼ਬਦ ਕਿਹਾ, ਹੁਣ ਇਹ ਵੀ ਤਾਂ ਸੁੱਖ ਹੈ ਨਾ। ਪਰ ਗੁਰੂ ਜੀ ਕਹਿੰਦੇ ਨੇ ਜੋ ਸੁੱਖ ਕੋ ਚਾਹੇ ਸਦਾ, ਇਹ ਸਦਾ ਸੁੱਖ ਨਹੀਂ। ਮਹਾਰਾਜ ਕਹਿੰਦੇ ਨੇ ਫਿਰ ਦੇਖ ਇਹ ਇਨਸਾਨ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਗ੍ਰਹਿ ਸੁਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਨ ਇੱਛੇ ਸੁੱਖ ਮਾਣਦਾ ਕਿਚ ਨਾ ਵਸੂਰੇ, ਚਿੰਤਾ ਵੀ ਕੋਈ ਨਹੀਂ, ਰੋਟੀ ਚੱਲੇਗੀ, ਬੈਠੇ ਮਿਲੇਗਾ ਸਭ ਕੁਝ, ਕਿਚ ਨਾ ਵਸੂਰੇ। ਪਰ ਅਨੇਕ ਸੁੱਖ ਦੋਵਰੀ ਜ਼ਿਕਰ ਕੀਤਾ ਮਹਾਰਾਜ ਨੇ, ਪਰ ਉੱਥੇ ਕਿਹਾ ਵੀ ਅੰਦਰੋਂ ਬੜਿਆ ਤਪਿਆ ਬੈਠਾ ਜੇ, ਕੋਈ ਚਿੰਤਾ ਨਹੀਂ, ਕੋਈ ਇਹਨੂੰ ਝੋਰਾ ਨਹੀਂ। ਗ੍ਰਹਿ ਚੰਦਨ ਸੁਗੰਧ ਸਭ ਕੁਝ ਕਹਿ, ਗ੍ਰਹਿ ਸੁਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਮਨ ਇੱਛੇ ਸੁਖ ਮਾਣਦਾ ਕਿਚ ਨਾ ਵਸੂਰੇ, ਸੋ ਪ੍ਰਭ ਚਿੱਤ ਨਾ ਆਵਈ। ਪਰਮਾਤਮਾ ਦਾ ਸਿਮਰਨ ਨਹੀਂ, ਉਹਦੀ ਯਾਦ ਹੀ ਨਹੀਂ। ਸੋ ਪ੍ਰਭ ਚਿੱਤ ਨਾ ਆਵਈ, ਬਿਸਟਾ ਕੇ ਕੀਰੇ। ਹੁਣ ਇੱਥੇ ਫਿਰ ਸੁਣਿਓ, ਗੰਦਗੀ ਦਾ ਕੀੜਾ ਸ਼ਬਦ ਵਰਤਿਆ ਧੰਨ ਗੁਰੂ ਅਰਜਨ ਸਾਹਿਬ ਨੇ। ਮਹਾਰਾਜ ਕਿਉਂ ਆਪ ਕਹਿ ਰਹੇ ਹੋ ਅਨੇਕ ਸੁੱਖ, ਮਨ ਇੱਛੇ ਸੁੱਖ ਮਾਣਦਾ, ਇਹ ਤਾਂ ਸੁੱਖ ਲੋਕ ਮੰਨਦੇ ਆ। ਮਹਾਰਾਜ ਕਹਿੰਦੇ ਨਹੀਂ, ਸੁੱਖ ਬੜੇ ਮਾਣਦਾ, ਪਰ ਅੰਦਰ ਅੱਗ ਸੜਿਆ ਪਿਆ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਨਾਮ ਤੋਂ ਬਿਨਾਂ ਇਹਦਾ ਅੰਦਰ ਸਥਿਰ ਨਹੀਂ ਹੋ ਸਕਦਾ, ਇਹ ਸ਼ਾਂਤ ਨਹੀਂ ਹੋ ਸਕਦਾ। ਮਹਾਰਾਜ ਨੇ ਫੁਰਮਾਇਆ ਕਿ ਇਨਸਾਨ ਨਿਮਖ ਸੁੱਖ ਲਈ ਵੀ ਵੱਡੇ ਤੋਂ ਵੱਡਾ ਪਾਪ ਕਰਦਾ ਹੈ। ਪਰ ਇੱਥੇ ਹਜ਼ੂਰ ਨੇ ਕਿਹਾ ਜੇ ਤੂੰ ਆਤਮ ਸੁੱਖ ਚਾਹੁੰਦਾ, ਅੰਦਰ ਦਾ ਸੁੱਖ ਚਾਹੁੰਦਾ, ਉਹ ਸੁੱਖ ਸਿਮਰਨ ਤੋਂ ਬਿਨਾਂ ਨਹੀਂ, ਉਹ ਸੁੱਖ ਕੇਵਲ ਪਰਮਾਤਮਾ ਦੇ ਨਾਮ ਵਿੱਚ ਹੈ। ਇਸ ਨੂੰ ਫਿਰ ਆਪ ਜੀ ਸੁਣਿਓ, ਕਿਉਂਕਿ ਪਿਛਲੇ ਦਿਨ ਜਦੋਂ ਆਇਆ ਸੀ ਨਾ ਡੋਲਣ ਦੀ ਗੱਲ ਆਪਾਂ ਕੀਤੀ ਸੀ, ਡੋਲਦੀ ਕੋਈ ਚੀਜ਼ ਡੁਲਾਹੇਗੀ ਪਰਮਾਤਮਾ ਬਾਰੇ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੋਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007, 403-710-0007। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd ਸਟਰੀਟ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347, 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, South East Calgary, near Stampede Ground।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਵਿੱਚ ਰਹਿੰਦੇ ਹੋ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਧਰਤੀ ਤੇ ਬਹੁਤ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ। ਗੁਰੂ ਰਾਮਦਾਸ ਮਹਾਰਾਜ ਕਿਵੇਂ ਬਾਂਹ ਫੜਦੇ ਹਨ, ਸਾਧ ਸੰਗਤ ਇਹ ਕੱਲੀ ਕਹਿਣ ਦੀ ਗੱਲ ਨਹੀਂ ਕਿ ਗੁਰੂ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਥਾਮਿਆਂ ਦੀ ਥਾਂ ਹੈ, ਨੇ ਓਟਿਆਂ ਦੀ ਓਟ ਹੈ, ਨੇ ਗੱਤਿਆਂ ਦੀ ਗੱਤ ਹੈ, ਨੇ ਪੱਤਿਆਂ ਦੀ ਪੱਤ ਹੈ, ਨੇ ਧਿਰਿਆਂ ਦੀ ਧਿਰ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਹੀ ਹਰ ਰੋਜ਼ ਪ੍ਰਤੱਖ ਕੋਈ ਨਾ ਕੋਈ ਕੁਤਕ ਵਰਤਦਾ। ਇੱਕ ਸੱਜਣ ਉਹਨੇ ਸਾਨੂੰ ਗੁਰਮਤ ਸਮਾਗਮ ਤੇ ਬੁਲਾਇਆ ਤਾਂ ਸਾਧ ਸੰਗਤ ਤੋਂ ਦੀ ਬਹੁਤ ਵੱਡੀ ਕੋਠੀ ਬਣੀ ਹੋਈ, ਵਿੱਚ ਕੋਈ 22-24 ਲੱਖ ਦੀ ਗੱਡੀ ਖੜੀ। ਉਹਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਹੁਤ ਵੱਡਾ ਸਰੂਪ ਫੋਟੋ ਆਪਣੇ ਘਰ ਵਿੱਚ ਲਾਈ ਹੋਈ। ਮੈਂ ਉਹਨਾਂ ਨੂੰ ਪੁੱਛਿਆ, ਸਰਦਾਰ ਜੀ ਬੱਚੇ ਬਾਹਰ ਗਏ ਹੋਏ ਨੇ? ਉਹ ਕਹਿੰਦਾ, ਨਹੀਂ ਭਾਈ ਸਾਹਿਬ ਜੀ, ਦੋ ਬੱਚੇ ਨੇ, ਬੇਟੀ ਵਿਆਹੀ ਹੋਈ ਹੈ, ਬੇਟਾ ਵੀ ਵਿਆਹ ਹੈ, ਇੱਥੇ ਹੀ ਨਹੀਂ। ਫਿਰ ਮੈਂ ਉਹਨੂੰ ਕਿਹਾ, ਜ਼ਮੀਨ ਬਹੁਤ ਹੋਣੀ ਹੈ, ਤਾਈਓ ਇੰਨੀ ਵੱਡੀ ਕੋਠੀ, ਇੰਨੀ ਵੱਡੀ ਕਾਰ ਤੇ ਇੰਨਾ ਖਰਚਾ। ਤਾਂ ਹਲਕਾ ਜਿਹਾ ਮੁਸਕਰਾ ਕੇ ਸ਼ੁਕਰਾਨਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਕਰਕੇ ਕਹਿੰਦਾ, ਭਾਈ ਸਾਹਿਬ ਜੀ ਨਹੀਂ, ਜ਼ਮੀਨ ਸਿਰਫ 6.5 ਕਿੱਲੇ। ਮੈਂ ਉਹਨੂੰ ਕਿਹਾ, 6.5 ਕਿੱਲਿਆਂ ਚੋਂ ਏਦਾਂ ਦੀ ਕੋਠੀ ਨਹੀਂ ਬਣ ਸਕਦੀ, 6.5 ਕਿੱਲਿਆਂ ਵਿੱਚੋਂ ਇੰਨੀ ਮਹਿੰਗੀ ਗੱਡੀ ਨਹੀਂ। ਤਾਂ ਉਹਨੇ ਹੱਥ ਜੋੜ ਕੇ ਕਿਹਾ, ਭਾਈ ਸਾਹਿਬ ਜੀ ਇਹ ਤੁਸੀਂ ਸੱਚ ਕਹਿੰਦੇ ਹੋ, ਪਰ ਇਹ ਸਭ ਕੁਝ ਮੇਰਾ ਨਹੀਂ, ਇਹ ਜੋ ਕੁਝ ਵੇਖ ਰਹੇ ਹੋ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ। ਫਿਰ ਜਿਹੜੀ ਉਹਨੇ ਹਕੀਕਤ ਦੱਸੀ, ਉਹ ਕਹਿੰਦਾ, ਭਾਈ ਸਾਹਿਬ ਜੀ ਲੜਕੀ ਮੇਰੀ MA ਪੜ੍ਹੀ ਸੀ, ਜ਼ਮੀਨ ਮੇਰੇ ਕੋਲ 6.5 ਕਿੱਲੇ, ਮੈਂ ਜ਼ਮੀਨ ਉੱਤੇ ਕਰਜ਼ਾ ਚੁੱਕ ਕੇ ਲੜਕੇ ਨੂੰ ਬਾਹਰ ਭੇਜ ਦਿੱਤਾ। ਏਜੰਟ ਨੇ 22 ਲੱਖ ਰੁਪਈਆ ਲਿਆ, ਪਰ ਮੇਰੇ ਲੜਕੇ ਨੂੰ ਰਸਤੇ ਵਿੱਚ ਹੀ ਕਿਸੇ ਛੋਟੇ ਟਾਪੂ ਤੇ ਲਾ ਦਿੱਤਾ। ਉੱਥੇ 23 ਮਹੀਨੇ ਮੇਰਾ ਲੜਕਾ ਫਸਿਆ ਰਿਹਾ। ਕਹਿੰਦਾ, ਭਾਈ ਸਾਹਿਬ ਜੀ 2-2.5 ਲੱਖ ਰੁਪਈਆ ਮੇਰਾ ਹੋਰ ਖਰਚਾ ਆਇਆ, ਉੱਥੋਂ ਆਪਣੇ ਲੜਕੇ ਦੀ ਜਾਨ ਬਚਾ ਕੇ ਉਹਨੂੰ ਵਾਪਸ ਮੰਗਾਇਆ, ਮੈਂ 24-25 ਲੱਖ ਦੇ ਥੱਲੇ ਆ ਗਿਆ। ਹੁਣ ਜੇ ਜ਼ਮੀਨ ਵੇਚਾਂ ਤੇ ਜੱਟ ਉਂਝ ਮਰਦਾ, ਜਿਹਦੀ ਜ਼ਮੀਨ ਵਿਕ ਜਾਏ ਉਹਦੇ ਬੱਚਿਆਂ ਦੇ ਉਨੀ ਰਿਸ਼ਤੇ ਹੁੰਦੇ। ਕਹਿੰਦਾ, ਜ਼ਮੀਨ ਮੈਂ ਵੇਚਣ ਨੂੰ ਦਿਲ ਨਾ ਕਰੇ, ਜ਼ਮੀਨ ਤੇ ਕਰਜ਼ਾ ਚੁੱਕਿਆ, ਉਹ 25 ਲੱਖ ਰੁਪਈਆ ਹੋਰ ਵਧਣ ਲੱਗ ਪਿਆ। ਤਾਂ ਕਹਿੰਦਾ, ਇਸ ਘਾਟੇ ਵਿੱਚ ਮੈਂ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ, ਵੀ ਪੈਸਾ ਵੀ ਸਿਰ ਚੜ ਗਿਆ, ਲੜਕੇ ਦਾ ਕੰਮ ਬਿਨਾਂ ਬਣਿਆ ਉਹ ਵੀ ਬਾਹਰੋਂ ਆ ਗਿਆ, ਲੜਕੀ ਵਿਆਹੁਣ ਵਾਲੀ ਹੈ, ਕੱਲ ਨੂੰ ਕੌਣ ਰਿਸ਼ਤਾ ਕਰੇ, ਕਿਵੇਂ ਵਿਆਹ ਕਰਾਂਗਾ? ਜੇ ਜ਼ਮੀਨ ਵੇਚ ਕੇ ਕਰਜ਼ਾ ਲਾਇਆ ਫਿਰ ਤਾਂ ਊਂ ਹੀ ਬੱਚਿਆਂ ਦੀ ਵਿਆਹ ਸ਼ਾਦੀ ਹੋਣੀ। ਕਹਿੰਦਾ, ਚਿੰਤਾ ਪਰੇਸ਼ਾਨੀ ਵਿੱਚ ਮੈਂ ਡਿਪਰੈਸ਼ਨ ਵਿੱਚ ਰਹਿਣ ਲੱਗ ਪਿਆ। ਇੱਕ ਦਿਨ ਫਿਰ ਮਨ ਨੇ ਫੈਸਲਾ ਕੀਤਾ ਕਿ ਮਨਾ ਰੋਜ਼ ਅਖਬਾਰਾਂ ਵਿੱਚ ਆਉਂਦਾ, ਕਰਜ਼ੇ ਥੱਲੇ ਆਇਆ ਕਿਸਾਨ ਖੁਦਕੁਸ਼ੀ ਕਰ ਲੈਂਦਾ। ਕਹਿੰਦਾ, ਇਹਦੇ ਨਾਲੋਂ ਚੰਗਾ ਮੈਂ ਕੋਈ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਾਂ, ਬਾਅਦ ਵਿੱਚ ਕਿਹੜਾ ਮੈਂ ਵੇਖਣ ਆਉਣਾ, ਭਾਵੇਂ ਕੋਈ ਜ਼ਮੀਨ ਵੇਚੇ ਤੇ ਭਾਵੇਂ ਕੋਈ ਨਿਆਣੇ ਵਿਆਹੇ ਭਾਵੇਂ ਨਾ ਵਿਆਹੇ। ਕਹਿੰਦਾ, ਮਨ ਹਾਰ ਗਿਆ, ਮੈਂ ਮਰਨ ਦਾ ਫੈਸਲਾ ਕਰ ਲਿਆ, ਖੁਦਕੁਸ਼ੀ ਕਰਨ ਦਾ ਫੈਸਲਾ ਕਰ ਲਿਆ। ਤੇ ਕਹਿੰਦਾ, ਮੈਂ ਸ਼ਹਿਰੋਂ ਜਾ ਕੇ ਜ਼ਹਿਰ ਵੀ ਖਰੀਦ ਲਿਆਂਦੀ, ਜਿਹੜਾ ਦਾਣਿਆਂ ਵਿੱਚ ਰੱਖੀ ਹੁੰਦਾ ਨਾ ਟੀਕਾ, ਉਹ ਖਰੀਦ ਲਿਆ। ਹੁਣ ਮਰਨ ਨੂੰ ਕਿਹਦਾ ਜੀ ਕਰਦਾ? ਜਦੋਂ ਮੌਤ ਜੇਬ ਵਿੱਚ ਪਾਈ ਹੋਵੇ ਫਿਰ ਬੰਦੇ ਨੂੰ ਘਰ ਪਰਿਵਾਰ ਬੱਚਿਆਂ ਦੇ ਨਾਲ ਬੜਾ ਮੋਹ ਆਉਂਦਾ, ਜਦੋਂ ਬੰਦੇ ਨੂੰ ਮੌਤ ਦਿਸਦੀ ਹੋਵੇ ਫਿਰ ਮੋਹ ਅੰਦਰੋਂ ਬੜਾ ਜਾਗਦਾ, ਆਪਣੇ ਪੁੱਤ ਧੀਆਂ ਘਰ ਪਰਿਵਾਰ ਦਾ ਫਿਕਰ ਕਰਕੇ ਮਨ ਵਿਰਾਗ ਵਿੱਚ ਰੋਵੇ, ਪਰ ਸਾਰਿਆਂ ਦੇ ਸਾਹਮਣੇ ਨਹੀਂ। ਕਹਿੰਦਾ, ਅੰਦਰੋਂ ਮਨ ਚੋਂ ਆਵਾਜ਼ ਆਈ, ਕੱਲ ਮੈਂ ਜ਼ਹਿਰ ਖਾ ਕੇ ਮਰ ਜਾਂਗਾ। ਫਿਰ ਅੰਦਰੋਂ ਮਨ ਚੋਂ ਆਵਾਜ਼ ਆਈ, ਇੱਕ ਵਾਰ ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾ ਕੇ ਭੁੱਲ ਬਖਸ਼ਿਆ। ਕਹਿੰਦਾ, ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ ਗਿਆ, ਆ ਕੇ ਇਸ਼ਨਾਨ ਕੀਤਾ, ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਮੌਤ ਦਿਸ ਰਹੀ ਸੀ ਮੈਂ ਸ਼ਾਮ ਨੂੰ ਜ਼ਹਿਰ ਖਾ ਕੇ ਮਰ ਜਾਣਾ। ਤਾਂ ਕਹਿੰਦਾ, ਅੱਖਾਂ ਭਰ ਕੇ ਵਿਰਾਗ ਮਨ ਰੋਇਆ, ਲੰਗਰ ਵਿੱਚ ਜਾ ਕੇ ਸੇਵਾ ਕੀਤੀ, ਤੇ ਜਦੋਂ ਵਾਪਸ ਪਿੰਡ ਨੂੰ ਆਉਣ ਲੱਗਾ ਨਾ,
ਕਹਿੰਦਾ ਸਰੋਵਰ ਦੇ ਕੰਢੇ ਖਲੋ ਕੇ ਮੈਂ ਗੁਰੂ ਰਾਮਦਾਸ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਤੇ ਹੱਥ ਜੋੜ ਕੇ ਕਿਹਾ ਗੁਰੂ ਰਾਮਦਾਸ ਜੀ

ਤੇ ਮੈਨੂੰ ਹਲੂਣ ਕੇ ਕਹਿੰਦਾ ਸਰਦਾਰ ਜੀ ਲਾਟਰੀ ਪਾ ਲਓ ਲਾਟਰੀ। ਕਹਿੰਦਾ ਮੈਂ ਤਾਂ ਆਪਣੀਆਂ ਸੋਚਾਂ ਚ ਚਿੰਤਾ ਵਿੱਚ, ਮੈਂ ਬੜੇ ਗੁੱਸੇ ਵਿੱਚ ਉਹਨੂੰ ਕਿਹਾ ਜਾ ਭਰਾਵਾ ਮੈਂ ਨੀ ਲਾਟਰੀ ਪਾ। ਕਹਿੰਦਾ ਉਹਨੇ ਫਿਰ ਕਿਹਾ ਸਰਦਾਰ ਜੀ ਲਾਟਰੀ ਪਾ ਕੇ ਵੇਖ ਲਓ। ਕਹਿੰਦਾ ਮੈਂ ਕਿਹਾ ਜਾ ਭਰਾਵਾ ਮੈਂ ਮਰਨ ਨੂੰ ਫਿਰਦਾ, ਤੂੰ ਲਾਟਰੀਆਂ ਚੁੱਕੀ ਫਿਰਦਾ। ਗੁੱਸੇ ਵਿੱਚ ਉਹਨੂੰ ਥੋੜਾ ਦਬ ਗਿਆ, ਇੰਨੇ ਨੂੰ ਬੱਸ ਤੁਰਨ ਵਾਲੀ ਸੀ। ਕਹਿੰਦਾ ਹੈਰਾਨੀ ਦੀ ਹੱਦ ਨਾ ਰਹੀ, ਉਹ ਲਾਟਰੀਆਂ ਵਾਲਾ ਨਾ ਮੈਂ ਕਦੇ ਲਾਟਰੀ ਪਾਈ। ਕਹਿੰਦਾ ਉਧਰ ਬੱਸ ਤੁਰਨ ਲੱਗੀ, ਉਧਰ ਉਹ 200 ਰੁਪਏ ਵਾਲੀ ਪਰਚੀ ਕੱਟ ਕੇ ਮੇਰੀ ਜੇਬ ਵਿੱਚ ਪਾ ਗਿਆ ਤੇ ਨਾਲੇ ਇੰਨੀ ਗੱਲ ਕਹਿ ਕੇ ਉਤਰ ਗਿਆ, ਕੋਈ ਨੀ ਜੇ ਨਿਕਲ ਆਈ ਫਿਰ ਪੈਸੇ ਦੇ ਦੇ। ਕਹਿੰਦਾ ਬੱਸ ਤੁਰ ਪਈ, ਉਹ ਸੱਜਣ ਉਤਰ ਗਿਆ। ਮੈਂ ਥੋੜੀ ਦੂਰ ਜਾ ਕੇ ਸੋਚਿਆ ਉਹ ਮਨਾ ਨਾ ਮੈਂ ਕਦੇ ਲਾਟਰੀ ਪਾਈ, ਨਾ ਇਹ ਮੈਨੂੰ ਜਾਣਦਾ। ਫਿਰ ਇਹ 200 ਰੁਪਇਆ ਘਾਟਾ ਵੀ ਖਾ ਗਿਆ, ਮੈਨੂੰ 200 ਦੀ ਪਰਚੀ ਜੇਬ ਵਿੱਚ ਪਾ ਗਿਆ, ਇਹ ਕੌਣ ਹੋ ਸਕਦਾ? ਕਹਿੰਦਾ ਮੈਂ ਜੇਬ ਵਿੱਚੋਂ ਲਾਟਰੀ ਕੱਢ ਕੇ ਵੇਖੀ, ਸੋਚਾਂ ਵਿੱਚ ਡੁੱਬਿਆ, ਕਈ ਗੱਲਾਂ ਚੇਤੇ ਕੀਤੀਆਂ, ਘਰ ਜਾ ਕੇ ਜ਼ਹਿਰ ਦਾ ਟੀਕਾ ਖਾਣਾ ਸੀ। ਕਹਿੰਦਾ ਮਨ ਚ ਆਇਆ ਇੱਕ ਰਾਤ ਹੋਰ ਵੇਖ ਲਾ, ਸ਼ਾਇਦ ਕੋਈ ਗੁਰੂ ਰਾਮਦਾਸ ਮਹਾਰਾਜ ਨੇ ਰਾਹ ਕੱਢਿਆ। ਰਾਤ ਲੰਘਦੀ ਸਵੇਰ ਹੋਈ, ਪਿੰਡੋਂ ਉਹੀਓ ਮਿੰਨੀ ਬੱਸ ਪਕੜੀ, ਆਪਣੇ ਛੋਟੇ ਸ਼ਹਿਰ ਪਹੁੰਚਿਆ। ਕਹਿੰਦਾ ਮੈਂ ਅੱਡੇ ਵਿੱਚੋਂ ਬੰਦਾ ਲੱਭਦਾ ਰਿਹਾ, ਲੱਭਿਆ ਨਹੀਂ। ਉੱਥੇ ਉਹਦਾ ਇੱਕ ਦੋਸਤ ਬਿਲਡਿੰਗ ਦੀ ਦੁਕਾਨ ਗੇਟ ਗ੍ਰਿਲਾਂ ਬਣਾ। ਕਹਿੰਦਾ ਮੈਂ ਉਹਦੇ ਕੋਲ ਚੱਲ ਗਿਆ, ਉਹਨੂੰ ਕਿਹਾ ਯਾਰ ਆਹ ਕੋਈ ਕੱਲ ਬੰਦਾ ਲਾਟਰੀ ਮੇਰੀ ਜੇਬ ਚ ਪਾ। ਉਹ ਕਹਿੰਦਾ ਮੋਹਨ ਸਿੰਘ ਵੀ ਇਹ ਲਾਟਰੀ ਮੈਂ ਤਾਂ ਪਾਉਂਦਾ ਨਹੀਂ, ਪਰ ਆਹ ਐਸਟੀਡੀ ਵਾਲਾ ਬੰਦਾ ਲਾਟਰੀਆਂ ਪਾਉਂਦਾ, ਆਪਾਂ ਉਹ ਤੋਂ ਪੁੱਛ ਲਈ। ਕਹਿੰਦਾ ਸੀ ਐਸਟੀਡੀ ਵਾਲੇ ਕੋਲ ਗਏ, ਉਹਨੂੰ ਜਾ ਕੇ ਪਰਚੀ ਵਿਖਾਈ, ਉਹ ਵੇਖ ਕੇ ਕਹਿੰਦਾ ਸਰਦਾਰ ਜੀ ਇਹ ਲਾਟਰੀ ਮੰਗਲਵਾਰ ਨੂੰ ਨਿਕਲਦੀ ਹੈ, ਅਖਬਾਰ ਵਿੱਚ ਨੰਬਰ ਆਉਂਦਾ। ਕਹਿੰਦਾ ਮੰਗਲਵਾਰ ਤੱਕ ਮੈਂ ਮਰਨਾ ਸਥਗਿਤ ਕਰਦਾ, ਇੱਕ ਵਾਰ ਇਹ ਕ੍ਰਿਸ਼ਮਾ ਵੇਖਣਾ ਚਾਹੀਦਾ। ਕਹਿੰਦਾ ਮੰਗਲਵਾਰ ਤੱਕ ਮਰਨਾ ਰੱਦ ਕਰ ਦਿੱਤਾ। ਜਦੋਂ ਮੰਗਲਵਾਰ ਆਇਆ ਮੈਂ ਪਰਚੀ ਲੈ ਕੇ ਫਿਰ ਉਹ ਸ਼ਹਿਰ ਪਹੁੰਚ ਗਿਆ। ਜਾ ਕੇ ਕਹਿੰਦਾ ਉਸੇ ਬਿਲਡਿੰਗ ਵਾਲੇ ਦੋਸਤ ਨੂੰ ਮਿਲੇ, ਅਸੀਂ ਪਰਚੀ ਲੈ ਕੇ ਐਸਟੀਡੀ ਵਾਲੇ ਕੋਲ ਗਏ, ਸਾਡੇ ਜਾਂਦੇ ਨੂੰ ਅਖਬਾਰ ਰੱਖ ਕੇ ਉਹ ਆਪਣੀਆਂ ਪਾਈਆਂ ਲਾਟਰੀਆਂ ਦੇ ਨੰਬਰ ਮਿਲ ਲਿਆ। ਉਹਨੇ ਜਦੋਂ ਆਪਣੇ ਨੰਬਰ ਮੇਲ ਕੇ, ਕਿਸੇ ਚੋਂ ਇੱਕ ਨੰਬਰ ਘੱਟ ਜਾਂਦਾ ਕਿਸੇ ਚ ਦੋ ਘੱਟਦੇ ਨੇ, ਕਹਿੰਦਾ ਉਹ ਮੇਲ ਕੇ ਆਪਣੀਆਂ ਪਰਚੀਆਂ ਤੋਂ ਵਿਹਲਾ ਹੋਇਆ ਤੇ ਫਿਰ ਕਹਿੰਦਾ ਉਹਨੇ ਸਾਡੇ ਵਾਲੀ ਪਰਚੀ, ਕਹਿੰਦਾ ਲਿਆਓ ਸਰਦਾਰ ਜੀ ਤੁਹਾਡਾ ਵੀ। ਕਹਿੰਦਾ ਜਦੋਂ ਉਹਨੇ ਸਾਡੀ ਪਰਚੀ ਦੇ ਨੰਬਰ ਮਿਲੇ, ਇੱਕ ਦੋ ਤਿੰਨ ਵਾਰ ਮਿਲਦਿਆਂ ਕਹਿੰਦਾ ਨੰਬਰ ਮੇਲ ਕੇ ਉਹ ਕਹਿੰਦਾ ਸਰਦਾਰ ਜੀ ਪਾਣੀ ਪੂਣੀ ਪੀ ਲੋ। ਕਹਿੰਦਾ ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਨੰਬਰ ਮੇਲ ਕੇ ਉਹ ਐਸਟੀਡੀ ਵਾਲਾ ਬੋਲਿਆ, ਕਹਿੰਦਾ ਸਰਦਾਰ ਜੀ ਤੁਹਾਨੂੰ 2 ਕਰੋੜ ਰੁਪਏ ਦੀ ਲਾਟਰੀ, 2 ਕਰੋੜ ਦੀ ਟੈਕਸ ਕੱਟ ਕੇ 1 ਲੱਖ ਸਾਢੇ 1 ਕਰੋੜ ਸਾਢੇ 86 ਲੱਖ, ਕਿਉਂ ਟੈਕਸ ਕੱਟਿਆ ਜਾਂਦਾ, 1 ਕਰੋੜ ਸਾਢੇ 86 ਲੱਖ ਨਿਕਲਿਆ। ਕਹਿੰਦਾ ਮੈਂ 25 ਲੱਖ ਸਿਰੋਂ ਕਰਜ਼ਾ ਲਾਤਾ, ਸ਼ਾਨੂ ਸ਼ੌਕਤ ਨਾਲ ਆਪਣੀ ਧੀ ਦਾ ਵਿਆਹ ਕੀਤਾ, ਪਰ ਕਹਿੰਦਾ ਭਾਈ ਸਾਹਿਬ ਮੈਂ ਲਾਟਰੀ ਦੇ ਪੈਸੇ ਨਾਲ ਜ਼ਮੀਨ ਨਹੀਂ ਖਰੀਦੀ, ਉਹ ਪੈਸੇ ਇੰਜ ਹੀ ਰੱਖੇ ਨੇ ਬੈਂਕ ਵਿੱਚ, ਉਹ FDR ਦਾ ਜਿੰਨਾ ਮੈਨੂੰ ਵਿਆਜ ਆਉਂਦਾ ਮੈਂ ਹਰ ਸਾਲ ਗੁਰੂ ਰਾਮਦਾਸ ਮਹਾਰਾਜ ਦਾ ਪੁਰਬ ਮਨਾਉਂਦਾ, ਮੈਂ ਜ਼ਮੀਨ ਵਧਾਈ ਨਹੀਂ। ਆ ਜਿੰਨਾ ਕੁਝ ਘਰ ਜ਼ਮੀਨ ਵੇਖ ਰਹੇ ਹੋ ਇਹ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਜੀ। ਸਾਧ ਸੰਗਤ ਜਦੋਂ ਗੁਰੂ ਰਾਮਦਾਸ ਮਹਾਰਾਜ ਬਾਂਹ ਪਕੜ ਲੈਣ ਫਿਰ ਤੁਹਾਡੀਆਂ ਕੌਡੀਆਂ ਵੀ ਕਰੋੜਾਂ ਵਿੱਚ ਬਦਲ ਜਾਂਦੀਆਂ ਨੇ, ਤੇ ਮਾਫ ਕਰਿਓ ਜਿੱਦਣ ਉਹਦੀ ਨਜ਼ਰ ਫਿਰ ਜਾਏ ਉਦਣ ਕਰੋੜਾਂ ਵੀ ਬੰਦੇ ਦੇ ਕੌਡੀ ਹੋ ਜਾਂਦੇ। ਸ਼੍ਰੀ ਗੁਰੂ ਰਾਮਦਾਸ ਮਹਾਰਾਜ ਐਵੇਂ ਨਹੀਂ, ਬਾਬਾ ਸੱਤਾ ਬਲਵੰਡ ਕਹਿੰਦੇ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰ ਦਿਨ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ। ਤੇ ਅਗਲੀ ਪੰਕਤੀ ਹੈ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਹੇ ਗੁਰੂ ਰਾਮਦਾਸ ਸਾਹਿਬ ਇਹ ਪੂਰੀ ਕਰਾਮਾਤ ਹੈ ਕਿ ਆਪ ਰੱਬ ਨੇ ਤੁਹਾਡਾ ਸਰੀਰ ਧਾਰਨ ਕੀਤਾ। ਇਹਦੀ ਪੰਕਤੀ ਦੇਖੋ ਅਰਥ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰ ਹੈ, ਇਹ ਪੂਰੀ ਕਰਾਮਾਤ ਹੈ ਕਿ ਆਪ ਸਿਰਜਣ ਹਾਰ ਰੱਬ ਨੇ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰੀਰ ਧਾਰਨ ਕਰ ਲਿਆ, ਤੇ ਜਿਹਨੇ ਭਾਉ ਪ੍ਰੇਮ ਨਾਲ ਸਿਮਰਿਆ ਉਹਨੂੰ ਗੁਰੂ ਨੇ ਪਾਰ ਵੀ ਉਤਾਰਿਆ।

ਤਾਈਓ ਫਿਰ ਭਾਈ ਗੁਰਦਾਸ ਜੀ ਬੜੇ ਪਿਆਰ ਵਿੱਚ ਭਿੱਜ ਕੇ ਕਹਿੰਦੇ, ਇਹ ਸੋਢੀ ਸੁਲਤਾਨ ਪਾਤਸ਼ਾਹ ਤੂੰ ਪੂਰਨ ਤਾਲ ਪੂਰਨ ਸਰੋਵਰ ਬਣਾਇਆ, ਤੂੰ ਅੰਮ੍ਰਿਤਸਰ ਸਾਹਿਬ ਸਜਾਇਆ, ਫਿਰ ਉਹਦੇ ਵਿੱਚ ਬਹਿ ਕੇ ਤੂੰ ਸੋਢੀ ਪਾਤਸ਼ਾਹ ਗੁਰੂ ਰਾਮਦਾਸ ਕਹਾਇਆ। ਇੱਕ ਵਾਰ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਦਾ ਧਿਆਨ ਧਰੋ, ਮਿਲ ਕੇ ਪਿਆਰ ਨਾਲ ਸਾਰੇ ਕਹੋ

0: ਆਖੋ ਧੰਨ ਸ਼੍ਰੀ ਗੁਰੂ ਰਾਮਦਾਸ ਜੀ, ਧੰਨ ਸ਼੍ਰੀ ਗੁਰੂ ਸਾਧ ਸੰਗਤ। ਉਹ ਅਸਥਾਨ ਬਰਕਤਾਂ ਤੇ ਬਖਸ਼ਿਸ਼ਾਂ ਨਾਲ ਭਰਿਆ। ਤੁਸੀਂ ਭਾਗਾਂ ਵਾਲੇ ਹੋ, ਪੂਰੇ ਵਰਲਡ, ਪੂਰੀ ਦੁਨੀਆਂ ਵਿੱਚ ਜਿੱਥੇ ਜਿੱਥੇ ਸਿੱਖ ਰਹਿੰਦੇ, ਹਰ ਸਿੱਖ ਦੀ ਹਰ ਰੋਜ਼ ਅਰਦਾਸ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਖਸ਼ੋ। ਸਾਧ ਸੰਗਤ, ਉਹ ਕੋਈ ਮਾਮੂਲੀ ਅਸਥਾਨ ਨਹੀਂ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਐਸਾ ਅਸਥਾਨ ਹੈ। ਕੋਈ ਭਾਓ ਪ੍ਰੇਮ ਨਾਲ ਗੁਰੂ ਰਾਮਦਾਸ ਮਹਾਰਾਜ ਨੂੰ ਸਿਮਰੇ, ਮੇਰਾ ਵਿਸ਼ਵਾਸ ਹੈ ਤੁਹਾਨੂੰ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਤੋਂ ਪਹਿਲੇ ਪ੍ਰਕਰਮਾ ਵਿੱਚ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰੇ। ਕਦੇ ਉੱਥੇ ਜਾ ਕੇ ਚੁਸਤੀ ਚਲਾਕੀ ਦੀ ਲੋੜ ਨਹੀਂ ਵੀ ਮੈਨੂੰ ਇਧਰਲੇ ਰਸਤੇ ਨੰਘਾ ਦਿਓ ਜੀ। ਹੁਣ ਤੇ ਪ੍ਰਤੀਤ ਦੀ ਕੰਮ ਹੀ ਹੋਰ ਚੱਲ ਪਿਆ। ਮੱਥਾ ਟੇਕਣ ਵਾਲਾ ਪਹਿਲਾਂ ਸਿਫਾਰਿਸ਼ ਲੱਭਦਾ, ਗੁਰੂ ਰਾਮਦਾਸ ਮਹਾਰਾਜ ਦੇ ਘਰ ਜਾਂਦੇ ਪਹਿਲਾਂ ਸਿਫਾਰਿਸ਼ ਨੂੰ ਲੱਭਦੇ, ਕਮਰਾ ਸਿਫਾਰਿਸ਼ ਨਾਲ ਕੋਈ ਮਿਲ ਜਾਏ, ਇੱਥੋਂ ਤੱਕ ਮੱਥਾ ਟਪਾਉਣ ਵਾਲਾ ਕੋਈ ਰਸਤਾ ਸਿਫਾਰਿਸ਼ ਵਾਲਾ ਹੋ। ਨਹੀਂ ਸਾਧ ਸੰਗਤ, ਸਿਫਾਰਿਸ਼ ਦੀ ਲੋੜ ਨਹੀਂ। ਇੱਕ ਚੀਜ਼ ਧਿਆਨ ਵਿੱਚ ਰੱਖਿਓ, ਤੁਹਾਨੂੰ ਹਰਿਮੰਦਰ ਸਾਹਿਬ ਦੇ ਅੰਦਰ ਜਾਣ ਲੱਗਿਆ ਇੰਜ ਲੱਗੇ ਬੜੀ ਭੀੜ ਹੈ, ਤੁਹਾਡੇ ਕੋਲ ਵਕਤ ਨਹੀਂ, ਖਲੋ ਨਹੀਂ ਸਕਦੇ। ਭਾਵਨਾ ਰੱਖ ਕੇ ਪਰਕਰਮਾ ਵਿੱਚੋਂ ਨਮਸਕਾਰ ਕਰ ਦਿਓ, ਗੁਰੂ ਉੱਥੇ ਵੀ ਦਰਸ਼ਨ ਦੇ ਦਿਓ। ਇਹ ਜ਼ਰੂਰੀ ਨਹੀਂ ਕਿ ਤੁਸੀਂ ਸਿਫਾਰਿਸ਼ ਜਾਂ ਕਿਸੇ ਚਲਾਕੀ ਨਾਲ ਅੰਦਰ ਲੰਘੋ। ਅੰਦਰ ਜਾਣ ਤੋਂ ਪਹਿਲੇ ਪਰਕਰਮਾ ਵਿੱਚ ਪਹੁੰਚ ਗਏ, ਉੱਥੇ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ। ਹਾਂ, ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਹੱਥ ਭੀੜੀ, ਗੁਰਸਿੱਖੀ ਬਰੀਕ ਹੈ, ਗੁਰਸਿੱਖੀ ਕੱਲਾ ਸੁਣਨ ਨਾਲ ਨਹੀਂ ਹੁੰਦੀ। ਆ ਚੀਜ਼ ਧਿਆਨ ਵਿੱਚ ਰੱਖਿਓ, ਗੁਰਮਤ ਕੱਲਾ ਸੁਣਨ, ਪੜ੍ਹਨ, ਕਹਿਣ, ਗਾਉਣ ਦਾ ਵਿਸ਼ਾ ਨਹੀਂ ਕਿ ਮੈਂ ਕਥਾ ਸੁਣਾ ਰਿਹਾ ਬੜੀ ਗੁਰਮਤ ਹੈ ਜੀ, ਤੁਸੀਂ ਸੁਣ ਰਹੇ ਹੋ ਬੜੇ ਗੁਰਮੁਖ ਹੋ। ਸਾਧ ਸੰਗਤ, ਗੁਰਮਤ ਸੁਣਨ, ਸੁਣਾਉਣ, ਪੜ੍ਹਨ, ਪੜ੍ਹਾਉਣ ਦਾ ਵਿਸ਼ਾ, ਗਾਉਣ ਦਾ ਨਹੀਂ। ਗੁਰਮਤ ਸਿਰਫ ਤੇ ਸਿਰਫ ਬੁੱਝਣ ਦਾ ਵਿਸ਼ਾ, ਜਿਹਨੇ ਬੁੱਝ ਲਿਆ ਉਹ ਗੁਰਮੁਖ ਹੈ, ਜਿਹੜਾ ਬੁੱਝ ਨਾ ਸਕਿਆ ਉਹ ਕੁਝ ਵੀ ਨਹੀਂ। ਤਾਂਹੀਓ ਪਾਤਸ਼ਾਹ ਬਾਣੀ ਅੰਦਰ ਕਹਿੰਦੇ, ਜੇ ਕੋ ਬੁੱਝੈ ਹੋਵੇ ਸਚਿਆਰ, ਤਬਲੇ ਉੱਪਰ ਕੀਤਾ ਭਾਰ। ਭਾਈ ਜੇ ਕੋਈ ਬੁੱਝ ਲਵੇ ਉਹ ਗੁਰਮੁਖ ਹੈ, ਗੁਰਮਤ ਬੁੱਝਣ ਦਾ ਵਿਸ਼ਾ। ਬੁੱਝਣਾ ਕੀ ਹੈ? ਇਹ ਗੱਲ ਯਾਦ ਰੱਖਿਓ, ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਕੋਈ ਸੇਵਾਦਾਰ ਰੁਕੇ, ਜੇ ਤਾਂ ਗੁਰਸਿੱਖ ਬੁੱਝ ਲੈ ਬਈ ਇਹ ਹੁਕਮ ਕਿਸੇ ਸਰੀਰ ਸੇਵਾਦਾਰ ਦਾ ਨਹੀਂ, ਇਹਦੇ ਵਿੱਚੋਂ ਗੁਰੂ ਦਾ ਹੁਕਮ ਹੈ। ਜੇ ਸੇਵਾਦਾਰ ਦੇ ਹੁਕਮ ਨੂੰ ਗੁਰੂ ਰਾਮਦਾਸ ਸਾਹਿਬ ਦਾ ਹੁਕਮ ਮੰਨ ਕੇ ਕਿਹਾ ਜੀ ਸਤ ਵਜਨ, ਚੇਤੇ ਰੱਖਿਓ ਤੁਹਾਨੂੰ ਪ੍ਰਕਰਮਾ ਵਿੱਚ ਹੀ ਉੱਥੇ ਦਰਸ਼ਨ ਹੋ ਜਾਣ। ਜੇ ਆਪਾਂ ਉਹਨੂੰ ਸਰੀਰ ਹੀ ਸਮਝਿਆ ਨਾ, ਇਹ ਤੇ ਸੇਵਾਦਾਰ। ਮੈਂ ਸਵੇਰੇ ਸਵੇਰੇ ਅੰਮ੍ਰਿਤ ਵੇਲੇ ਲੋਕ ਸੇਵਾਦਾਰਾਂ ਨਾਲ ਲੜਦੇ, ਬੜੇ ਬੁਰੇ ਸ਼ਬਦ ਬੋਲਦੇ, ਉਹਨਾਂ ਨੂੰ ਕਹਿਣਗੇ ਜੀ ਇਹ ਫਲਾਨੇ ਆਉਂਦੇ ਆ, ਇਹ ਫਲਾਨੇ ਆਉਂਦੇ ਆ ਜੀ, ਇੱਥੇ ਆਹ ਕੁਝ ਹੈ। ਸਾਧ ਸੰਗਤ, ਕੁਝ ਵੀ ਹੋਵੇ, ਭਾਵਨਾ ਰੱਖ ਕੇ ਬੁੱਝ ਕੇ ਸੇਵਾਦਾਰ ਜੋ ਕਵੇ ਤੁਸੀਂ ਕਹੋ ਸਤ ਵਚਨ, ਤੁਹਾਨੂੰ ਹਰਿਮੰਦਰ ਸਾਹਿਬ ਅੰਦਰ ਜਾਣ ਤੋਂ ਪਹਿਲੇ ਗੁਰੂ ਦੀ ਕਿਰਪਾ ਕਰਦੇ। ਜੋ ਤੁਸੀਂ ਮੰਗਣ ਆਏ ਹੋ ਤੁਹਾਨੂੰ ਅੰਦਰ ਜਾ ਕੇ ਅਰਦਾਸ ਦੀ ਜ਼ਰੂਰਤ ਨਹੀਂ ਪਏਗੀ। ਪਰ ਕਰਮਾ ਵਿੱਚ ਭਾਵਨਾ ਬਣਾ ਕੇ ਕਿਹੋ ਇਹ ਸੇਵਾਦਾਰ ਵਿੱਚੋਂ ਗੁਰੂ ਬੋਲਿਆ। ਜੇ ਸੇਵਾਦਾਰ ਕਵੇ ਨਾ ਇੱਧਰੋਂ ਲੰਘੋ, ਕਹੋ ਜੀ ਸਤ ਵਚਨ। ਸੇਵਾਦਾਰ ਕਵੇ ਰੁਕ ਜਾਓ, ਇਧਰੋਂ ਨਹੀਂ ਜਾਣ ਦੇਣਾ, ਸਤ ਵਚਨ। ਇੰਨੀ ਭਾਵਨਾ ਪਰਕਰਮਾ ਵਿੱਚ ਰੱਖਿਓ, ਗੁਰੂ ਰਾਮਦਾਸ ਮਹਾਰਾਜ ਤੋਂ ਜੋ ਮੰਗਣ ਜਾਓਗੇ ਉਹ ਮਿਲ ਜਾਂਦਾ। ਜੇ ਸਿਫਾਰਿਸ਼ਾਂ ਲੱਭੋਗੇ ਫਿਰ ਸਾਧ ਸੰਗਤ ਕੁਝ ਮਿਲਦਾ ਨਹੀਂ। ਜੇ ਉੱਥੇ ਜਾ ਕੇ ਆਪਣਾ ਹੰਕਾਰ ਜਿਤਾਉਣਾ ਫਿਰ ਨਿਰੰਕਾਰ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਨੇ। ਤੇ ਸੇਵਾਦਾਰ ਵਾਸਤੇ ਪਤਾ ਕਿੰਨੀ ਔਖਾ ਕੰਮ ਹੈ। ਸੇਵਾਦਾਰ ਸੇਵਾ ਵਿੱਚ ਖਲੋਵੇ, ਉਹ ਵੀ ਯਾਦ ਰੱਖੇ ਇਹ ਸੰਗਤ ਆਮ ਸਰੀਰ ਨਹੀਂ, ਇਹਨਾਂ ਵਿੱਚ ਗੁਰੂ ਰਾਮਦਾਸ ਵਰਤਦਾ। ਸੰਗਤ ਵਿੱਚੋਂ ਗੁਰੂ ਰਾਮਦਾਸ ਸਾਹਿਬ ਸਮਝ ਕੇ ਸੇਵਾ ਕਰੇ, ਚੇਤੇ ਰੱਖਿਓ ਉਹ ਸੇਵਾਦਾਰ ਵੀ ਮੁਕਦਾ। ਗੁਰਸਿੱਖੀ ਇੰਨੀ ਬਰੀਕ ਹੈ, ਸੇਵਾਦਾਰ ਨੇ ਸੰਗਤ ਵਿੱਚੋਂ ਸਮਝਣਾ, ਸੰਗਤ ਨੇ ਸੇਵਾਦਾਰ ਵਿੱਚੋਂ ਸਮਝਣਾ। ਇਹਨੂੰ ਹੁਣ ਨੁਕਤਾ ਧਿਆਨ ਨਾਲ ਸਮਝਿਓ। ਸਤਿਗੁਰੂ ਦੇ ਘਰ ਵਿੱਚ ਕਈ ਵਾਰ ਕਹਾਣੀ ਵਰਤਦੀ, ਜਦੋਂ ਕੋਈ ਗੁਰੂ ਕੋਲ ਆਉਂਦਾ ਗੁਰੂ ਉਹ ਸੇਵਾਦਾਰ ਨੂੰ ਕਹਿੰਦਾ ਉੱਧਰ ਸੰਗਤ ਵਿੱਚੋਂ ਹੋ ਗਿਆ, ਗੁਰੂ ਸਿੱਖ ਨੂੰ ਕਹੇਗਾ ਭਾਈ ਆਹ ਸਿੱਖਾਂ ਦੇ ਵਿੱਚੋਂ ਹੋ ਗਿਆ। ਜੋ ਸਿੱਖ ਕਹਿੰਦੇ ਨੇ ਉਹਨਾਂ ਦਾ ਹੁਕਮ ਮੰਨ। ਇੱਕ ਸੇਵਾਦਾਰ ਛੇਵੇਂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ। ਇਤਿਹਾਸ ਵਿੱਚ ਆਉਂਦਾ ਹੈ ਉਹ ਲੰਗਰ ਤਿੰਨ ਟਾਈਮ ਰੱਜ ਕੇ ਛਕਦਾ ਹੈ। ਥੋੜੇ ਮਿੰਟ ਸੁਣਿਓ, ਧਿਆਨ ਨਾਲ ਤੁਹਾਡੇ ਕੰਮ ਆਉਣਾ। ਪਰ ਸੇਵਾ ਨਾ ਕਰੇ। ਜਦੋਂ ਉਹਨੂੰ ਕੋਈ ਸੇਵਾਦਾਰ ਕਵੇ ਭਾਈ ਸੇਵਾ ਕਰ ਲਓ, ਕਹਿੰਦਾ ਤੂੰ ਕੌਣ ਹੁੰਦਾ, ਰੋਬ ਮੇਰੇ ਤੇ ਪਾਉਂਦੇ, ਹੁਕਮ ਚਲਾਉਂਦੇ, ਤੇਰਾ ਕੋਈ ਹੁਕਮ ਨਹੀਂ। ਗੁਰੂ ਹੁਕਮ ਕਰੇ ਮੈਂ ਸੇਵਾ ਕਰਾਂਗਾ, ਤੂੰ ਕਾਹਦੇ ਵਾਸਤੇ ਹੁਕਮ ਕਰਦਾ, ਤੂੰ ਤੇ ਮੇਰੇ ਵਰਗ ਹੈ। ਮੈਨੂੰ ਗੁਰੂ ਹੁਕਮ ਕਰੇ ਫਿਰ ਸੇਵਾ ਕਮਾਵਾਂਗਾ, ਤੂੰ ਤੇ ਮੇਰੇ ਵਰਗ ਹੀ ਹੈ। ਜਿਹਨੇ ਉਹਨੂੰ ਸੇਵਾ ਨੂੰ ਕਹਿਣਾ ਉਹਨੇ ਚੁੱਪ ਕਰ ਜਾਣਾ। ਹੌਲੀ ਹੌਲੀ ਸੰਗਤ ਵੇ ਸੇਵਾਦਾਰਾਂ ਨੂੰ ਪਤਾ ਲੱਗ ਗਿਆ ਬਈ ਇਹਨੂੰ ਕੋਈ ਸੇਵਾ ਕਹੀਏ ਇਹ ਕਰਦਾ ਹੀ ਨਹੀਂ। ਅੱਗਿਓਂ ਜਵਾਬ ਦੇ ਕੇ ਕਹਿੰਦਾ ਤੁਸੀਂ ਕੌਣ ਹੁੰਦੇ ਬਈ, ਮੈਨੂੰ ਗੁਰੂ ਹੁਕਮ ਕਰੇ ਮੈਂ ਸੇਵਾ ਕਰਾਂਗਾ। ਇਹ ਗੱਲ ਕਈ ਸਿੱਖਾਂ ਨੇ ਫਿਰ ਗੁਰੂ ਨੂੰ ਦੱਸ ਦਿੱਤੀ, ਕਹਿੰਦੇ ਮਹਾਰਾਜ ਉਹ ਜਿਹੜਾ ਫਲਾਨਾ ਬੰਦਾ ਨਾ ਲੰਗਰ ਤਾਂ ਤਿੰਨ ਟਾਈਮ ਹੀ ਛਕਦਾ, ਜਦੋਂ ਉਹਨੂੰ ਕਿਸੇ ਕੰਮ ਨੂੰ ਕਹੋ ਉਹ ਕਹਿੰਦਾ ਤੁਸੀਂ ਕੌਣ ਹੁੰਦੇ, ਮੈਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ। ਪਾਤਸ਼ਾਹ ਕਹਿੰਦੇ ਭਾਈ ਕੋਈ ਗੱਲ ਨੀ, ਉਹਨੂੰ ਆਪੇ ਸਮਝ ਆਈ, ਤੁਸੀਂ ਉਹਨੂੰ ਕਹਿਣਾ ਬੰਦ ਕਰ ਦਿਓ। ਥੋੜੇ ਦਿਨ ਲੰਘੇ, ਅੱਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਇੱਕ ਘਟਨਾ ਘਟੀ। ਇੱਕ ਮੁਸਲਮਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚ ਆਉਂਦਾ ਹੈ। ਉਹ ਆ ਕੇ ਸੇਵਾਦਾਰਾਂ ਨੂੰ ਪੁੱਛਦਾ ਮੀਰੀ ਪੀਰੀ ਦਾ ਮਾਲਕ ਕੌਣ ਹੈ। ਕਹਿੰਦੇ ਭਾਈ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੈ, ਸ਼ਾਮਾਂ ਨੂੰ ਦੀਵਾਨ ਵਿੱਚ ਆਉਂਦੇ ਨੇ। ਉਹ ਕਹਿੰਦਾ ਦੀਵਾਨ ਕਿੱਥੇ ਲੱਗਦਾ? ਸੇਵਾਦਾਰ ਨੇ ਕਿਹਾ ਫਲਾਨੀ ਜਗ੍ਹਾ ਤੇ। ਉਹ ਮੁਸਲਮਾਨ ਉੱਥੇ ਬਹਿ ਗਿਆ ਇੰਤਜ਼ਾਰ ਵਿੱਚ ਕਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਜਦੋਂ ਪਾਤਸ਼ਾਹ ਦਰਬਾਰ ਜਾਏ, ਇਹ ਮੁਸਲਮਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਨਮੁਖ ਲੋਇਆ, ਹੱਥ ਜੋੜ ਕੇ ਕਹਿੰਦਾ ਜੀ ਮੈਨੂੰ ਮੇਰੇ ਗੁਰੂ ਫਕੀਰ ਨੇ ਘੱਲਿਆ, ਜਿੱਥੋਂ ਤੱਕ ਉਹਨੂੰ ਰਾਹ ਪਤਾ ਸੀ ਉਹਨੇ ਦੱਸ ਦਿੱਤਾ। ਇਤੋਂ ਅੱਗੇ ਉਹਨੇ ਜਵਾਬ ਦੇ ਤਾ ਮੇਰੇ ਕੋਲ ਖੁਦਾ ਦੇ ਘਰ ਦਾ ਅੱਗੇ ਰਸਤਾ ਨਹੀਂ, ਜੇ ਖੁਦਾ ਨੂੰ ਮਿਲਣਾ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲ ਜਾ। ਪਾਤਸ਼ਾਹ ਕਹਿੰਦੇ ਤੂੰ ਕੀ ਚਾਹੁੰਦੇ? ਉਹ ਮੁਸਲਮਾਨ ਅੰਦਰੋਂ ਪ੍ਰੇਮ ਤੇ ਭਗਤੀ ਨਾਲ ਰੱਜੇ ਤੇ ਸਾਧ ਸੰਗਤ ਭਗਤਾਂ ਕੀ ਚਾਲ ਨਿਰਾਲੀ, ਚੱਲ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਦਾ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਰੱਬ ਦੇ ਭਗਤਾਂ ਦੀ ਚਾਲ ਤੇ ਢਾਲ ਸੰਸਾਰ ਨਾਲੋਂ ਵੱਖ। ਉਹ ਫਕੀਰ ਬੋਲਿਆ ਮੁਸਲਮਾਨ, ਕਹਿੰਦਾ ਜੀ ਕੁਝ ਨੀ ਚਾਹੀਦਾ, ਇੱਕੋ ਚੀਜ਼ ਚਾਹੀਦੀ ਹੈ, ਜਾਨੀ ਕੋ ਜਾਨੀ ਮਿਲਾ ਦੋ। ਮੇਰਾ ਨਾਮ ਜਾਨੀ ਖਾਨ ਹੈ, ਮੈਨੂੰ ਉਸ ਮਾਲਕ ਅੱਲਾ ਨਾਲ ਮਿਲਾ ਦਿਓ। ਕਹਿੰਦਾ ਜਾਨੀ ਕੋ ਜਾਨੀ ਮਿਲਾ ਦੋ। ਪਾਤਸ਼ਾਹ ਕਹਿੰਦੇ ਫਿਰ ਦੱਸ ਕੀ ਚਾਹੀਦਾ? ਦੂਜੀ ਵਾਰ ਕਹਿੰਦਾ ਜਾਨੀ ਕੋ ਜਾਨੀ ਮਿਲਾ ਦੋ। ਹਜ਼ੂਰ ਕਹਿੰਦੇ ਫਿਰ ਬੋਲ। ਕਹਿੰਦਾ ਜਾਨੀ ਕੋ ਜਾਨੀ ਮਿਲਾ ਦੋ। ਛੇਵੇਂ ਪਾਤਸ਼ਾਹ ਨੇ ਕਿਹਾ ਬਿਧੀ ਚੰਦ ਇਹਨੂੰ ਧੱਕੇ ਮਾਰ ਕੇ ਬਾਹਰ ਕੱਢ, ਚੱਲ ਗੁਰੂ ਦਰਬਾਰ ਤੋਂ ਬਾਹਰ, ਇਹਨੂੰ ਧੱਕੇ ਮਾਰ ਕੇ ਬਾਹਰ ਕੱਢ। ਇੰਨੀ ਗੱਲ ਕਹੀ ਪੂਰੀ ਸੰਗਤ ਵੇਖਣ ਲੱਗ ਪਈ, ਮਹਾਰਾਜ ਆਹ ਕਿਹੜੀ ਗੁਰਮਤ ਹੋਈ? ਇੱਕ ਬੰਦਾ ਕਹਿੰਦਾ ਰੱਬ ਨਾਲ ਮਿਲਾ ਦਿਓ, ਤੁਸੀਂ ਕਹਿੰਦੇ ਹੋ ਧੱਕੇ ਮਾਰ ਕੇ ਬਾਹਰ ਕੱਢੋ। ਕਈਆਂ ਸਿੱਖਾਂ ਦੇ ਅੰਦਰ ਸਵਾਲ ਪੈਦਾ ਹੋਏ। ਸਾਧ ਸੰਗਤ ਇਹ ਉਹ ਪੇਪਰ ਹੈ ਜਿਹਦੇ ਵਿੱਚੋਂ ਵੱਡੇ ਵੱਡੇ ਤਕੜੇ ਤਕੜੇ ਫੇਲ ਹੋ ਜਾਂਦੇ। ਮੈਂ ਇੱਕ ਦਿਨ ਦਰਬਾਰ ਸਾਹਿਬ ਤੋਂ ਵੀ ਇਹ ਲਾਈਵ ਕਥਾ ਕਹੀ। ਗੁਰਮਤ ਦੇ ਅੰਦਰ ਗੁਰੂ ਦਾ ਸਿਲੇਬਸ ਐਸਾ ਹੈ ਜਿਹੜਾ ਪੜ੍ਹਾਇਆ ਵੀ ਜਾਂਦਾ ਤੇ ਕਈ ਵਾਰ ਗੁਰੂ ਏਦਾਂ ਦੇ ਸਵਾਲ ਪਾ ਦਿੰਦਾ ਜਿਹੜੇ ਕਿਰਾਏ ਨਹੀਂ ਹੁੰਦੇ। ਜਿਵੇਂ ਐਗਜ਼ਾਮੀਨੇਸ਼ਨ ਹਾਲ ਵਿੱਚ ਰੌਲਾ ਪੈਂਦਾ ਨਾ ਕਈ ਵਾਰ, ਆਹ ਪੇਪਰ ਬਾਹਰੋਂ ਆ ਗਿਆ ਜੀ, ਇਹ ਤੇ ਕਿਰਾਇਆ ਹੀ ਨਹੀਂ। ਏਦਾਂ ਗੁਰੂ ਦੇ ਘਰ ਵਿੱਚ ਵੀ ਹੁੰਦਾ, ਕੁਝ ਸਵਾਲ ਗੁਰੂ ਨੇ ਕਿਰਾਏ ਨਹੀਂ ਪਰ ਸਿੱਖ ਨੂੰ ਪਾ ਦਿੰਦਾ, ਲੈ ਸਿੱਖਾ ਹੁਣ ਤੂੰ ਆਪੇ ਗਾਢੇ ਦਾ ਸਵਾਲ ਲਾ ਲਾ। ਅੱਜ ਛੇਵੇਂ ਪਾਤਸ਼ਾਹ ਨੇ ਉਹ ਸਵਾਲ ਪਾਤਾ ਜਿਹਦੇ ਬਾਰੇ ਸਭ ਕਹਿਣਾ ਤਾਂ ਗੱਲ ਹੀ ਨਹੀਂ ਹੈ ਗੁਰਮਤ ਦੀ, ਇਹ ਕੋਈ ਗੁਰਮਤ ਦੀ ਗੱਲ ਹੈ? ਇੱਥੇ ਕਿਸੇ ਬੰਦੇ ਨੂੰ ਬਾਹਰ ਕੱਢ ਦਿਓ ਧੱਕੇ ਮਾਰ ਕੇ ਤਾਂ ਇਹ ਗੁਰਮਤ ਵਿੱਚ ਹੈ ਹੀ ਨਹੀਂ। ਛੇਵੇਂ ਪਾਤਸ਼ਾਹ ਕਹਿੰਦੇ ਧੱਕੇ ਮਾਰ ਕੇ ਬਾਹਰ ਕੱਢੋ। ਬਿਧੀ ਚੰਦ ਨੇ ਧੱਕੇ ਮਾਰੇ, ਉਸ ਮੁਸਲਮਾਨ ਫਕੀਰ ਨੂੰ ਪਰਾਂ ਬਾਹਰ ਕੱਢ ਦਿੱਤਾ। ਜਿੱਥੇ ਉਹਨੂੰ ਧੱਕੇ ਮਾਰ ਕੇ ਛੱਡਿਆ ਉੱਥੇ ਬਹਿ ਗਿਆ। ਰਾਤ ਲੰਘ ਗਈ, ਸਵੇਰ ਹੋਈ, ਵੇਖੋ ਗੁਰੂ ਕਿੰਨਾ ਖਿਆਲ ਰੱਖਦਾ। ਕਹਿੰਦੇ ਛੇਵੇਂ ਪਾਤਸ਼ਾਹ ਆਏ, ਆਉਂਦਿਆਂ ਬਿਧੀ ਚੰਦ ਨੂੰ ਕੋਲ ਬੁਲਾਇਆ। ਕਹਿੰਦੇ ਬਿਧੀ ਚੰਦ ਉਹ ਮੁਸਲਮਾਨ ਚਲਾ ਗਿਆ? ਬਿਧੀ ਚੰਦ ਕਹਿੰਦੇ ਨਹੀਂ ਮਹਾਰਾਜ, ਜਿੱਥੇ ਉਹਨੂੰ ਧੱਕੇ ਮਾਰ ਕੇ ਰਾਤੀ ਛੱਡਿਆ महाराज वो तो उत्थे ही बैठा है। कहिंदे अच्छा, फिर हजूर ने प्यार नाल पूछा, जी ओने कुछ छके? देखो गुरु किन्ना ख्याल रखदा। पातशाह कहिंदे ओने कुछ छके? कहिंदे महाराज नहीं, मैं राती कई बार ओदे वल गया, सवेरे उठ के भी ओदे वलों वेख के आए। महाराज हुण तां रात नाल ओदी आवाज धीमी हो गई है, ओदा गला सुक गया है, ओदी अखां दे अथरू सुक गए ने, पर हजे भी हौली हौली कही जांदा है, जानी को जानी मिला दो, जानी को जानी मिला दो। महाराज मैनू कोई पागल जिहा जापदा है। हजूर हस पए, कहिंदे बिधि चंद पागल नहीं, वो बहुत किनारे ते जा बैठा है, वो रब दे बड़ा नजदीक हो गया है, वो पागल नहीं, ओदी वस्ता ओ है जिन्हू कहिंदे ने लोग कहें कबीर बौ रन्ना, कबीर का मर्म राम पहचाना। ओदी गल दे रब दी गल ए वक्री है बिधि चंद, जा वेख के आ, ओ उत्थे ही बैठा है। बिधि चंद वेख आए, पातशाह उसे जगह ते बैठे। हजूर ने कहा ओदे अगे पर्दा कर दियो, ना ओनू संगत दिसे ते ना संगत ओनू वेखे। कहिंदे महाराज सतवचन, उस मुसलमान फकीर दे अगे पर्दा तान दिता गया, सारा दिन ओह पर्दे दे ओले बैठा रहा, शामा पईआं रात लंघ गई। हजूर ने बिधि चंद की ड्यूटी लाई, बिधि चंद इनू प्रशादा पानी पुछ, ओ कोई जवाब ना दवे, ना उन्हें कोई खाद है, ना कुछ पीता है, ना उदी अखां विच नींद, बस रो रो के गला सुक गया है, अखां दे अथरू मुक गए ने, कदे कदाई जुबान चो थोड़ा जिहा शब्द निकलदा है, जन्नी को जन्नी मिला दो, जन्नी को जन्नी मिला दो। भाई बिधि चंद कई बार वेखते रहे। जदों तीजे दिन श्री गुरु हरगोबिंद साहिब महाराज सवेरे दरबार जाए, बिधि चंद अखां भर के रो पए, महाराज ओ कैसा इंसान है, मैनू ओदे बारे समझ नहीं आउंदी। महाराज हुण ते इंज लगदा है जिवें जन्नी को जन्नी मिला दो कहिंदे उहने मर जाणा है। महाराज ओदी हालत वेखी नहीं जांदी। छेवें पातशाह तरस दे घर विच आए, आप पातशाह तख्त सिंघासन तो उठे, सीधे ही उस मुसलमान फकीर वल गए, नाल गुरु दे सिख जांदे। हजूर ने कहा पर्दा हटा दे, वो तानी हुई कनात पर्दा हटा दिता गया। पातशाह सन्मुख खलो के कहिंदे जानी खान खुदा नूं मिलना, एकदम ओदे शरीर विच जिवें जान आ गई होवे। हजूर ने कहा खुदा नूं मिलना, उठ के खलो। जानी खान एकदम खलो गया, महाराज मिलना। पातशाह ने कहा अज ही मिलना, कहना जी अज ही मिला दो। हजूर ने कहा हुणे ही मिलना है, बस फिर इंज लगा जिवें ओदे शरीर विच कितों कोई ताकत आ गई होवे। हाथ जोड़ के सुचेत होके कहिंदा महाराज हुणे ही मिला दो। छेवें पातशाह ने कहा जे फिर हुणे ही मिलना है, जानी खान ओ दरिया वगदा, जा जा के छाल मार। बस इन्नी गल सुन दी देर, सिख तवारी कहिंदी है ओ जानी खान मुसलमान ने ना अगे विच वेख्या, ना पिछा वेख्या, ना कुछ सोचिया, ना कुछ समझिया, इन्नी गल सुनदिया सार ओ तेज तूफान दी तरह दरिया वल भज गया। सारे सिख वेखदे ने एक ही कहानी होई, रब नूं मिलाउणा है हुणे मिलाउणा है, जा दरिया विच छाल मार। इहदा मतलब पूरे विश्वास नाल आया है।
1: प्रोग्राम दा ए हिस्सा तुहाडे तक पंजाब इंश्योरेंस दे हरपिंदर सिंह सिद्धू दे सहयोग नाल पहुंचाया जा रहा है। इना तो किसी भी तरह दी लाइफ इंश्योरेंस जां विजिटर इंश्योरेंस बारे कोई भी जानकारी लैण लई तुसी हरपिंदर सिद्धू जी नूं 403-404-3500 यानी 403-404-3500 ते संपर्क कर सकदे हो। पंजाब इंश्योरेंस तो हरपिंदर सिंह सिद्धू। प्रोग्राम दा ए हिस्सा तुहाडे तक HMP कस्टम कैबिनेट्स दे सहयोग नाल पहुंचाया जा रहा है। होर जानकारी ले पॉल सेखू जी नूं 403-829-5000 जां फिर 403-719-4947 ते संपर्क कर सकते हो। HMP कस्टम कैबिनेट्स लिमिटेड दा पता है यूनिट नंबर 11-2316 27 एवेन्यू नॉर्थ ईस्ट कैलगरी। प्रोग्राम दा ए हिस्सा तुहाडे तक सुंदर बिल्डिंग एंड सप्लाईज दे सहयोग नाल पहुंचाया जा रहा है।
2: ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਡਰਾਈ ਵਾਲ, ਰੂਫਿੰਗ, ਇਨਸੂਲੇਸ਼ਨ ਦੇ ਨਾਲ ਨਾਲ ਕਿਸੇ ਵੀ ਪ੍ਰਕਾਰ ਦੇ ਕਸਟਮ ਮੈਟਲ ਮਿਟਨ ਸਾਈਡਿੰਗ ਦੇ ਸਾਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਨਿਰਵੈਰ ਜੋਹਲ ਜੀ ਨੂੰ 403-690-8700 ਯਾਨੀ 403-690-8700 ਜਾਂ ਫਿਰ ਭਜਨ ਸਿੰਘ ਜੋਹਲ ਜੀ ਨੂੰ 403-561-0227 ਯਾਨੀ 403-561-0227 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਬਿਲਡਿੰਗ ਐਂਡ ਸਪਲਾਈਜ ਲਿਮਿਟਿਡ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 4612 6th ਸਟਰੀਟ ਨਾਰਥ ਈਸਟ ਕੈਲਗਰੀ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਿਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਿਡ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਕੈਸਡੀ ਹੇ ਇੰਜਰੀ ਲਾ ਤੋਂ ਤਾਰਾ ਕੈਸਡੀ ਜੀ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਮੋਟਰ ਵਹੀਕਲ ਐਕਸੀਡੈਂਟ ਇੰਜਰੀ ਕਲੇਮ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਤਾਰਾ ਕੈਸਡੀ ਜੀ ਨੂੰ 403-777-1099 ਯਾਨੀ 403-777-1099 ਤੇ ਸੰਪਰਕ ਕਰ ਸਕਦੇ ਹੋ। ਕੈਸਡੀ ਹੇ ਇੰਜਰੀ ਲਾ ਦਾ ਪਤਾ ਹੈ ਯੂਨਿਟ ਨੰਬਰ 1507 14 ਐਵੇਨਿਊ ਸਾਊਥ ਵੈਸਟ ਕੈਲਗਰੀ।
0: ਸਾਧ ਸੰਗਤ ਆਪਣੇ ਮਨਾਂ ਚ ਹੱਥ ਮਾਰਿਓ। ਕਈ ਕਈ ਸਾਲ ਸਾਡਾ ਇਰਾਦਾ ਵੀ ਬਣਦਾ, ਕਦੇ ਮਨ ਕਹਿੰਦਾ ਅੰਮ੍ਰਿਤ ਛਕਲਾ, ਫਿਰ ਕਹਿੰਦਾ ਨਹੀਂ ਬੱਚੇ ਵਿਆਹ ਲਈਏ, ਫਿਰ ਅੰਮ੍ਰਿਤ ਛਕਲਾ ਨਹੀਂ ਅਜੇ ਕੰਮ ਰਹਿੰਦਾ। ਆਪਾਂ ਇਰਾਦੇ ਵਿੱਚ ਪੱਕਿਆ ਹੀ ਨਹੀਂ ਲਿਆਉਂਦੇ। ਇਰਾਦਾ ਪੱਕਾ ਨਹੀਂ, ਰੱਬ ਉਦੋਂ ਮਿਲਦਾ ਜਦੋਂ ਇਰਾਦਾ ਪੱਕਾ ਹੋ ਜਾਏ। ਇੱਕ ਵਿਦਵਾਨ ਲਿਖਦਾ, ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਆਹ ਸਰ ਰੰਗ ਜ਼ਰ ਚਸ਼ਮ ਤਰ, ਕੰਮ ਗੁਫਤਨੋ ਕੰਮ ਖੁਰਦਨੋ, ਖਵਾਬੇ ਹਰਾਮ ਦਸਤੇ ਸਰ, ਇੰਤਜ਼ਾਰੀ ਬੇਕਰਾਰੀ। ਇਹ ਨੌ ਨਿਸ਼ਾਨੀਆਂ ਨੇ ਰੱਬ ਨੂੰ ਮਿਲਣ ਵਾਲੇ। ਉਹਦੇ ਅੰਦਰ ਬੇਕਰਾਰੀ ਰਹਿੰਦੀ ਹੈ, ਕੋਈ ਸਿੱਧਾ ਰਾਹ ਦੱਸੇ ਮੈਂ ਹੁਣੇ ਹੀ ਜਾ ਮਿਲਣਾ, ਉਹਨੂੰ ਇੰਤਜ਼ਾਰ ਰਹਿੰਦਾ। ਕਦੇ ਕਦੇ ਉਹ ਵਿਰਾਗ ਵਿੱਚ ਹੱਥ ਇਸ ਤਰ੍ਹਾਂ ਮੱਥੇ ਤੇ ਰੱਖ ਕੇ ਸੋਚੀ ਪੈ ਜਾਂਦਾ, ਕਦੇ ਉਹਦਾ ਰੰਗ ਪੀਲਾ ਫਿਰ ਜਾਂਦਾ, ਕਦੇ ਕਦਾਈ ਉਹਦੀਆਂ ਅੱਖਾਂ ਵਿੱਚ ਆਪੇ ਹੀ ਅਥਰੂ ਉੱਤਰ ਆਉਂਦੇ ਨੇ। ਉਹਨੂੰ ਭੁੱਖ ਘੱਟ ਲੱਗਦੀ ਹੈ, ਉਹਦੀ ਨੀਂਦ ਘੱਟ ਜਾਂਦੀ ਹੈ, ਉਹ ਬਹੁਤ ਘੱਟ ਬੋਲਦਾ, ਬਹੁਤਾ ਸੋਣਾ ਉਹਦੇ ਲਈ ਹਰਾਮ ਹੋ ਜਾਂਦਾ। ਇਹ ਨੌ ਨਿਸ਼ਾਨੀਆਂ ਨੇ ਰੱਬ ਨੂੰ ਮਿਲਣਾ। ਇਹ ਥੋੜੀ ਸਵੇਰੇ 9 ਵਜੇ ਤੱਕ ਸੁਪਨੇ ਲਈ ਜੋ ਸੁੱਤੇ ਪਏ, ਰਾਤੀ 2-2 ਵਜੇ ਤੱਕ ਵਟਸਐਪ, ਫੇਸਬੁੱਕ, ਪਲੇਸਬੁੱਕ ਚਲਾਈ ਜਾਓ, ਉਹਨਾਂ ਕੀ ਰੱਬ ਨੂੰ ਮਿਲਣਾ? ਉਹਨਾਂ ਦਾ ਤੇ ਮਤੜਾ ਵਾਂਗ ਜਪਜੀ ਸਾਹਿਬ ਵਾਲੀ ਦਿਹਾੜੀ ਪੂਰੀ ਨਹੀਂ ਹੁੰਦੀ, ਹੋਰ ਕੀ ਕਰ ਲੈਣ। 1-1, 2-2 ਵਜੇ ਤੱਕ ਨੈਟ ਚਲਾਉਣ ਵਾਲਿਆਂ ਦਾ ਤੇ ਇੱਕ ਜਪਜੀ ਸਾਹਿਬ ਪੂਰਾ ਨਹੀਂ ਹੁੰਦਾ। ਰੱਬ ਨੂੰ ਮਿਲਣ ਦੀ ਤੇ ਕਹਾਣੀ ਬੜੀ ਦੂਰ ਹੈ। ਇੰਤਜ਼ਾਰੀ ਬੇਕਰਾਰੀ ਦੱਸਦੇ ਸਰ, 6ਵੇਂ ਪਾਤਸ਼ਾਹ ਨੇ ਕਿਹਾ ਜਾ ਦਰਿਆ ਵੇ ਛਾਲ ਮਾਰ ਦੇ। ਉਹ ਬੰਦਾ ਤੂਫਾਨ ਦੀ ਤਰ੍ਹਾਂ ਭੱਜਿਆ, ਸਭ ਸਿੱਖ ਵੇਖ ਕੇ ਹੈਰਾਨ। ਹਜ਼ੂਰ ਨੇ ਕਿਹਾ ਬਿਧੀ ਚੰਦ, ਉਹ ਜਿਹੜਾ ਦਰਿਆ ਵੱਲ ਭੱਜਿਆ ਬਿਧੀ ਚੰਦਾ, ਉਹਨੇ ਛਾਲ ਮਾਰ ਦੇਣੀ ਹੈ, ਉਹਨੇ ਪਿੱਛੇ ਮੁੜ ਕੇ ਵੇਖਣਾ ਨਹੀਂ। ਜਾਓ ਛੇਤੀ ਉਹਦੇ ਮਗਰ ਜਾਓ, ਉਹਨੂੰ ਡੁੱਬਣ ਨਾ ਦਿਓ। ਆਪਣੇ ਮਨਾਂ ਚ ਇੱਕ ਵਿਚਾਰ ਕਰੀਏ, ਇਹ ਮੇਰਾ ਵੀ ਇਸ ਤਰ੍ਹਾਂ ਰਿਹਾ। ਅਜੇ ਅਸੀਂ ਸਾਰੇ ਰਸਤੇ ਦੇ ਬੰਦੀ ਹਾਂ ਸਾਧ ਸੰਗਤ, ਜੇ ਕੋਈ ਵੇਖਦਾ ਹੋਵੇ ਤਾਂ ਸੇਵਾ ਵਧੀਆ ਕਰੀਦੀ ਹੈ, ਕੋਈ ਨਾ ਵੇਖਦਾ ਹੋਵੇ ਸੇਵਿਆਂ ਦਾ ਤਰੀਕਾ ਬਦਲ ਜਾਂਦਾ। ਕੋਈ ਸਾਹਮਣੇ ਹੋਵੇ ਪਾਠ ਉੱਚੀ ਕਰ ਲਈਦਾ, ਕੋਈ ਕੋਲ ਨਾ ਹੋਵੇ ਤਾਂ ਉਂਝ ਅੱਖਾਂ ਨਾਲ ਹੀ ਲੰਘ ਜਾਈਦਾ। ਸਾਧ ਸੰਗਤ, ਕੋਈ ਸਾਹਮਣੇ ਸੁਣਦਾ ਹੋਵੇ ਆ ਜਾਵੇ ਕੋਈ, ਫਿਰ ਪਾਠ ਉੱਚਾ ਕਰੀਦਾ, ਨਾ ਵੇਖਦਾ ਹੋਵੇ ਅੱਖਾਂ ਨਾਲ ਹੀ ਪੜ੍ਹ ਕੇ ਲੰਘ ਜਾਈਦਾ, ਤਰੀਕਾ ਬਦਲ ਜਾਂਦਾ। ਸੰਸਾਰ ਨੂੰ ਵੇਖ ਕੇ ਸੇਵਾ ਕੁਝ ਹੋਰ ਹੋਰ ਮਨਾਂ ਚ ਹੱਥ ਮਾਰਿਓ, ਸਾਡਾ ਤਜਰਬਾ ਹੈ। ਸਾਧ ਸੰਗਤ, ਜਦੋਂ ਸਮਾਗਮਾਂ ਵਾਸਤੇ ਸੇਵਾ ਇਕੱਠੀ ਕਰੋ ਨਾ ਮਾਇਆ, ਕਿਉਂਕਿ ਮਾਇਆ ਨਾਲ ਚੱਲਦਾ ਕੰਮ। ਬਹੁਤੇ ਲੋਕ ਤੁਹਾਨੂੰ ਐਸੇ ਮਿਲਣਗੇ, ਕਿਸੇ ਕੋਲ ਪਰਚੀ ਵਾਸਤੇ ਜਾਓ, ਉਹ ਕਹਿੰਦਾ ਇਹਨੇ ਕਿੰਨੇ ਦਿੱਤੇ, ਗੁਆਂਢੀ ਨੂੰ ਪੁੱਛਦਾ ਹਾਂ ਇਹਨਾਂ ਨੇ ਕਿੰਨੇ ਦਿੱਤੇ ਨੇ। ਜੇ ਉਹਨੇ 2100 ਦੀ ਪਰਚੀ ਕਢਾਈ, ਮੇਰੀ 25 ਦੀ ਕੱਟ ਦਿਓ, ਕਿਉਂ ਉਹ ਤੋਂ 400 ਵੱਧ ਦੇਣਾ। ਉਹ 2500 ਰੁਪਏ ਦੀ ਪਰਚੀ ਗੁਰੂ ਵਾਸਤੇ ਨਹੀਂ, ਉਹ ਸ਼ਰੀਕਾਂ ਗੁਆਂਢੀਆਂ ਲਈ ਕਟਾਈ ਹੈ, ਉਹਦਾ 3100 ਮੇਰਾ 35 ਕਰ ਦਿਓ। ਇਹਦਾ ਮਤਲਬ ਕਿਸੇ ਹੋਰ ਨੂੰ ਵੇਖ ਕੇ ਸੇਵਾ ਹੋ ਗਈ, ਉਹ ਸੇਵਾ ਗੁਰੂ ਨਾਲ ਸਿੱਧੀ ਨਹੀਂ। ਤੁਸੀਂ ਸ਼ਰੀਕਾਂ ਦੇ ਈਰਖਾ ਵਸ ਜਿੰਨੀ ਮਰਜ਼ੀ ਸੇਵਾ ਕਰ ਲਓ, ਮਾਫ ਕਰਿਓ, ਸ਼ਰੀਕਾਂ ਲਈ ਤਾਂ ਕਰ ਲਓਗੇ, ਸਤਿਗੁਰੂ ਦੇ ਦਰ ਤੋਂ ਕੱਟੀ ਜਾਏਗੀ, ਕਿਉਂਕਿ ਉਹ ਸੇਵਾ ਗੁਰੂ ਵਾਸਤੇ ਨਹੀਂ, ਬੰਦਿਆਂ ਦੀ ਵੇਖ ਕੇ। ਕਈ ਤੇ ਮੈਂ ਰਸੀਦਾਂ ਪਕੜ ਕੇ ਪੜ੍ਹਦੇ ਵੇਖੇ ਨੇ, ਉਹਨੇ ਕਿੰਨੇ ਦਿੱਤੇ, ਉਹਨੇ ਕਿੰਨੇ ਦਿੱਤੇ। 6ਵੇਂ ਪਾਤਸ਼ਾਹ ਨੇ ਕਿਹਾ ਵਿਧੀ ਚੰਦਾ ਉਹ ਮੁਸਲਮਾਨ ਇਰਾਦੇ ਨਾਲ ਆਇਆ, ਜੰਨੀ ਖਾਨੇ ਛਾਲ ਮਾਰ ਦੇਣੀ ਹੈ, ਜਾ ਉਹਦੇ ਮਗਰ ਜਾ, ਉਹਨੂੰ ਡੁੱਬਣ ਨਾ ਦਿਓ, ਅਸੀਂ ਵੀ ਆਏ। ਵਿਧੀ ਚੰਦ ਉਸੇ ਵਕਤ ਭੱਜਿਆ, ਉਹ ਜਾਨੀ ਖਾਨੇ ਪਿੱਛੇ ਮੁੜ ਕੇ ਨਹੀਂ ਵੇਖੇ, ਕੋਈ ਮਨਾਉਣ ਤੇ ਨਹੀਂ ਆਉਂਦਾ ਮੈਨੂੰ, ਕੋਈ ਰੋਕਣ ਤੇ ਨਹੀਂ ਆਉਂਦਾ। ਉਸ ਜਾਨੀ ਖਾਨੇ ਜਾਂਦਿਆਂ ਦਰਿਆ ਦੇ ਛਾਲ ਮਾਰ ਦਿੱਤੀ, ਮਗਰੇ ਹੀ ਭਾਈ ਵਿਧੀ ਚੰਦ ਨੇ ਛਾਲ ਮਾਰੀ, ਉਹ ਮੁਸਲਮਾਨ ਨੂੰ ਡੁੱਬਣ ਨਾ ਦਿੱਤਾ, ਉਹਨੂੰ ਪਾਣੀ ਚੋਂ ਬਾਹਰ ਕੱਢਿਆ। ਇੰਨੇ ਨੂੰ 6ਵੇਂ ਪਾਤਸ਼ਾਹ ਤੇ ਹੋਰ ਸਿੱਖ ਸੰਗਤਾਂ ਪਹੁੰਚ ਗਈਆਂ। ਹਜ਼ੂਰ ਨੇ ਜਦੋਂ ਉਹ ਕੱਪੜੇ ਭੇਜੇ, ਮੁਸਲਮਾਨ ਬਾਹਰ ਆਇਆ, ਉਹਨੂੰ ਬਾਂਹ ਤੋਂ ਪਕੜ ਕੇ ਝੰਜੋੜ ਕੇ ਕਿਹਾ, ਜਾਨੀ ਖਾਨ ਸਾਡੀਆਂ ਅੱਖਾਂ ਵਿੱਚ ਵੇਖ। ਪਹਿਲੀ ਗੱਲ ਤੇ ਆਪਾਂ ਗੁਰੂ ਨੂੰ ਵੇਖੀਏ, ਹੋਰ ਗੱਲ ਹੈ ਗੁਰੂ ਕਿਸੇ ਤੇ ਨਜ਼ਰ ਪਾਵੇ ਤਾਂ ਬੜੇ ਵੱਡੇ ਪਾਗ ਨੇ। 6ਵੇਂ ਪਾਤਸ਼ਾਹ ਨੇ ਨਜ਼ਰ ਭਰ ਕੇ ਉਹਦੇ ਤੇ ਦ੍ਰਿਸ਼ਟੀ ਪਾਈ, ਵੇਖ ਜਾਨੀ ਖਾਨ, ਬਸ ਨਜ਼ਰ ਮਿਲਣ ਦੀ ਦੇਰ ਸੀ। ਜੋ ਗੱਲ ਹਜ਼ੂਰ ਨੇ ਬਾਣੀ ਅੰਦਰ ਕਹੀ ਉਹ ਵਰਤ ਗਈ, ਜਿਹਨੂੰ ਪਾਤਸ਼ਾਹ ਬਾਣੀ ਅੰਦਰ ਕਹਿੰਦੇ

ਸੋ ਗੁਰੂ ਰਾਮਦਾਸ ਮਹਾਰਾਜ ਨੇ ਨਜ਼ਰ ਕੀਤੀ, ਤੁਹਾਡੀ ਅਸੀਸ ਹੈ। ਇੱਕ ਵਾਰ ਤੁਸੀਂ ਗੱਜ ਕੇ ਪਿਆਰ ਨਾਲ ਕਹੋ, ਗੁਰ ਕੇ ਗ੍ਰਹਿ ਸੇਵਕ ਜੋਰ, ਗੁਰ ਕੇ ਗ੍ਰਹਿ ਸੇਵਕ। ਜੇ ਕੋਈ ਗੁਰੂ ਦੇ ਘਰ ਵਿੱਚ ਰਹਿਣਾ ਚਾਹੁੰਦਾ ਹੈ, ਸੇਵਕ ਦਾ ਅਰਥ ਸੇਵਾਦਾਰ, ਮਹਾਰਾਜ ਉਹ ਕੀ ਕਰੇ ਜੀ? ਕਹਿੰਦੇ ਪਹਿਲੀ ਸ਼ਰਤ ਗੁਰ ਕੀ

ਗੁਰੂ ਨੇ ਸਿੱਖਾਂ ਵਿੱਚੋਂ ਆਗਿਆ ਕਰਨੀ। ਇਹ ਪੇਪਰ ਹੁੰਦਾ, ਕਈ ਬੰਦੇ ਸੇਵਾ ਛੱਡ ਕੇ ਭੱਜ ਜਾਂਦੇ, ਕਈ ਬੰਦੇ ਸੇਵਾਦਾਰ ਸੇਵਾ ਕਰਨ ਵਾਲੇ ਕਹਿੰਦੇ ਅਗਲੇ ਸਾਲ ਨਹੀਂ ਸਮਾਗਮ ਕਰਾਉਣਾ। ਐਵੇਂ ਲੋਕਾਂ ਦੀਆਂ ਸੁਣਦੀਆਂ ਪੈਂਦੀਆਂ। ਸਾਧ ਸੰਗਤ ਇਹੋ ਕਠਿਨ ਸੇਵਾ ਹੈ, ਕੰਮ ਵੀ ਛੱਡੋ, ਪੈਸੇ ਵੀ ਮੰਗੋ, ਹੱਥ ਵੀ ਜੋੜੋ, ਤੇ ਫਿਰ ਇਸ ਗੱਲ ਲਈ ਵੀ ਤਿਆਰ ਰਹੋ ਜੇ ਜ਼ਿਆਦਾ ਨਹੀਂ ਪਿੰਡ ਚੋਂ ਪੰਜਾਂ ਚੌਂ ਨੇ ਤੇ ਕਹਿ ਦੇਣਾ ਨਾ ਸਮਾਗਮ ਤੋਂ ਬਾਅਦ ਮੋਹਰੇ ਚੌਧਰੀ ਹੋਏ ਆ, ਖਾ ਗਏ ਹੋਏ, ਖਾ ਗਏ ਖਾ ਗਏ, ਇਹ ਵੀ ਸੁਣਨਾ ਪੈਣਾ। ਮੋਹਰਿਓ ਕਹਿਣਾ ਨਹੀਂ ਕੁਝ, ਗੁੱਸਾ ਨਹੀਂ ਕਿਸੇ ਦਾ ਕਰਨਾ। ਜੇ ਕੋਈ ਸੇਵਾਦਾਰ ਬਾਅਦ ਵਿੱਚ ਚੀਜ਼ ਬਣਾ ਲਏ ਨਾ, ਕਹਿੰਦੇ ਲੈ ਹੁਣ ਪੈਸੇ ਨਿਕਲਦੇ ਸਮਾਗਮ ਵਾਲੇ, ਆ ਮੋਟਰਸਾਈਕਲ ਲਿਆ, ਹੁਣ ਪੈਸੇ ਨਿਕਲ ਰਹੇ, ਇਹ ਹੁਣ ਕੱਢਦੇ ਵੇਖ ਲੋ ਨੀ ਮੋਟਰਸਾਈਕਲ ਖਰੀਦ ਲਿਆ। ਸਾਧ ਸੰਗਤ ਇਹ ਸੁਣਨਾ ਪੈਂਦਾ, ਇਹ ਪਾਤਸ਼ਾਹ ਨੇ ਪਹਿਲਾਂ ਕਹਿ ਦਿੱਤਾ। ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕਉ ਕਰ ਕਛੁ ਨ ਜਨਾਵੇ, ਹਰ ਹਰਿ ਨਾਮ ਹਿਰਦੈ ਸਦ ਧਿਆਵੇ। ਤੇ ਅਗਲੀ ਸ਼ਰਤ ਕਹਿੰਦੇ ਮਨ ਵਿੱਚ ਸਤ ਗੁਰ ਕੈ ਵਾਸ, ਆਖੋ ਮਨ ਵਿੱਚ ਸਤ ਗੁਰ

ਤਿਸ ਸੇਵਕ ਕੈ। ਸਾਡੇ ਨਾਲ ਇੱਕ ਸੇਵਾਦਾਰ ਸੇਵਾ ਕਰੇ। ਸਾਧ ਸੰਗਤ ਉਹਨੇ ਬੜੀ ਸੇਵਾ ਕੀਤੀ, ਘਰ ਉਹਦਾ ਛੋਟਾ ਜਿਹਾ, ਉਹਦੇ ਨਾਲ ਹੀ ਘਰ ਕਿਸੇ ਹੋਰ ਸੱਜਣਾ ਦਾ, ਉਹ 6-7 ਮਰਲੇ ਦਾ ਘਰ, ਉਹ ਬੰਦੇ ਬਾਹਰ ਰਹਿੰਦੇ ਨੇ। ਸਾਧ ਸੰਗਤ ਉਹ 7 ਮਰਲੇ ਦਾ ਘਰ ਹੈ ਤੇ ਉਹ ਸਮੇਤ ਮਲਵਾ ਘਰ ਦਾ 8 ਲੱਖ ਰੁਪਈਆ ਮੰਗਣ, ਕਿਉਂ 7 ਲੱਖ ਰੁਪਈਆ 7 ਮਰਲਿਆਂ ਦਾ, 1 ਲੱਖ ਰੁਪਈਆ ਉੱਪਰ ਇੱਟਾਂ ਬਾਲਿਆਂ ਦਾ ਮੰਗਣ। ਉਹ ਕਹਿੰਦਾ ਭਾਈ ਸਾਹਿਬ ਜੀ, ਨਾਲ ਦਾ ਘਰ ਮਿਲ ਜਾਏ ਨਾ, ਮੇਰੇ ਦੋਵਾਂ ਬੱਚਿਆਂ ਦਾ ਘਰ ਬਣ ਜਾਏਗਾ, ਨਹੀਂ ਤੇ ਉਹ ਵੇਚ ਕੇ ਕਿਤੇ ਹੋਰ ਲੈਣ ਦੀ ਔਕਾਤ ਨਹੀਂ। ਪਰ ਉਹ ਪੈਸੇ ਹੀ ਬੜੇ ਮੰਗਦੇ, 8 ਲੱਖ ਇੰਨੇ ਹੈ ਹੀ ਨੀ ਪੈਸੇ। ਮੈਂ ਉਹਨਾਂ ਨੂੰ ਕਹਿ, ਪੈਸੇ ਤਾਂ ਯੋਗ ਹੀ ਮੰਗਦੇ ਨੇ, ਪਰ ਜਿਹਦੇ ਕੋਲ ਨਾ ਹੋਣ ਉਹਨੂੰ ਮਹਿੰਗਾ ਲੱਗਦਾ, ਜਿਹਦੇ ਕੋਲ ਹੋਣ ਉਹਨੂੰ 8 ਲੱਖ ਵਾਲਾ 10 ਲੱਖ ਦਾ ਵੀ ਸਸਤਾ ਲੱਗਦਾ। ਮੈਂ ਉਹਨੂੰ ਕਿਹਾ, ਤੂੰ ਥਾਂ ਬਾਰੇ ਨਾ ਸੋਚ, ਇਹ 15 ਦਿਨ ਡਟ ਕੇ ਸੇਵਾ ਕਰ ਲਿਆ। ਸਾਧ ਸੰਗਤ ਉਹ ਦਿਨ ਰਾਤ 15 ਦਿਨ ਉਗਰਾਹੀ ਕਰਦਾ ਰਿਹਾ, ਨਾਲ ਸੇਵਾ, ਕਦੇ ਟੈਂਟ ਲਿਆਉਣਾ, ਲੱਕੜਾਂ ਲਿਆਉਣੀਆਂ, ਆਹ ਕੋਈ ਕਰਨਾ, ਬੜੀ ਸੇਵਾ ਕੀਤੀ। ਤੇ ਤੁਸੀਂ ਹੈਰਾਨ ਹੋਵੋਗੇ, ਇਹਨੂੰ ਕਹਿੰਦੇ ਪ੍ਰਤੱਖ ਗੁਰੂ ਵਰਤਦਾ। ਸ੍ਰੀ ਗੁਰੂ ਰਾਮਦਾਸ ਮਹਾਰਾਜ ਪ੍ਰਤੱਖ ਵਰਤੇ। ਉਧਰ ਸਮਾਗਮ ਸਮਾਪਤ ਹੋਇਆ, ਸਮਾਗਮ ਤੋਂ 3 ਦਿਨ ਉਹ ਜਿਨ੍ਹਾਂ ਦਾ ਥਾਂ ਸੀ ਨਾ, ਉਹ ਬੰਦੇ ਨੇ ਫੋਨ ਉਹਨੂੰ ਕੀਤਾ, ਕਹਿੰਦਾ ਕੁਲਦੀਪ ਸਿੰਘ ਥਾਂ ਲੈ ਲਾ, ਪੈਸੇ ਜਦੋਂ ਤੇਰੇ ਕੋਲ ਹੋਣਗੇ ਦੇ ਦੇ। ਉਹ ਮੈਨੂੰ ਆ ਕੇ ਹੈਰਾਨ ਹੋ ਕੇ ਕਹਿੰਦਾ, ਕਹਿੰਦਾ ਭਾਈ ਸਾਹਿਬ ਜੀ, ਉਹ ਬਾਹਰ ਵਾਲਿਆਂ ਦਾ ਫੋਨ ਆਇਆ, ਕਹਿੰਦੇ ਦੇਣਾ ਤਾਂ 8 ਲੱਖ ਦਾ ਹੀ ਹੈ, ਪੈਸੇ ਜਦੋਂ ਹੋਏ ਉਦੋਂ ਦੇ ਦੇਈ, ਤੂੰ ਥਾਂ ਲੈ ਲਾ। ਤੇ ਮੈਂ ਉਹਨਾਂ ਨੂੰ ਕਿਹਾ ਫੋਨ ਲਾ, ਵਟਸਐਪ ਤੇ ਉਹਨੇ ਲਾਇਆ ਬਾਹਰ ਫੋਨ। ਜਦੋਂ ਉਹਨੇ ਫੋਨ ਲਾਇਆ, ਮੈਂ ਉਹਨੂੰ ਕਿਹਾ, ਸੱਜਣਾ ਉੱਪਰ ਮਲਵੇ ਦੇ ਪੈਸੇ ਨਾ ਮੰਗ, ਉਹ ਲਿਖਾ ਪੜੀ ਤੇ ਲੱਗ ਜਾਣਾ, 7 ਮਰਲੇ ਤੇ 7 ਲੱਖ ਪੱਕਾ, ਪੈਸੇ ਦੱਸ ਕਦੋਂ ਲੈਣੇ। ਕਹਿੰਦਾ ਬਾਬਾ ਜੀ, ਜਦੋਂ ਹੋਣਗੇ ਦੇ ਦਿਓ, ਤੇ ਚਾਬੀ ਸਾਡੀ ਉਹ ਘਰ ਦੀ ਫਲਾਨੇ ਸਿੰਘ ਦੇ ਕੋਲ ਹੈ, ਉਹ ਤੋਂ ਚਾਬੀ ਲੈ ਲਓ ਖੋਲ। ਇੱਕ ਪੈਸਾ ਨੀ ਜੇ ਲਿਆ, ਚਾਬੀ ਦੇ ਦਿੱਤੀ। ਉਧਰੋਂ ਕੰਧ ਢਾ ਕੇ ਉਹਨੇ ਨਾਲ ਲਾ ਲਿਆ। ਲੋਕੀ ਹੈਰਾਨ, ਇਹ ਬੰਦੇ ਨੇ ਵੀ 7 ਲੱਖ ਦਾ ਕਿੱਥੋਂ ਖਰੀਦ ਲਿਆ, ਇੱਕ ਨਵਾਂ ਪੈਸਾ ਨੀ ਦਿੱਤਾ, ਉਹਨੇ ਘਰ ਦੀ ਚਾਬੀ ਦੇ ਦਿੱਤੀ। ਇੱਥੇ ਮਾਫ ਕਰਿਓ, 1 ਲੱਖ ਰੁਪਈਆ ਦੇ ਕੇ ਵੀ ਉਹ ਕਹਿੰਦਾ ਜਦ ਤੱਕ ਰਜਿਸਟਰੀ ਨਹੀਂ ਹੁੰਦੀ ਭਾਈ ਕਬਜ਼ਾ ਨਹੀਂ ਮੈਂ ਛੱਡਣਾ, ਪੂਰੇ ਪੈਸੇ ਦਿਓ ਫਿਰ ਕਬਜ਼ਾ ਛੱਡਣਾ। ਇੱਕ ਨਵਾਂ ਪੈਸਾ ਨੀ ਚਾਬੀ ਦੇ ਦਿੱਤੀ, ਉਹ ਬੰਦਾ ਹੁਣ ਥੋੜੇ ਥੋੜੇ ਕਰਕੇ ਪੈਸੇ ਦੇ ਰਿਹਾ ਤੇ ਘਰ ਉਹਨੇ ਸਾਧ ਸੰਗਤ ਵਿੱਚ ਰਲਾ ਲਿਆ। ਇਹਨੂੰ ਕਹਿੰਦੇ ਨੇ ਗੁਰਪ੍ਰਸਾਦੀ ਗੁਪਤੋ ਵਰਤ ਹੈ, ਗੁਰੂ ਦੀ ਕਿਰਪਾ ਏਦਾਂ ਵਰਤ ਜਾਂਦੀ ਹੈ। ਕੋਈ ਸੇਵਾ ਕਰਕੇ ਵੇਖੇ ਪਰ ਹੰਕਾਰ ਨਾ ਕਰੇ, ਤਾਂ ਮਹਾਰਾਜ ਨੇ

ਉਹਦੇ ਕਾਰਜ ਰਾਸ ਉੱਚ ਗੁਰੂ ਆਪ ਵਰਤਦੇ। ਹਜ਼ੂਰ ਨੇ ਅਗਲੀ ਗੱਲ ਕਹੀ, ਸੇਵਾ ਕਰਤ ਕਰੋ ਸੇਵਾ ਭਾਈ, ਪਰ ਕਿਵੇਂ ਹੋਏ ਨੇ ਕਾਮੀ, ਕੋਈ ਕਾਮਨਾ ਨਾ ਲਿਆਈ ਸੇਵਾ ਕਰਦੇ, ਤੈਨੂੰ ਮੰਗਣਾ ਨਹੀਂ ਪੈਣਾ, ਜਿਹਦੀ ਸੇਵਾ ਕਰਨਾ ਉਹ ਬਿਨ ਬੋਲਿਆ ਸਭ ਕੁਛ ਜਾਣਦਾ, ਉਹਨੂੰ ਪਤਾ ਕਿ ਕਿਹੜੀ ਚੀਜ਼ ਦੀ ਲੋੜ ਹੈ, ਉਹਨੇ ਆਪੇ ਪਹਿਲੇ ਦੇ ਦੇਣੀ। ਸਾਡਾ ਮੰਗਿਆ ਅਧੂਰਾ ਹੋ ਸਕਦਾ, ਉਹਦਾ ਦਿੱਤਾ ਕਦੇ ਅਧੂਰਾ ਨਹੀਂ। ਹਜ਼ੂਰ ਨੇ ਅਗਲੀ ਪੰਕਤੀ ਕਹੀ,

ਉਹਨੂੰ ਰੱਬ ਮਿਲ ਜਾਂਦਾ, ਉਹ ਮਨ ਗੁਰੂ ਅੱਗੇ ਵੇਚਦਾ। ਸੇਵਾ ਕਰਕੇ ਆਪਾਂ ਨਾ ਜਣਾਵੇ, ਸੇਵਾ ਕਰਦਿਆਂ ਵਾਹਿਗੁਰੂ ਧਿਆਵੇ, ਸਾਧ ਸੰਗਤ ਉਹਨੂੰ ਸਿੱਧਾ ਰੱਬ ਮਿਲ ਜਾਂਦਾ। ਤਾਂ ਗੁਰੂ ਦੀ ਸੇਵਾ ਔਖੀ ਹੈ, ਆਪਾਂ ਮਾਰਨਾ ਪੈਂਦਾ, ਫਿਰ ਗੁਰੂ ਉੱਤੇ ਇੱਕ ਟੇਕ ਰੱਖਣੀ ਪੈਂਦੀ। ਇੱਕ ਸਲੋਕ ਸੁਣਿਓ ਤੁਸੀਂ ਧਿਆਨ ਨਾਲ, ਆ ਸਬਕ ਮਨ ਵਿੱਚ ਵਸਾ ਕੇ ਜਾਇਓ। ਹਜ਼ੂਰ ਨੇ ਕਿਹਾ ਤਿੰਨ ਕੰਮ ਤੂੰ ਕਰ, ਉਹ ਤੋਂ ਬਾਅਦ ਅਗਲੇ ਕੰਮ ਮੇਰੇ ਤੇ ਛੱਡ ਦੇ, ਤੈਨੂੰ ਮੈਂ ਕਰਕੇ ਵਿਖਾਵਾਂ। ਮਹਾਰਾਜ ਉਹ ਤਿੰਨ ਕਾਰਜ ਕਿਹੜੇ ਨੇ? ਪਾਤਸ਼ਾਹ ਨੇ ਬਚਨ ਕਹਿ, ਪਹਿਲੀ ਗੱਲ ਆਪਣੀ ਸਿਆਣਪ ਛੱਡ ਕੇ ਆਈ ਬਾਹਰ, ਇਹ ਨਾ ਚਿੱਤ ਵਿੱਚ ਲਿਆਈ ਤੂੰ ਸਿਆਣਾ ਬਣੇ, ਤੈਨੂੰ ਅਕਲ ਬੜੀ ਹੈ, ਤੂੰ ਪਾਠ ਬੜੇ ਪੜ੍ਹਨੇ, ਤੂੰ ਸਿਆਣਾ ਬਣੇ, ਤੂੰ ਪ੍ਰਧਾਨ ਹੈ, ਤੂੰ ਆਗੂ ਹੈ, ਤੂੰ ਗਿਆਨੀ ਹੈ, ਕੀ ਹੈ, ਇਹ ਬਾਹਰ ਛੱਡ ਦੇ। ਪਹਿਲੀ ਗੱਲ ਸਿਆਣਪ ਛੱਡ, ਦੂਜੀ ਗੱਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪ, ਤੇ ਤੀਜੀ ਗੱਲ ਆਸ ਇੱਕ ਤੇ ਰੱਖੇ, ਤਿੰਨ ਕੰਮ ਕਰ। ਇਹ ਤਿੰਨਾਂ ਵਿੱਚ ਹੀ ਕਈ ਵਾਰ ਬੜੀ ਕਮੀ ਹੁੰਦੀ ਹੈ। ਪਹਿਲੀ ਕਮੀ ਤੇ ਇਹ ਹੈ, ਅਸੀਂ ਗੁਰੂ ਕੋਲ ਆਈਦਾ, ਸਿਆਣਪ ਨਹੀਂ ਛੱਡੀ ਦੀ, ਆਪਣੀ ਅਕਲ ਆਪਣੀ ਸਿਆਣਪ ਉਹ ਵਰਤਦੇ ਰਹਿੰਦੇ ਹਾਂ। ਗੁਰੂ ਦੇ ਕੋਲ ਸਾਡੀ ਸਿਆਣਪ ਨਹੀਂ ਚੱਲਦੀ, ਆਪਣੇ ਵਾਲੀ ਅਕਲ ਨਹੀਂ, ਤੇ ਦੂਜਾ ਗੁਰੂ ਦੇ ਕੋਲ ਆ ਕੇ ਵਾਹਿਗੁਰੂ ਵਾਹਿਗੁਰੂ ਘੱਟ ਚੇਤੇ ਆਉਂਦਾ, ਬੰਦਿਆਂ ਦੇ ਚਿਹਰੇ ਦਿਸਦੇ ਰਹਿੰਦੇ ਨੇ, ਆਹ ਵੀ ਇੱਥੇ ਤੁਰਿਆ ਫਿਰਦਾ, ਆਹ ਵੇਖੋ ਚੌਧਰੀ, ਅੱਧੀ ਤਾਂ ਨਿੰਦਿਆ ਹੀ ਕਰੀ ਜਾਂਦੇ ਆ। ਤੇ ਤੀਜੀ ਗੱਲ ਇੱਕ ਤੇ ਆਸ ਨਹੀਂ। ਜੇ ਕੋਈ ਕਹਿੰਦਾ ਫਲਾਨੀ ਜਗ੍ਹਾ ਤੇ ਜਾਓ, ਇੱਥੇ ਵੀ ਮੱਥਾ ਟੇਕੀਦਾ, ਉੱਧਰ ਵੀ ਚਲੇ ਜਾਂਦੇ। ਕਈ ਬੰਦੇ ਗੁਰਦੁਆਰਿਓਂ ਨਿਕਲਣਗੇ ਤੇ ਵਿੱਚ ਵਿਚਾਲੇ ਕਿਸੇ ਨੇ ਕਿਹਾ ਫਲਾਨੀ ਕਬਰ ਫਲਾਨੀ ਜਗ੍ਹਾ ਤੇ ਜਾਣ ਨਾਲ ਆਹ ਕੁਝ ਹੁੰਦਾ, ਉੱਧਰ ਵੀ ਵੀਰਵਾਰ, ਸੋਮਵਾਰ ਹੋਰ, ਮੰਗਲਵਾਰ ਹੋਰ, ਵੀਰਵਾਰ ਹੋਰ, ਸ਼ਨੀਵਾਰ ਹੋਰ, ਹਫ਼ਤੇ ਦੇ ਦਿਨ ਮੁੱਕ ਜਾਂਦੇ ਨੇ, ਸਾਡੇ ਬਾਬੇ ਵੱਧ ਜਾਂਦੇ ਨੇ। ਇਹਦਾ ਮਤਲਬ ਆਸ ਇੱਕ ਤੇ ਨਹੀਂ, ਆਸ ਕਿਸੇ ਹੋਰ ਤੇ। ਮੈਂ ਕੋਈ ਗੁਰਦੁਆਰੇ ਕਥਾ ਕਰਨ ਗਿਆ ਦਿੱਲੀ ਰੋਡ ਤੇ, ਸਾਧ ਸੰਗਤ ਬੜੀ ਹੈਰਾਨਗੀ ਹੋਈ, ਉੱਥੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਮੈਂ ਤੈਨੂੰ ਬੰਗਲਾ ਸਾਹਿਬ ਤੋਂ ਵੀ ਇਹ ਕਥਾ ਕਹੀ, ਤਾਂ ਜਦੋਂ ਉੱਥੇ ਅੰਦਰ ਗਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੋਹਰੇ ਛੋਟੇ ਛੋਟੇ ਖਿਡੌਣੇ ਜਹਾਜ਼ ਪਏ, ਫੁੱਲਾਂ ਦੇ ਗੁਲਦਸਤੇ ਰੱਖਣੇ ਸੋਭਾ ਦਿੰਦੇ ਨੇ, ਸ਼ਸਤਰ ਸਜਾਉਣੇ ਗੁਰੂ ਦੇ ਅੱਗੇ ਮਰਿਆਦਾ ਹੈ, ਉਹ ਰੱਖਣੇ ਚਾਹੀਦੇ। ਪਰ ਖਿਡੌਣੇ ਚੜਾਉਣੇ, ਕਿਸੇ ਗੁਰਦੁਆਰੇ ਜਹਾਜ਼ ਚੜੀ ਜਾਂਦੇ ਨੇ, ਕਿਤੇ ਪਲਾਸਟਿਕ ਦੇ ਘੋੜੇ ਚੜਾਈ ਜਾਂਦੇ ਨੇ, ਕਿਤੇ ਕੋਈ ਬਿੱਲੀਆਂ ਬਲੂੰਗੜੇ ਸ਼ੇਰ ਚੜਾਈ ਜਾਂਦਾ, ਇਹ ਕੋਈ ਮਰਿਆਦਾ? ਵਕਤ ਆਏਗਾ ਛੇਤੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਜਾਰੀ ਹੋਣਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਕਿਹੜੀ ਚੀਜ਼ ਚੜ ਸਕਦੀ ਹੈ, ਕਿਹੜੀ ਚੀਜ਼ ਨਹੀਂ ਚੜ ਸਕਦੀ, ਕਿਉਂਕਿ ਲੋਕ ਆਪਣੀ ਮਰਜ਼ੀ ਨਾਲ ਕੰਮ ਚੱਲ ਪਿਆ। ਜਦੋਂ ਵੇਖੇ ਨਿੱਕੇ ਨਿੱਕੇ ਜਹਾਜ਼, ਮੈਂ ਪ੍ਰਬੰਧਕਾਂ ਨੂੰ ਕਿਹਾ ਖਿਡੌਣੇ ਕਾਹਦੇ ਵਾਸਤੇ ਰੱਖੇ? ਕਹਿੰਦੇ ਭਾਈ ਸਿੰਘ ਖਿਡੌਣੇ ਨਾ ਕਹੋ। ਮੈਂ ਉਹਨਾਂ ਨੂੰ ਕਿਹਾ ਹੈ ਤੇ ਪਲਾਸਟਿਕ ਦੇ ਹੀ, ਕਿਤੇ ਬਾਹਰੋਂ ਖਰੀਦੇ ਨੇ ਕਿਸੇ ਨੇ, ਤੁਸੀਂ ਬਾਹਰ ਦੁਕਾਨ ਲਵਾਈ ਹੈ, ਉੱਥੋਂ 20-30 ਰੁਪਇਆਂ ਦਾ ਖਰੀਦ ਕੇ ਅਗਲਾ ਚੜਾ ਦਿੰਦਾ, ਇਹ ਖਿਡੌਣੇ ਨੀ ਤੇ ਹੋ? ਕਹਿੰਦੇ ਭਾਈ ਸਿੰਘ ਖਿਡੌਣੇ ਨਾ ਕਹੋ, ਤੁਹਾਨੂੰ ਸ਼ਾਇਦ ਪਤਾ ਨਹੀਂ ਭਾਈ ਸਾਹਿਬ ਜੀ, ਜਿਹੜਾ ਇੱਥੇ ਜਹਾਜ਼ ਚੜਾਉਂਦਾ ਉਹਦਾ ਬਾਹਰ ਦਾ ਵੀਜ਼ਾ ਲੱਗਦਾ। ਹੱਦ ਹੋ ਗਈ ਗੱਲ ਵਾਲੀ, ਜਿਹੜਾ ਜਹਾਜ਼ ਚੜਾਉਂਦਾ ਉਹਦਾ ਬਾਹਰ ਦਾ ਵੀਜ਼ਾ ਲੱਗਦਾ, ਫਿਰ ਆਈਲੈਟਸ ਕਰਨ ਦੀ ਕੀ ਲੋੜ ਹੈ, ਫਿਰ 20-20 ਲੱਖ ਚੱਕਣ ਦੀ ਕੀ ਲੋੜ ਹੈ? ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਕੰਮ ਲਈ ਨਾ ਆਪਾਂ ਵਰਤੀਏ। ਤਾਂ ਮੈਂ ਉੱਥੇ ਸੰਗਤ ਵਿੱਚ ਕਿਹਾ ਜੀ, ਮੈਨੂੰ ਕੋਈ ਇਤਰਾਜ਼ ਨਹੀਂ, ਤੁਸੀਂ ਜਹਾਜ਼ ਚੜਾਉਂਦੇ ਹੋ ਚੜਾਓ, ਪਰ ਮੈਂ ਇੰਨੀ ਗੱਲ ਕਹਿਣ ਦਾ ਮੇਰਾ ਚੌਕੀਦਾਰ ਹੈ, ਇਹ ਮੇਰੀ ਡਿਊਟੀ ਹੈ, ਜਿੱਥੋਂ ਤੁਸੀਂ ਖਰੀਦੇ ਨੇ ਜਹਾਜ਼, ਉਹ ਬੰਦੇ ਨੇ ਬਾਹਰ ਦੁਕਾਨ ਲਾਈ ਹੈ, ਉਹ ਪਿਛਲੇ 5-10 ਸਾਲਾਂ ਤੋਂ ਦੁਕਾਨ ਕਰ ਰਿਹਾ, ਉਹਦੇ ਕੋਲੋਂ 30 ਰੁਪਏ ਦਾ ਜਹਾਜ਼ ਲੈਂਦੇ ਹੋ, ਅੰਦਰ ਚੜਾ ਦਿੰਦੇ ਹੋ, ਉਹ ਪਿੱਛੋਂ 25 ਰੁਪਈਆਂ ਦਾ ਲਿਆਉਂਦਾ, ਤੁਹਾਨੂੰ 30 ਦਾ ਵੇਚਦਾ, ਇੱਕ ਜਹਾਜ਼ ਪਿੱਛੇ ਉਹਨੂੰ 5 ਰੁਪਏ ਬਚਦੇ ਨੇ। ਉਹ ਸੱਜਣੋ, ਜੇ ਇੱਕ ਜਹਾਜ਼ ਚੜਾਉਣ ਨਾਲ ਬਾਹਰ ਦਾ ਵੀਜ਼ਾ ਲੱਗਦਾ ਹੋਵੇ, ਫਿਰ ਜਿਹੜਾ ਇੰਨਿਆਂ ਸਾਲਾਂ ਤੋਂ 5-5 ਰੁਪਏ ਲਈ ਜਹਾਜ਼ ਵੇਚਦਾ, ਉਹ ਸਾਰੇ ਜਹਾਜ਼ ਲਿਆ ਕੇ ਇਕੱਠੇ ਚੜਾ ਦੇ, ਸਮੇਤ ਪਰਿਵਾਰ ਅਮਰੀਕਾ ਨਾ ਚਲੇ ਜਾਏ? ਜੇ ਜਹਾਜ਼ ਚੜਾਉਣ ਨਾਲ ਹੀ ਹੁੰਦਾ ਹੋਵੇ, ਫਿਰ ਉਹਨਾਂ ਨੂੰ ਕੋਈ ਜਵਾਬ ਨਹੀਂ, ਉਹ ਵਿਚਾਰਾ ਉੱਥੇ ਕਿਉਂ ਬੈਠਾ? ਉਹ ਇਕੱਠੇ ਜਹਾਜ਼ ਚੜਾਵੇ, ਉਹਨੇ 5-5 ਲਈ ਜ਼ਰੂਰ ਵੇਚਣਾ, ਸਮੇਤ ਪਰਿਵਾਰ ਅਮਰੀਕਾ ਚਲ ਜਾਏ। ਸਾਧ ਸੰਗਤ ਸਾਡੇ ਅੰਦਰ ਟੇਕ ਇੱਕ ਨਹੀਂ, ਹਾਂ ਇਹ ਵਿਸ਼ਵਾਸ ਹੈ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਪਰ ਪਲਾਸਟਿਕ ਦੇ ਜਹਾਜ਼ ਚੜਾ ਕੇ ਨਹੀਂ, ਸੇਵਾ ਕਰੋ, ਅਰਦਾਸ ਕਰੋ, ਜੋ ਮੰਗ ਲਓ ਮਿਲਦਾ। ਹੁਣ ਤਾਂ ਗੁਰਦੁਆਰਿਆਂ ਚ ਕਈਆਂ ਥਾਵਾਂ ਤੇ ਝਾੜੂ ਤੇ ਲੂਣ ਲੋਕ ਚੜਾਉਣ ਲੱਗ ਪਏ, ਝਾੜੂ ਲੂਣ ਗੁਰਦੁਆਰਿਆਂ ਚ, ਇਹ ਤਾਂ ਮੁਸਲਮਾਨਾਂ ਦੀਆਂ ਕਬਰਾਂ ਤੇ ਚੜਾਇਆ ਜਾਂਦਾ ਸੀ।
ਅਸੀਂ ਸਿੱਖਾਂ ਨੇ ਗੁਰਦੁਆਰੇ ਚੜਾਉਣਾ ਸ਼ੁਰੂ ਕਰ। ਇਹਦਾ ਮਤਲਬ ਟੇਕ ਇੱਕ ਨਹੀਂ, ਆਹ ਪਾਤਸ਼ਾਹ ਨੇ ਕਿਹਾ ਤਿੰਨ ਕੰਮ ਕਰੀ, ਉਸ ਤੋਂ ਬਾਅਦ ਮੇਰੇ ਤੇ ਛੱਡ ਦੇਈਂ, ਮੈਂ ਕਰਕੇ ਦੇਖਾਂ। ਮਹਾਰਾਜ ਕਿਹੜੇ ਕੰਮ? ਸ਼ਲੋਕ ਪੜੋ। ਪਹਿਲੀ ਗੱਲ ਹਜ਼ੂਰ ਕਹਿੰਦੇ, ਤਜੋ ਸਿਆਣਪ ਸੁਰਜਨੋ। ਦੂਜਾ ਕੰਮ ਪੜੋ, ਸਿਮਰੋ ਹਰ ਹਰ ਰਾਏ। ਇਹ ਸ਼ਲੋਕ ਹੈ, ਤੁਸੀਂ ਪੜ੍ਹਦੇ।

0: ਜਾਏ ਜਾਵੇ ਤੇਰੇ ਦੁੱਖ ਭਰਮ ਤੇ ਭਉ ਤਿੰਨੇ ਹੀ ਚੀਜ਼ਾਂ ਗੁਰੂ ਪਲ ਵਿੱਚ ਖਤਮ ਕਰ ਦੇਗਾ। ਸੋ ਸਾਧ ਸੰਗਤ ਅੱਜ ਦੀ ਕਥਾ ਚ ਯਾਦ ਰੱਖਿਓ, ਇੱਕ ਤੇ ਗੁਰੂ ਦੀ ਸੇਵਾ ਕਰਕੇ ਜੋ ਮੰਗ ਲੋ ਗੁਰੂ ਰਾਮਦਾਸ ਸਾਹਿਬ ਤੋਂ ਮਿਲਦਾ, ਦੂਜਾ ਗੁਰੂ ਦੀ ਸੇਵਾ ਕਰਦੇ ਆ ਆਪਾਂ ਤਿਆਗਣਾ, ਤੇ ਤੀਜਾ ਭਾਈ ਇੱਕ ਦੀ ਆਸ ਰੱਖੀ ਇੱਕ ਨੂੰ ਜਪੀ ਆਪਣੀ ਸਿਆਣਪ ਛੱਡ ਦੇ ਜਾ ਤੇਰੇ ਦੁੱਖ ਭਰਮ ਤੇ ਭੋ ਤਿੰਨੇ ਚੀਜ਼ਾਂ ਗੁਰੂ ਨਾਸ਼ ਕਰਦੇ। ਅੱਜ ਅਸੀਂ ਦੁੱਖ ਭਰਮ ਭੋ ਵਿੱਚ ਜੀਉਂਦੇ ਆ, ਬੰਦੇ ਭਰਮਾਂ ਦੇ ਸ਼ਿਕਾਰੀ ਹੋ ਗਏ। ਸਾਧ ਸੰਗਤ ਸਾਡੇ ਅੰਦਰ ਇੰਨਾ ਭਰਮ ਪੱਕ ਗਿਆ, ਕਿਸੇ ਲੜਕੀ ਦਾ ਰਿਸ਼ਤਾ ਨਾ ਹੋਵੇ ਲੋਕ ਕਹਿੰਦੇ ਮੰਗਲੀਕ ਹੈ। ਕਿਉਂ? ਮੰਗਲਵਾਰ ਰੱਬ ਨੇ ਨਹੀਂ ਬਣਾਇਆ, ਮੰਗਲਵਾਰ ਕੋਈ ਜੰਮ ਪਏ ਮੰਗਲੀਕ ਹੈ। ਇਹਦਾ ਮਤਲਬ ਗੁਰੂ ਦੀ ਗੱਲ ਕਿਤੇ ਦੂਰ ਰਹਿ ਗਈ ਕਿ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ। ਨਾ ਸ਼ਨੀਵਾਰ ਮਾੜਾ ਨਾ ਮੰਗਲਵਾਰ ਮਾੜਾ, ਉਹਦੀ ਨਦਰ ਹੋਵੇ ਸਾਰੇ ਦਿਨ ਚੰਗੇ ਨੇ। ਮਹਾਂਦੇਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ। ਫਿਰ ਇਹ ਭਰਮ ਨੀ ਤੇ ਹੋਰ ਕੀ ਹੈ? ਲੋਕ ਕੱਲੇ ਮੰਗਲ ਦਾ ਹੀ ਭਰਮ ਨੀ, ਮੋਹਰਿਓ ਬਿੱਲੀ ਲੰਘ ਜਾਏ ਕਹਿੰਦੇ ਰੁਕ ਜਾਓ ਰਸਤਾ ਕੱਟ, ਛਿੱਕ ਮਾਰ ਦੇਵੇ ਕੋਈ ਨਿਸ਼ ਕਹਿੰਦੇ ਲੈਣ ਤਾਂ ਕੰਮ ਹੀ ਖਰਾਬ ਕਰਤਾ ਰੁਕ ਜਾਓ ਦੋ ਮਿੰਟ, ਇੰਨੇ ਭਰਮ। ਇਹਦਾ ਮਤਲਬ ਸਵੇਰੇ ਪੜਿਆ ਜਪਜੀ ਸਾਹਿਬ ਉਹਦਾ ਕੋਈ ਫਲ ਨਹੀਂ। ਜੋ ਗੁਰੂ ਨੇ ਕਿਹਾ ਸੀ ਬਾਣੀ ਗੁਰੂ ਗੁਰੂ ਹੈ ਬਾਣੀ, ਉਹ ਸਾਡੇ ਨਾਲ ਨਹੀਂ। ਗੁਰੂ ਨੇ ਸਵੇਰੇ ਪੜਾਇਆ ਸੀ ਦੁੱਖ ਰੋਗ ਸੰਤਾਪ ਉਤਰੇ ਕਾਹਦੇ ਨਾਲ? ਸੁਣੀ ਸੱਚੀ ਬਾਣੀ। ਤੇ ਹੁਣ ਤਾਂ ਬਿੱਲੀ ਮੋਹਰਿਓ ਲੰਘ ਗਈ, ਫਿਰ ਉਹ ਬਾਣੀ ਦੀ ਕੋਈ ਤਾਕਤ ਨਹੀਂ? ਇਹ ਮਨਾਂ ਚ ਵਿਚਾਰ ਕਰਿਓ ਆਪਣੇ, ਬਾਣੀ ਸਾਡੇ ਭਰਮ ਘਟਦੀ ਹੈ। ਮਨ ਵਿੱਚ ਭਰਮ ਨਹੀਂ ਹੋਣਾ ਚਾਹੀਦਾ। ਜਿਹੜੀ ਜ਼ਿਆਦਾ ਬਿਮਾਰੀ ਫੈਲੀ ਹੈ ਪਿੰਡਾਂ ਚ, ਉਹ ਮੈਂ ਕਈ ਵਾਰ ਲਾਈਵ ਤੋਂ ਕਹੀ ਹੈ, ਬੜਾ ਵੱਡਾ ਭਰਮ ਹੈ। ਕਾਲੇ ਜਿਹੇ ਧਾਗੇ ਲੋਕ ਪੈਰਾਂ ਤੇ ਬੰਨਣ ਲੱਗ ਪਏ, ਬੀਬੀਆਂ ਵੀ ਬੰਨੀ ਜਾਣੀਆਂ, ਬੰਨੀ ਵੀ ਬੰਨੀ ਜਾਂਦੀ। ਇਹ ਨਵਾਂ ਫੈਸ਼ਨ ਬਣਾਇਆ ਮੁੰਡੇ ਕੁੜੀਆਂ ਨੇ, ਕਾਲਾ ਧਾਗਾ ਪੈਰ ਉੱਤੇ, ਇਹ ਬੜਾ ਵੱਡਾ ਭਰਮ ਹੈ। ਇਹਨਾਂ ਧਾਗਿਆਂ ਤੋਂ ਬਚੋ। ਇੱਕ ਛੋਟੀ ਜਿਹੀ ਬੱਚੀ 10th ਵਿੱਚ ਪੜ੍ਹੇ, ਉਹਦੇ ਪੈਰ ਤੇ ਬੰਨਿਆ ਧਾਗਾ। ਅਸੀਂ ਉਹਨਾਂ ਦੇ ਘਰ ਗਏ, ਮੈਂ ਵੇਖ ਕੇ ਕਿਹਾ ਬਿਮਾਰ ਰਹਿੰਦੀ ਹੈ? ਕਹਿੰਦੇ ਨਹੀਂ ਭਾਈ ਸਿੰਘ, ਤੁਹਾਨੂੰ ਕੌਣ ਕਹਿੰਦਾ? ਮੈਂ ਕਿਹਾ ਕਹਿੰਦਾ ਕੋਈ ਨੀ, ਪੈਰ ਤੇ ਧਾਗਾ ਵੇਖ ਕੇ ਮੈਨੂੰ ਲੱਗਾ ਬਿਮਾਰ। ਕਹਿੰਦੇ ਨਹੀਂ ਨਹੀਂ ਭਾਈ ਸਾਹਿਬ, ਚੁੱਪ ਜਾ ਕਰ ਗਏ। ਇੰਨੇ ਨੂੰ ਉਹਨਾਂ ਦਾ ਲੜਕਾ ਬੋਲ ਪਿਆ, ਵੀ ਇਹ ਫਸਟ ਈਅਰ ਚ ਪੜ੍ਹਦਾ। ਕਹਿੰਦਾ ਬਾਬਾ ਜੀ ਮੇਰੇ ਪੈਰ ਤੇ ਵੀ ਬੰਨਿਆ ਹੋਇਆ? ਕਹਿੰਦਾ ਮੰਮੀ ਨੇ ਬੰਨਿਆ, ਮੰਮੀ ਦੇ ਖਿਆਲ ਨਾਲ। ਇਹ ਜ਼ਿਆਦਾ ਕੰਮ ਮੰਮੀਆਂ ਨੇ ਸ਼ੁਰੂ ਕੀਤਾ, ਮਾਫ ਕਰੇ ਉਹ ਮੰਮੀ ਉਹਦੀ ਚੁੱਪ। ਮੈਂ ਕਿਹਾ ਭੈਣ ਜੀ ਧਾਗੇ ਕਿਉਂ ਬੰਨੇ? ਕਹਿੰਦੀ ਉਦਾਂ ਹੀ ਬੰਨੇ ਭਾਈ ਸਾਹਿਬ, ਨਜ਼ਰ ਨਾ ਲੱਗ ਜਾਏ। ਹੱਦ ਹੋ ਗਈ ਗੱਲ ਵਾਲੀ। ਹੱਥ ਵਿੱਚ ਪੈਨੇ ਕੜੇ ਤੇ ਵਿਸ਼ਵਾਸ ਨਹੀਂ, ਗੁਰਦੁਆਰੇ ਮੱਥਾ ਟੇਕਦੇ ਹੋ ਬਾਣੀ ਪੜ੍ਹਦੇ ਵਿਸ਼ਵਾਸ ਨਹੀਂ? ਉਹ ਕੋਈ ਜਵਾਬ ਨਹੀਂ ਸੀ। ਮੈਂ ਉਹ ਬੱਚੀ ਨੂੰ ਕੋਲ ਬੁਲਾ ਕੇ ਕਿਹਾ ਬੇਟਾ ਤੂੰ ਕੀ ਬਣਨਾ ਪੜ੍ਹ ਲਿਖ ਕੇ? ਕਹਿੰਦੀ ਅੰਕਲ ਮੈਂ ਡਾਕਟਰ ਬਣ। ਮੈਂ ਕਿਹਾ ਤੈਨੂੰ ਤਾਂ ਡਾਕਟਰ ਬਣਨ ਦਾ ਫਾਇਦਾ ਹੀ ਨਹੀਂ ਕੋਈ। ਕਹਿੰਦੀ ਅੰਕਲ ਕਿਉਂ? ਮੈਂ ਕਿਹਾ ਤੂੰ ਤਾਂ ਸਾਰੀ ਉਮਰ ਬਿਮਾਰ ਰਹਿਣਾ। ਕਹਿੰਦੇ ਭਾਈ ਸਾਹਿਬ ਏਦਾਂ ਨਾ ਕਹੋ। ਉਹ ਬੱਚੀ ਉਦਾਸ ਹੋ ਗਈ, ਉਹਦੇ ਸਿਰ ਤੇ ਹੱਥ ਰੱਖ ਕੇ ਕਿਹਾ ਪੁੱਤ ਤੂੰ ਬਿਮਾਰ ਪਤਾ ਕਿਉਂ ਰਹਿਣਾ? ਕਹਿੰਦੀ ਅੰਕਲ ਕਿਉਂ? ਮੈਂ ਕਿਹਾ ਜਿਹੜੇ ਤੇਰੇ ਪੈਰ ਉੱਤੇ ਕਾਲਾ ਧਾਗਾ ਬੰਨ ਦਿੱਤਾ ਨਾ ਤੇਰੀ ਮਾਂ ਨੇ, ਪੁੱਤੇ ਕਾਲਾ ਧਾਗਾ ਪੈਰ ਤੇ ਬੰਨਿਆ ਸਾਈਕੋਲੋਜੀ ਇਫੈਕਟ ਹੈ, ਇਹ ਮਾਨਸਿਕ ਰੋਗ ਹੈ, ਇਹਨੇ ਤੈਨੂੰ ਬਿਮਾਰ ਕਰ ਦੇਣਾ। ਜਿੱਦਣ ਧਾਗਾ ਗਲ ਕੇ ਕਿਤੇ ਟੁੱਟ ਗਿਆ, ਜੇ ਸਿਰ ਵੀ ਦੁਖਣ ਲੱਗ ਪਿਆ, ਤੂੰ ਕਹਿਣਾ ਹਾਏ ਉਦਣ ਦਾ ਦੁਖਦਾ ਜਿੱਦਣ ਦਾ ਧਾਗਾ ਟੁੱਟਿਆ, ਤੂੰ ਬਿਮਾਰ ਰਹਿਣ ਲੱਗ ਜਾਣਾ। ਜੇ ਤੂੰ ਡਾਕਟਰ ਬਣ ਵੀ ਗਈ, ਪੁੱਤ ਉਹਦਾ ਕੀ ਫਾਇਦਾ? ਕਿਸੇ ਰੋਗੀ ਦਾ ਕੀ ਇਲਾਜ ਕਰੇਗੀ? ਧਿਆਨ ਪੈ ਗਿਆ ਪੈਰ ਵੱਲ, ਧਾਗਾ ਪਤਾ ਨੀ ਕਿੱਥੇ ਡਿੱਗ ਪਿਆ ਟੁੱਟ ਕੇ। ਪੁੱਤ ਤੂੰ ਖੁਦ ਬਿਮਾਰ ਹੋ ਜਾਣਾ, ਪਹਿਲਾਂ ਧਾਗਾ ਲੈਣ ਜਾਏਗੀ ਫਿਰ ਰੋਗੀ ਦਾ ਇਲਾਜ ਕਰੇ। ਉਹ ਬੱਚੀ ਬੜੀ ਇੰਟੈਲੀਜੈਂਟ ਨਿਕਲੀ, ਇੰਨੀ ਗੱਲ ਉਹਨੇ ਇੰਨੀ ਜਲਦੀ ਕੈਚ ਕੀਤੀ। ਸੁਣਨ ਤੋਂ ਬਾਅਦ ਉਸੇ ਵਕਤ ਭੱਜ ਕੇ ਕਿਚਨ ਵਿੱਚ ਗਈ, ਰਸੋਈ ਚੋਂ ਛੋਟੀ ਜਿਹੀ ਕੈਂਚੀ ਲਿਆਂਦੀ। ਉਹਨੇ ਪਹਿਲਾਂ ਆਪਣੇ ਪੈਰ ਦਾ ਧਾਗਾ ਵੱਢਿਆ, ਫਿਰ ਆਪਣੇ ਭਰਾ ਦੇ ਪੈਰ ਦਾ ਵੀ ਧਾਗਾ ਵੱਢਿਆ। ਸਾਧ ਸੰਗਤ ਤੁਹਾਨੂੰ ਵੀ ਬੇਨਤੀ ਹੈ, ਮੈਨੂੰ ਨੀ ਲੱਗਦਾ ਕਿਸੇ ਨੇ ਬੰਨਿਆ ਹੋਵੇ। ਜੇ ਕਿਸੇ ਨੇ ਬੰਨਿਆ, ਵੇਖੋ ਹੁਣ ਲੁਕੋਵੋ ਨਾ, ਘਰ ਜਾ ਕੇ ਵੱਢ ਦਿਓ, ਵੱਢ ਦਿਓ ਜ਼ਰੂਰ, ਕਿਉਂ ਇੱਥੇ ਕੈਂਚੀ ਨਹੀਂ ਮਿਲਣੀ। ਵੱਢ ਦਿਓ ਜੇ ਕਿਸੇ ਨੇ ਧਾਗਾ ਬੰਨਿਆ, ਹੱਥ ਚ ਕੜਾ ਪਹਿਨੋ, ਬਾਣੀ ਪੜ੍ਹੋ ਗੁਰੂ ਨਾਨਕ ਸਾਹਿਬ ਦੀ, ਮੱਥਾ ਟੇਕੋ ਗੁਰਦੁਆਰੇ, ਅਰਦਾਸ ਮੰਗਣਾ ਗੁਰੂ ਰਾਮਦਾਸ ਸਾਹਿਬ ਤੋਂ ਮੰਗੋ। ਲਿਖ ਕੇ ਦਿੱਤਾ ਗੁਰੂ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ। ਸਤਿਗੁਰੂ ਕਿਰਪਾ ਕਰਨ, ਤੁਹਾਡੀਆਂ ਹਾਜ਼ਰੀਆਂ ਪ੍ਰਵਾਨ ਹੋਣ, ਗੁਰੂ ਦੇ ਉਪਦੇਸ਼ ਦੱਸੇ ਮਾਰਗ ਤੇ ਆਪਾਂ ਚੱਲੀਏ, ਇਹ ਜੀਵਨ ਜਨਮ ਸਫਲ ਹੋਵੇ। ਕੋਟਾਨ ਕੋਟ ਸ਼ੁਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਰਾਮਦਾਸ ਮਹਾਰਾਜ ਜੀ ਦਾ।
1: ਕੈਲਗਰੀ ਚ ਇੱਕੋ ਇੱਕ ਧਾਰਮਿਕ ਰੇਡੀਓ, ਪੰਜਾਬੀ ਰੇਡੀਓ 102.7 FM, ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡੇਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
2: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
1: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ, ਯੂਨਿਟ ਨੰਬਰ 210, 2323, 32nd ਐਵਨਿਊ, ਨਾਰਥ ਈਸਟ, ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਿਓ ਬੈਂਕੁਇਟ ਹਾਲ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਵਿਆਹ ਸ਼ਾਦੀ ਦੇ ਪ੍ਰੋਗਰਾਮ, ਬਰਥਡੇ ਪਾਰਟੀ ਜਾਂ ਹੋਰ ਫੰਕਸ਼ਨ ਸੰਬੰਧੀ ਹਾਲ ਬੁੱਕ ਕਰਨ ਦੀ ਜਾਣਕਾਰੀ ਲੈਣ ਲਈ ਤੁਸੀਂ ਰਿਓ ਬੈਂਕੁਇਟ ਹਾਲ ਨੂੰ 403-633-2000 ਯਾਨੀ 403-633-2000 ਤੇ ਸੰਪਰਕ ਕਰ ਸਕਦੇ ਹੋ। ਰਿਓ ਬੈਂਕੁਇਟ ਹਾਲ ਦਾ ਪਤਾ ਹੈ, ਯੂਨਿਟ ਨੰਬਰ 2850, ਹੋਪਵੈਲ ਪਲੇਸ, ਨਾਰਥ ਈਸਟ, ਕੈਲਗਰੀ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ M&R ਰੂਫਿੰਗ ਐਂਡ ਸਾਈਟਿੰਗ ਲਿਮਿਟਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਰੂਫਿੰਗ, ਸਾਈਡਿੰਗ, ਸਟੁਕੋ, ਸੋਫਟ ਫਿਸ਼ ਜਾਂ ਸਮਾਰਟ ਰਿਮ, ਫਲੈਟ ਰੂਫ ਅਤੇ ਰੈਨੋਵੇਸ਼ਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਰਣਜੀਤ ਵਿਰਕ ਜੀ ਨੂੰ 403-903-0483 ਯਾਨੀ 403-903-0483 ਤੇ ਸੰਪਰਕ ਕਰ ਸਕਦੇ ਹੋ। M&R ਰੂਫਿੰਗ ਐਂਡ ਸਾਈਡਿੰਗ ਲਿਮਿਟਡ।
1: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਦਾ ਫੋਨ ਨੰਬਰ ਨੋਟ ਕਰੋ, 403-225-1111, 403-225-1111। ਏਸ਼ੀਆ ਪੈਸੀਫਿਕ ਇਮੀਗ੍ਰੇਸ਼ਨ ਦੇ ਮਨਿੰਦਰ ਸਿੰਘ ਢਿੱਲੋਂ ਹੋਰਾਂ ਦਾ ਪਤਾ ਨੋਟ ਕਰੋ, ਯੂਨਿਟ ਨੰਬਰ 144-3670 ਐਵੀਨਿਊ ਨਾਰਥ ਈਸਟ ਕੈਲਗਰੀ।
2: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ YYC ਹੋਮ ਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ ਕਿਸੇ ਵੀ ਉਮਰ ਤੋਂ ਲੈ ਕੇ ਬਜ਼ੁਰਗਾਂ ਤੱਕ ਦੀ ਘਰ ਵਿੱਚ ਰਹਿ ਕੇ ਸੰਭਾਲ ਕਰਦੇ ਨੇ। ਇਹਨਾਂ ਦੇ ਐਕਸਪੀਰੀਅੰਸਡ ਪੰਜਾਬੀ ਕੇਅਰ ਗਿਵਰਸ ਡੇਲੀ ਐਕਟੀਵਿਟੀਜ਼ ਜਿਵੇਂ ਨਵਾਉਣਾ, ਦਵਾਈ ਦੇਣਾ, ਅਪਾਇੰਟਮੈਂਟਸ ਤੇ ਲੈ ਕੇ ਜਾਣਾ ਜਾਂ ਸਫਾਈ ਵਿੱਚ ਮਦਦ ਕਰਦੇ ਨੇ। ਤੁਹਾਨੂੰ ਜੇਬ ਵਿੱਚੋਂ ਕੋਈ ਵੀ ਖਰਚਾ ਨਹੀਂ ਆਏਗਾ, ਇਹ ਸਿੱਧਾ ਸਰਕਾਰ ਨੂੰ ਬਿੱਲ ਕਰਦੇ ਨੇ। ਹੋਰ ਜਾਣਕਾਰੀ ਲਈ ਕਾਲ ਕਰੋ 825-760-0983, 825-760-0983।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ ਬੌਬੀ ਡੌਡ ਐਟ 403-561-9811 403-561-9811। ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਰਾਸਾ ਪਲੇਡੀਅਮ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਫੈਮਿਲੀ ਡਿਨਰ, ਕੇਟਰਿੰਗ, ਸਮਾਲ ਬਰਥਡੇ ਪਾਰਟੀਜ਼ ਅਤੇ ਹੋਰ ਜਾਣਕਾਰੀ ਲਈ ਕਾਲ ਕਰੋ 403-454-0347 403-454-0347। ਰਾਸਾ ਪਲੇਡੀਅਮ ਦਾ ਪਤਾ ਹੈ 202 17th Avenue, ਸਾਊਥ ਈਸਟ ਕੈਲਗਰੀ, ਨੀਅਰ ਸਟੈਂਪੇਡ ਗਰਾਊਂਡ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਸੁੰਦਰ ਲੰਬਰ ਇੰਡਸਟਰੀਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਤੁਸੀਂ ਫੁੱਲ ਹਾਊਸ ਲੰਬਰ ਪੈਕੇਜ, ਬੇਸਮੈਂਟ ਤੇ ਗਰਾਜ ਮਟੀਰੀਅਲ ਦੇ ਨਾਲ ਨਾਲ ਸੀਟਰ ਤੇ ਫੈਂਸ ਦੇ ਸਮਾਨ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ 403-433-5555 ਯਾਨੀ 403-433-5555 ਤੇ ਸੰਪਰਕ ਕਰ ਸਕਦੇ ਹੋ। ਸੁੰਦਰ ਲੰਬਰ ਇੰਡਸਟਰੀਜ਼ ਦਾ ਪਤਾ ਹੈ 3501 23rd Street, ਨੌਰਥ ਈਸਟ ਕੈਲਗਰੀ।

ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਬਾਰ ਵਿੱਚ ਗੁਰਦੁਆਰਾ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਜੋ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਧੁਰ ਕੀ ਬਾਣੀ ਦਾ ਉਪਦੇਸ਼ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ ਉਹ ਸ਼ਬਦ ਦੀ ਵਿਚਾਰ ਸਰਵਣ ਕਰਨ ਵਾਸਤੇ ਆਪ ਜੀ ਦੂਰੋਂ ਨੇੜਿਓਂ ਮਨ ਵਿੱਚ ਭਾਵਨਾ ਲੈ ਕੇ ਸ਼ਰਧਾ ਸਤਿਗੁਰੂ ਜੀ ਦਾ ਪਿਆਰ ਲੈ ਕੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਮੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਮੇਲੇ ਇਸ਼ਨਾਨ ਕਰਕੇ ਆਪ ਜੀ ਸਤਿਗੁਰਾਂ ਦੇ ਸ਼ਬਦ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਸੁਰਤੀ ਦਾ ਇਸ਼ਨਾਨ ਕਰਾਉਣ ਵਾਸਤੇ ਪਹੁੰਚੇ ਹੋ। ਅੱਜ ਦਾ ਜੋ ਸ੍ਰੀ ਮੁਖ ਵਾਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 729 ਅੰਗ ਉੱਪਰ ਸਭਾਏਮਾਨ ਹੈ ਔਰ ਸੂਹੀ ਰਾਗ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬਾਣੀ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਖ ਇਤਿਹਾਸ ਵਿੱਚ ਪ੍ਰਸਿੱਧ ਭਾਈ ਸੱਜਣ ਜਿਨ੍ਹਾਂ ਨੂੰ ਪਹਿਲਾਂ ਸੱਜਣ ਠੱਗ ਕਿਹਾ ਜਾਂਦਾ ਸੀ ਸਤਿਗੁਰਾਂ ਨੇ ਉਸ ਜੀਵ 'ਤੇ ਕਿਰਪਾ ਕੀਤੀ ਰਹਿਮਤ ਕੀਤੀ ਨਦਰ ਕਰਕੇ ਠੱਗ ਤੋਂ ਸੰਤ ਬਣਾ ਦਿੱਤਾ ਕਿਉਂਕਿ ਗੁਰੂ ਦੀ ਕਿਰਪਾ ਵਿੱਚ ਬਹੁਤ ਵੱਡਾ ਬਲ ਹੈ ਜੇ ਚਾਹੇ ਤਾਂ ਸੁੱਕੇ ਤੀਲਿਆਂ ਨੂੰ ਹਰੇ ਕਰ ਸਕਦਾ ਜੇ ਚਾਹੇ ਤਾਂ ਮਿੱਟੀ ਨੂੰ ਸੋਨਾ ਬਣਾ ਸਕਦਾ। ਇਹਦਾ ਭਾਵ ਕੀ ਹੈ ਕਿ ਜੋ ਮਨੁੱਖ ਦੀ ਸੁਰਤ ਬੜੀ ਕੀਮਤੀ ਹੈ ਮਤ ਵਿੱਚ ਰਤਨ ਜਵਾਹਰ ਮਾਣਕ ਅੰਦਰ ਪਏ ਹੋਏ ਨੇ ਗਿਆਨ ਰੂਪੀ ਨਾਮ ਰੂਪੀ ਪਦਾਰਥ ਅੰਦਰ ਪਏ ਨੇ ਪਰ ਜਿਵੇਂ ਹੀਰਾ ਬਹੁਤ ਸਮਾਂ ਕਿਸੇ ਰਸਤੇ ਦੀ ਮਿੱਟੀ ਵਿੱਚ ਪਿਆ ਰਹੇ ਉਹਦੇ 'ਤੇ ਧੂੜ ਪੈਂਦੀ ਰਹਿੰਦੀ ਹੈ ਉਹਦੇ 'ਤੇ ਮਿੱਟੀ ਪੈਂਦੀ ਰਹਿੰਦੀ ਹੈ ਉਹਦੇ 'ਤੇ ਮੀਂਹ ਕਣੀ ਪੈਣ ਕਰਕੇ ਉਹਨੂੰ ਜੰਗਾਲ ਵੀ ਪੈ ਜਾਂਦਾ ਅਤੇ ਜੇ ਕੋਈ ਮਿਹਨਤ ਕਰੇ ਉਸ ਹੀਰੇ ਦਾ ਪਾਰ ਖੂਹ ਹੋਵੇ ਅਤੇ ਉਹਨੂੰ ਮਿੱਟੀ ਵਿੱਚੋਂ ਕੱਢ ਕੇ ਪਰਤ ਕੇ ਰਗੜ ਕੇ ਸਾਫ਼ ਕਰੇ ਅਤੇ ਉਹ ਫਿਰ ਚਮਕ ਪੈਂਦਾ। ਇਵੇਂ ਹੀ ਸਾਧ ਸੰਗਤ ਜੀ ਸਾਡੇ ਇਸ ਸਰੀਰ ਦੇ ਅੰਦਰ ਇੱਕ ਵਿਵੇਕ ਰੂਪੀ ਸੁਰਤ ਰੂਪੀ ਪਰਮੇਸ਼ਰ ਦੇ ਨਾਮ ਤੱਤ ਰੂਪੀ ਹੀਰਾ ਪਿਆ ਹੋਇਆ ਹੈ। ਜੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਗੁਰੂ ਨੂੰ ਉਹ ਹੀਰਾ ਸੌਂਪ ਦਈਏ ਜੋ ਜੰਗਾਲਿਆ ਹੋਇਆ ਭਾਵੇਂ ਉਹਨੂੰ ਮਨ ਕਹਿ ਲਓ ਇੱਕੋ ਹੀ ਗੱਲ ਹੈ ਮਨ ਵੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕਹਿ ਕਾਰਜ ਰਾਸ ਫਿਰ ਪੂਰਾ ਗੁਰੂ ਉਹਨੂੰ ਤਰਾਸ਼ਦਾ ਹੈ ਉਹਨੂੰ ਘੜਦਾ ਹੈ ਉਸ ਨੂੰ ਸਾਫ਼ ਕਰਦਾ ਅਤੇ ਸਾਫ਼ ਕਰਕੇ ਉਸੇ ਜੰਗਾਲੇ ਹੋਏ ਮਨ ਨੂੰ ਜਦੋਂ ਉਹਦੇ ਵਿੱਚ ਚਮਕ ਆ ਜਾਂਦੀ ਹੈ ਅਤੇ ਉਹਦੇ ਵਿੱਚ ਚਮਕ ਆ ਜਾਂਦੀ ਹੈ ਅਤੇ ਉਹਦੇ ਵਿੱਚੋਂ ਹੀ ਉਹਨੂੰ ਪਰਮਾਤਮਾ ਦੇ ਦਰਸ਼ਨ ਕਰਾ ਦਿੰਦਾ ਹੈ ਬਾਹਰੋਂ ਨਹੀਂ ਕਿਤਿਓਂ।

ਕੂਲੂ ਹੁੰਦਾ ਹੈ ਉਹਨੂੰ ਸਾਫ ਕਰਨ ਵਾਲੀ ਜਿਹੜੀ ਲੀਰ ਇੱਕ ਕੱਪੜਾ ਹੁੰਦਾ ਉਹਨੂੰ ਵਾਰ ਵਾਰ ਤੇਲ ਵਿੱਚ ਭਿਉਣ ਕਰਕੇ ਉਹਦੀ ਹਾਲਤ ਐਵੇਂ ਦੀ ਬਣ ਜਾਂਦੀ ਹੈ ਕਿ ਉਹਨੂੰ ਫਿਰ ਧੋਤਾ ਵੀ ਨਹੀਂ ਜਾ ਸਕਦਾ। ਪਰ ਜੇ ਗੁਰੂ ਚਾਹੇ ਤੇ ਉਹਨੂੰ ਵੀ ਧੋ ਸਕਦਾ, ਉਹਦੇ ਵੀ ਕਿਰਪਾ ਕਰਦਾ। ਇਹ ਸ਼ਬਦ ਉਸ ਸੱਜਣ ਠੱਗ ਦੇ ਨਾਲ ਕੀਰਤਨ ਕਰਦਿਆਂ ਗੱਲਬਾਤ ਕਰਦਿਆਂ ਜਦੋਂ ਗੁਰੂ ਸਾਹਿਬ ਇੱਧਰ ਪੱਛਮ ਵੱਲ ਉਦਾਸੀ ਤੇ ਸਨ, ਰਾਹ ਵਿੱਚ ਲੰਘਦਿਆਂ ਇੱਕ ਨਗਰ ਤੁਲੰਬਾ ਪੈਂਦਾ। ਤੁਲੰਬੇ ਨਗਰ ਦੇ ਕੋਲੋਂ ਲੰਘਦਿਆਂ ਅਜੇ ਪਾਤਸ਼ਾਹ ਇਹ ਸੱਜਣ ਠੱਗ ਨੇ ਇੱਕ ਹਵੇਲੀ ਬਣਾਈ ਹੋਈ ਹੈ ਬੜੀ ਵੱਡੀ, ਉਹਦੇ ਵਿੱਚ ਮੰਦਰ ਵੀ ਹੈ, ਉਹਦੇ ਵਿੱਚ ਮਸੀਤ ਵੀ ਹੈ, ਉਹਦੇ ਵਿੱਚ ਜੋਗੀਆਂ ਦਾ ਮੱਠ ਵੀ ਹੈ, ਉਹਦੇ ਵਿੱਚ ਆਮ ਬੰਦੇ ਦੇ ਰਹਿਣ ਦਾ ਪ੍ਰਬੰਧ ਵੀ ਹੈ। ਇਹਨੇ ਸਾਰਾ ਪ੍ਰਬੰਧ ਕੀਤਾ ਤੇ ਬੜਾ ਮਸ਼ਹੂਰ ਹੈ, ਪਰ ਹੈ ਠੱਗ ਅਸਲ ਵਿੱਚ, ਤੇ ਨਾਲ ਇਹਨੇ ਬਹੁਤ ਸਾਰੇ ਠੱਗ ਵੀ ਰੱਖੇ ਹੋਏ ਨੇ ਜਿਹੜੇ ਇਹਦੇ ਉਸ ਹਵੇਲੀ ਤੋਂ 10-10 ਮੀਲ ਪਿੱਛੇ ਰਾਹ ਵਿੱਚ ਤੁਰਦੇ ਰਹਿੰਦੇ ਸੀ। ਜਦੋਂ ਕੋਈ ਬੰਦਾ ਤੁਰਦਾ ਸੀ ਤੇ ਉਹਦੇ ਨਾਲ ਸਫ਼ਰ ਕਰਦੇ, ਗੱਲਾਂ ਬਾਤਾਂ ਕਰਦੇ, ਉਹਦੇ ਤੋਂ ਭੇਤ ਲੈ ਲੈਂਦੇ ਸੀ ਵੀ ਇਹਦੇ ਕੋਲ ਕਿੰਨਾ ਕੁ ਸਮਾਨ ਹੈ, ਕਿੰਨਾ ਕੁ ਅਸਬਾਬ ਹੈ, ਮਾਲ ਹੈ, ਧਨ ਹੈ। ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵੀ ਕੁਝ ਐਵੇਂ ਦੇ ਸੂਹੀਏ ਇਹਨੇ ਪਿੱਛੋਂ ਹੀ ਲਾ ਦਿੱਤੇ ਸਨ ਜਦੋਂ ਅਜੇ ਗੁਰੂ ਸਾਹਿਬ ਪਹੁੰਚੇ ਨਹੀਂ ਸਨ। ਭਾਈ ਮਰਦਾਨਾ ਜੀ, ਕਈਆਂ ਨੇ ਕਿਹਾ ਭਾਈ ਮਰਦਾਨੇ ਦਾ ਪੁੱਤਰ ਸੀ ਸਜਾਦਾ, ਕੋਈ ਵੀ ਹੋਵੇ, ਇੱਕ ਰਬਾਬੀ ਹੈ, ਹੋਰ ਵੀ ਸਿੱਖ ਹੋ ਸਕਦੇ ਨੇ। ਉਹ ਨਾਲ ਹੀ ਪਿੱਛੇ ਠੱਗ ਲਾ ਦਿੱਤੇ ਸੀ। ਠੱਗਾਂ ਨੇ ਵੇਖ ਲਿਆ, ਉਹਨਾਂ ਕੋਲ ਪਰਖ ਹੁੰਦੀ ਹੈ, ਉਹਨਾਂ ਨੇ ਵੇਖਿਆ ਵੀ ਇਹ ਜਿਹੜੇ ਸਾਧੂਆਂ ਦਾ ਕੱਪੜੇ ਪਾ ਕੇ ਤੁਰੇ ਜਾਂਦੇ ਨੇ, ਇੱਕ ਜਣੇ ਕੋਲ ਰਬਾਬ ਹੈ, ਇਹਨਾਂ ਦੇ ਚਿਹਰਿਆਂ ਤੇ ਇੱਕ ਚਮਕ ਹੈ, ਚਿਹਰੇ ਚਮਕਦੇ ਨੇ ਇਹਨਾਂ ਦੇ, ਤੇ ਜ਼ਰੂਰ ਦੁਨਿਆਵੀ ਤੌਰ ਤੇ ਵੇਖਿਆ ਜਾਏ ਤੇ ਇਹ ਭੁਲੇਖਾ ਪੈਂਦਾ ਵੀ ਜਿਸ ਬੰਦੇ ਦਾ ਰੰਗ ਥੋੜਾ ਜਿਹਾ ਲਾਲ ਹੋਵੇ, ਦੁਨਿਆਵੀ ਪਰਖ ਨਾਲ ਲੋਕ ਸੋਚਦੇ ਨੇ ਵੀ ਇਹਦੀ ਜੇਬ ਦੇ ਵਿੱਚ ਕੁਝ ਨਾ ਕੁਝ ਹੈ ਤਾਂ ਇਹਦਾ ਰੰਗ ਰੂਪ ਜਿਹੜਾ ਉਹ ਲਾਲ ਹੋਇਆ, ਚਾਰ ਪੈਸੇ ਇਹਦੇ ਕੋਲ ਹੈਣ। ਗੁਰੂ ਸਾਹਿਬ ਦਾ ਤੇ ਚਿਹਰਾ ਸਦਾ ਹੀ ਖਿੜਿਆ ਹੋਇਆ ਸੀ, ਸਦਾ ਉਜਲਾ ਸੀ। ਉੱਥੋਂ ਭੁਲੇਖਾ ਇਹ ਪੈ ਗਿਆ ਵੀ ਇਹਨਾਂ ਦੇ ਕੋਲ ਕੋਈ ਅੰਦਰ ਹੀਰਾ ਜ਼ਰੂਰ। ਆ ਕੇ ਖਬਰ ਦਿੱਤੀ ਸੱਜਣ ਠੱਗ ਨੂੰ, ਰਾਹ ਵਿੱਚ ਇੱਕ ਫਕੀਰ ਤੁਰਿਆ ਹੁੰਦਾ, ਉਹਦੇ ਨਾਲ ਸੰਗੀ ਸਾਥੀ ਵੀ ਨੇ, ਚਿਹਰਾ ਉਹਦਾ ਖਿੜਿਆ ਜਿਹਦੇ ਤੋਂ ਖਬਰ ਮਿਲਦੀ ਹੈ ਵੀ ਉਹਦੇ ਜੇਬਾਂ ਦੇ ਵਿੱਚ ਹੀਰੇ ਜਵਾਹਰਾਤ ਨੇ। ਸੱਦ ਲਿਆ ਗਿਆ, ਛੋਟੀ ਗੱਲ ਕਰਾਂ, ਸਤਿਗੁਰੂ ਅੰਤਰਜਾਮੀ ਗੁਰੂ ਗਰੀਬ ਨਵਾਜ ਗੁਰੂ ਨਾਨਕ ਦੇਵ ਜੀ ਅੱਜ ਇਸ ਜਨਮਾਂ ਜਨਮਾਂਤਰਾਂ ਦੇ ਬਿਮਾਰ ਹੋਏ ਸੱਜਣ ਦਾ ਇਲਾਜ ਕਰਨ ਲੱਗੇ ਨੇ, ਉਹਦੀ ਬਿਮਾਰੀ ਹਟਾਉਣ ਲੱਗੇ ਨੇ। ਉੱਥੇ ਆ ਕੇ ਬੈਠ ਗਏ, ਸੇਵਾ ਕੀਤੀ, ਜਲ ਚ ਲਿਆਂਦਾ, ਪੈਰ ਧੋਤੇ, ਬੜੀ ਸੇਵਾ। ਤੇ ਭਾਈ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਬੜਾ ਵਧੀਆ ਬੰਦਾ, ਸਤਿਗੁਰੂ ਚੁੱਪ ਕੀਤੇ ਰਹੇ, ਕੁਝ ਨਹੀਂ ਕਿਹਾ। ਅਖੀਰ ਨੂੰ ਉਹ ਉਡੀਕ ਕਰਨ ਲੱਗੇ ਵੀ ਕਦੋਂ ਸੌਂਦੇ ਨੇ, ਤੇ ਇਹਨੇ ਇੱਕ ਥੱਲੇ ਤਹਿਖਾਨਾ ਬਣਾਇਆ ਹੋਇਆ ਸੀ, ਖੂਹ ਬਣਾਇਆ ਹੋਇਆ ਸੀ, ਬੰਦੇ ਮਾਰ ਕੇ ਉੱਥੇ ਵਗਾ ਦਿੰਦਾ ਸੀ ਤੇ ਹੀਰੇ ਖੋਹ ਲੈਂਦਾ ਸੀ ਜਵਾਰਾ। ਇਹ ਉਡੀਕ ਕਰਦੇ ਰਹੇ ਵੀ ਗੁਰੂ ਸਾਹਿਬ ਕਦੋਂ ਸੌਂਦੇ ਨੇ, ਤੇ ਸਤਿਗੁਰੂ ਕਹਿੰਦੇ ਮਰਦਾਨਿਆਂ ਅੱਜ ਸੌਣਾ ਨਹੀਂ, ਰਭਾਵ ਵਜਾ। ਰਭਾਵ ਵੱਜੀ ਤੇ ਰਭਾਵ ਦੇ ਵਿੱਚ ਗਿਆਨ ਰੂਪੀ ਕੀਰਤਨ ਗਾਇਆ ਗਿਆ, ਇਹ ਸ਼ਬਦ ਗਾਇਆ ਗਿਆ ਜੋ ਅੱਜ ਸ੍ਰੀ ਮੁਖ ਵਾਕ ਹਰਿਮੰਦਰ ਸਾਹਿਬ ਤੋਂ ਆਇਆ। ਇਹਦਾ ਕੀਰਤਨ ਕੀਤਾ ਗੁਰੂ ਨਾਨਕ ਸਾਹਿਬ ਜੀ ਨੇ। ਸੱਚੇ ਪਾਤਸ਼ਾਹ ਜੀ ਸੰਖੇਪ ਵਿੱਚ ਕਹਿੰਦੇ ਨੇ ਕਿ ਜੇ ਕੋਈ ਕਹਿਣ ਦਾ ਭਾਂਡਾ, ਕਹਿਣ ਦਾ ਭਾਂਡਾ ਇੱਕ ਧਾਤ ਹੁੰਦੀ ਹੈ, ਜਿਵੇਂ ਸਟੀਲ ਦਾ ਭਾਂਡਾ ਹੈ, ਤਾਂਬੇ ਦਾ ਭਾਂਡਾ ਹੈ, ਇਵੇਂ ਹੁਣ ਤਾਂ ਬਹੁਤ ਘੱਟ ਗਏ, ਅਜੇ ਬਹੁਤ 20-25-30 ਸਾਲ ਪਹਿਲਾਂ ਵੀ ਕਹਿਣ ਦੇ ਆਮ ਭਾਂਡੇ ਘਰਾਂ ਦੇ ਵਿੱਚ ਹੁੰਦੇ ਸੀ, ਤੇ ਉਹਨੂੰ ਜਿੰਨਾ ਮਰਜ਼ੀ ਧੋ ਲਓ ਤੁਸੀਂ ਉਹਦੀ ਕਲੀ ਨਹੀਂ ਜਾਂਦੀ, ਕਿਉਂਕਿ ਉਹ ਬਣਿਆ ਹੀ ਕਾਲਖ ਦਾ ਹੁੰਦਾ ਹੈ, ਉਹਦੇ ਆਧਾਰ ਦੇ ਵਿੱਚ, ਉਹਦੀ ਤਹਿ ਦੇ ਵਿੱਚ ਕਾਲਖ ਹੁੰਦੀ ਹੈ। ਗੁਰੂ ਸਾਹਿਬ ਨੇ ਕੀਰਤਨ ਗਾਇਆ, ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਸ਼ਬਦ ਸਿੱਧੇ ਸਨ।

ਤੇ ਬਾਹਰ ਇਹ ਸੱਜਣ ਠੱਗ ਸੁਣ ਰਿਹਾ ਸੀ ਕਿ ਜੇ ਕਿਸੇ ਕਹਿ ਦੀ ਥਾਲੀ ਨੂੰ ਜਿੰਨਾ ਮਰਜ਼ੀ ਧੋ ਲਵੋ, ਜਦੋਂ ਉਹ ਬਣੀ ਹੀ ਕਾਲਖ ਦੀ ਹੋਈ ਹੈ ਤੇ ਧੋ ਕੇ ਉਹਦਾ ਕੀ ਕਰੋਗੇ? ਜਿੰਨੀ ਵਾਰੀ ਧੋ ਕੇ ਪਰਤ ਕੇ ਉਹਨੂੰ ਹੱਥ ਮਾਰੋ ਤੇ ਪਰਤ ਕੇ ਫਿਰ ਕਾਲਖ ਉਹਦੇ ਵਿੱਚੋਂ ਨਿਕਲਦੀ, ਭਾਵ ਉਹਨੂੰ ਸਾਫ਼ ਨਹੀਂ ਕੀਤਾ ਜਾ ਸਕਦਾ। ਇਹਦਾ ਭਾਵ ਸੀ ਕਿ ਜੇ ਕੋਈ ਬੰਦਾ ਬਾਹਰੋਂ ਮੈਲਾ ਹੋਵੇ ਤੇ ਉਹਦੇ ਅੰਦਰ ਕੁਝ ਨਾ ਕੁਝ ਸੱਚ ਹੋਵੇ ਉਹਦਾ ਤੇ ਇਲਾਜ ਹੋ ਸਕਦਾ ਹੈ, ਤੇ ਜਿਹਦੇ ਅੰਦਰ ਡੂੰਘੇ ਥਾਂ ਤੇ ਬਿਮਾਰੀ ਚਲੀ ਜਾਏ ਤੇ ਮੌਤ ਤੋਂ ਬਿਨਾਂ ਉਹਦਾ ਕੋਈ ਇਲਾਜ ਨਹੀਂ। ਐਸੇ ਮਨੁੱਖ ਦਾ ਕੋਈ ਇਲਾਜ ਨਹੀਂ ਜਿਹੜਾ ਸਭ ਕੁਝ ਜਾਣਦਾ ਵੀ ਹੈ, ਸਭ ਕੁਝ ਪਤਾ ਵੀ ਹੈ, ਤੇ ਕੱਪੜੇ ਜਿੰਨੇ ਧਰਮ ਦੇ ਪਾਏ ਹੋਏ ਨੇ, ਅੱਗੇ ਸਾਰੇ ਉਦਾਹਰਣ ਦਿੱਤੇ ਨੇ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਬਗਲਿਆਂ ਵਰਗੇ ਚਿੱਟੇ ਕੱਪੜੇ ਪਾਏ ਹੋਏ ਨੇ, ਤੇ ਬਾਹਰੋਂ ਉਹ ਧਾਰਮਿਕ ਭੇਖ ਬਣਾ ਕੇ ਰੱਖਦਾ, ਫਿਰ ਗੱਲਾਂ ਧਰਮ ਦੀਆਂ ਕਰਦਾ। ਵੈਸੇ ਇਹ ਬਾਹਰਲਾ ਸਰੂਪ ਹਰ ਇੱਕ ਧਰਮ ਕੋਲ ਹੁੰਦਾ ਹੈ, ਪਰ ਇਹਦੀ ਓਟ ਦੇ ਵਿੱਚ ਬੜੇ ਬੰਦੇ ਦੁਨੀਆਂ ਨੂੰ ਧੋਖਾ ਦੇਣ ਵਾਸਤੇ ਵੀ ਆ ਜਾਂਦੇ ਨੇ, ਕਿਉਂਕਿ ਇਹ ਇੱਕ ਵਿਸ਼ਵਾਸ ਦਾ ਘਰ ਹੁੰਦਾ। ਤਿੰਨ ਚੀਜ਼ਾਂ ਨੇ ਜਿਹੜੀਆਂ ਧਰਮ ਵਿੱਚ ਚੰਗੀਆਂ ਵੀ ਕਈਆਂ ਨੇ ਤੇ ਮਾੜੀਆਂ ਵੀ ਕਈਆਂ ਨੇ। ਗੁਰੂ ਗ੍ਰੰਥ ਸਾਹਿਬ ਤਿੰਨ ਚੀਜ਼ਾਂ ਸ਼ੁੱਭ ਵੀ ਹੋ ਸਕਦੀਆਂ ਨੇ ਜੇ ਉਹਨਾਂ ਦਾ ਕਨੈਕਸ਼ਨ ਨਾਮ ਨਾਲ ਹੋ ਜਾਏ, ਤੇ ਜੇ ਉਹਨਾਂ ਦਾ ਕਨੈਕਸ਼ਨ ਹੋ ਜਾਏ ਅੰਦਰ ਬੇਨੀਤੀ ਦੇ ਨਾਲ ਤੇ ਫਿਰ ਉਹ ਮਾੜੀਆਂ ਨੇ। ਤਿੰਨ ਚੀਜ਼ਾਂ ਨੇ, ਇਹਦਾ ਇਤਿਹਾਸ ਵਿੱਚ ਵੀ ਜ਼ਿਕਰ ਆਇਆ, ਮਨ ਦੀ ਸਿੱਖੀ, ਬਚਨਾਂ ਦੀ ਸਿੱਖੀ ਤੇ ਕਰਮ ਦੀ ਸਿੱਖੀ। ਇਹ ਤਿੰਨ ਤਰ੍ਹਾਂ ਦੀ ਸਿੱਖੀ ਹੈ। ਮਨ ਕਰਕੇ ਸਿੱਖ ਰਹਿਣਾ, ਮਨ ਕਰਕੇ ਗੁਰੂ ਸਾਹਿਬ ਦੇ ਪਿਆਰ ਵਿੱਚ ਰਹਿਣਾ, ਮਨ ਕਰਕੇ, ਮੈਂ ਆਤਮਾ ਕਰਕੇ ਨਹੀਂ ਕਹਿ ਰਿਹਾ, ਧਿਆਨ ਦਿਓ। ਇਹਨਾਂ ਤਿੰਨਾਂ ਚੀਜ਼ਾਂ ਦਾ ਜ਼ਿਕਰ ਹੈ। ਮਨ ਦੀ ਸਿੱਖੀ, ਮਨ ਕਰਕੇ ਸੋਚਣਾ ਚੰਗਾ, ਮਨ ਕਰਕੇ ਕਿਸੇ ਦਾ ਬੁਰਾ ਨਾ ਸੋਚਣਾ, ਇਹ ਮਨ ਦੀ ਸਿੱਖੀ ਹੈ। ਫਿਰ ਵਚਨਾਂ ਦੀ ਸਿੱਖੀ, ਮੂੰਹ ਤੋਂ ਚੰਗੇ ਸ਼ਬਦ ਬੋਲਣੇ, ਮੂੰਹ ਤੋਂ ਵਧੀਆ ਬੋਲਣਾ, ਇਹ ਵੀ ਇੱਕ ਚੰਗੀ ਗੱਲ ਹੈ, ਪਰ ਇਹ ਪੂਰੀ ਗੱਲ ਨਹੀਂ। ਨਾਲੋ ਨਾਲ ਮੈਂ ਇਹ ਵੀ ਬੇਨਤੀ ਕਰਦਾ ਜਾਵਾਂਗਾ, ਕਿਉਂਕਿ ਅੱਗੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੇ ਇਹਨਾਂ ਤਿੰਨਾਂ ਨੂੰ ਹੀ ਖੰਡਨ ਕਰ ਦਿੱਤਾ, ਇਹਨਾਂ ਨੂੰ ਰਿਜੈਕਟ ਕਰਤਾ, ਕੰਡੇਮ ਕਰ ਦਿੱਤਾ ਇਹਨਾਂ, ਬਈ ਇਹ ਨਰਕ ਤੋਂ ਨਹੀਂ ਬਚਾ ਸਕਦੀਆਂ ਚੀਜ਼ਾਂ। ਮਨ ਦੀ ਸਿੱਖੀ, ਮਨ ਕਰਕੇ ਚੰਗਾ ਸੋਚਣਾ, ਇਹਦਾ ਕੇਂਦਰ ਮਨ ਹੈ। ਬਚਨਾਂ ਦੀ ਸਿੱਖੀ, ਚੰਗਾ ਚੰਗੇ ਬੋਲ ਬੋਲਣੇ, ਬੜਾ ਸੋਹਣਾ ਬੋਲਣਾ, ਲੋਕ ਕਹਿਣ ਵੀ ਵਾਕਈ ਧਰਮ ਦੀ ਹੀ ਗੱਲ ਕਰਦਾ। ਤੇ ਤੀਜਾ ਕਰਮ ਚੰਗੇ ਕਰਨੇ, ਕਰਮ ਚੰਗੇ ਕਰਨੇ, ਇਹ ਵੀ ਮਹਾਰਾਜ ਨੇ ਕਿਹਾ ਵੀ ਕਰਮ ਚੰਗੇ ਹੋਣੇ ਚਾਹੀਦੇ ਨਾ, ਕੋਈ ਮਾੜੇ ਥੋੜੀ ਕਹੇ ਨੇ ਗੁਰਬਾਣੀ ਵਿੱਚ ਵੀ ਮਾੜੇ ਕਰਮ ਕਰੋ, ਚੰਗੇ ਕਰਮ ਕਰੋ, ਵਧੀਆ ਕਰਮ ਕਰੋ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹਨਾਂ ਦੀ ਹਮਾਇਤ ਵੀ ਕੀਤੀ ਹੈ ਗੁਰਬਾਣੀ ਵਿੱਚ, ਪਰ ਗੁਰੂ ਸਾਹਿਬ ਨੇ ਕਿਹਾ ਜੇ ਇਹ ਤਿੰਨ ਕੰਮ ਕਰਨ ਵਾਲਾ, ਮਨ ਕਰਕੇ ਚੰਗਾ ਸੋਚਣ ਵਾਲਾ, ਮੂੰਹ ਜੀਭਾ ਕਰਕੇ ਚੰਗਾ ਬੋਲਣ ਵਾਲਾ ਤੇ ਹੱਥਾਂ ਨਾਲ ਦਾਨ ਪੁੰਨ ਕਰਮ ਚੰਗੇ ਕਰਨ ਵਾਲਾ ਹੋਵੇ ਬੰਦਾ, ਤੇ ਉਹਦੀ ਨੀਯਤ ਵਿੱਚ ਬੇਈਮਾਨੀ ਹੋ ਜਾਏ ਤੇ ਉਸ ਬੰਦੇ ਨੂੰ ਨਰਕ ਜਾਣ ਤੋਂ ਕੋਈ ਨਹੀਂ ਬਚਾ ਸਕਦਾ। ਇਹ ਵੀ ਬਚਨ ਤੁਸੀਂ ਕੱਢ ਕੇ ਵੇਖ ਲਿਆ ਜੇ, ਮਨਸਾ ਬਾਚਾ ਕਰਮਣਾ ਮੈਂ ਦੇਖੇ ਦੋਜਕ ਜਾਤ, ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਮਨਸਾ, ਮਨ ਕਰਕੇ ਚੰਗਾ ਸੋਚਦਾ ਸੀ, ਬਾਚਾ ਬਚਨਾ ਕਰਕੇ ਚੰਗਾ ਬੋਲਦਾ ਸੀ, ਕਰਮਣਾ ਕਰਮ ਚੰਗੇ ਕਰਦਾ ਸੀ, ਪਰ ਅੰਦਰੋਂ ਬੇਈਮਾਨ ਸੀ, ਹਰ ਇੱਕ ਚੀਜ਼ ਵਿੱਚ ਉਹਦੇ ਧੋਖਾ ਹੁੰਦਾ ਸੀ। ਯਾਦ ਰੱਖੋ, ਤੁਸੀਂ ਕਹੋਗੇ ਵੀ ਇਹ ਕੋਈ ਗੱਲ ਸਮਝ ਸਪਸ਼ਟ ਨਹੀਂ ਹੋਈ, ਮੈਂ ਥੋੜੀ ਜਿਹੀ ਉਦਾਹਰਣ ਦੇ ਦਿੰਦਾ। ਕਰਮ ਕਈ ਵਾਰੀ ਇੱਕੋ ਹੀ ਹੁੰਦਾ, ਬੰਦੇ ਦੀ ਨੀਅਤ ਵਿੱਚ ਦੋ ਤਰ੍ਹਾਂ ਦੇ ਸਰੂਪ ਹੁੰਦੇ ਨੇ, ਮੈਂ ਉਦਾਹਰਣ ਦੇ ਦਿੰਦਾ। ਇੱਕ ਬੰਦਾ ਸਾਧ ਸੰਗਤ ਜੀ ਆਪਣੇ ਹੱਥ ਦੇ ਵਿੱਚ ਦਾਣੇ ਲੈ ਕੇ ਇੱਕ ਤਲਾਬ ਦੇ ਕੋਲੋਂ ਲੰਘ ਰਿਹਾ, ਉਹਦੇ ਮਨ ਦੇ ਵਿੱਚ ਲੰਘ ਰਿਹਾ ਸੀ ਘਰ ਜਾਣ ਵਾਸਤੇ, ਬੱਚਿਆਂ ਵਾਸਤੇ, ਆਪਣੇ ਵਾਸਤੇ, ਰੋਟੀ ਪਕਾਉਣ ਵਾਸਤੇ। ਉਹਨੇ ਵੇਖਿਆ ਤਲਾਬ ਦੇ ਵਿੱਚ ਮੱਛੀਆਂ ਨੇ, ਦਇਆ ਆ ਗਈ, ਉਹਨੇ ਦਾਣੇ ਵਗਾ ਦਿੱਤੇ, ਮੱਛੀਆਂ ਨੇ ਖਾ ਲਏ, ਉਹਦਾ ਵੀ ਕਰਮ ਦਾਣੇ ਵਗਾਉਣਾ। ਉਹ ਲੰਘ ਗਿਆ, ਉਹਨੂੰ ਦਇਆ ਆਈ ਸੀ, ਉਹਦੀ ਤਹਿ ਵਿੱਚ ਦਇਆ ਸੀ, ਉਹਦੇ ਹਿਰਦੇ ਵਿੱਚ ਦਇਆ ਸੀ,
एक पिछों मछियां फड़न वाला आया जिदे हाथ दे विच कुंडी सी मछियां फड़न वाली जाल सी दाने उदे कुल भी ओही सन वगाए उन्हें भी उस तरह ही मछियां आईया भी उस तरह ही खान पर जदों खान वास्ते कठिया हुई उन्हें उत्ते जाल वगा दिता उन्हें फड़ के बार वगाइया तड़फन लग पई। मैं तां यह बेनती की है बई ए तीन कर्म चंगे ते माड़े दोवां तरह के लोगों विच हुंदे ने चंगा बोलना चंगा सोचना ते चंगा कर्म करना ए तीन कर्म जे नाम तो खाली होणगे उस बंदे नूं तुसीं कदी धर्मी ना कहा जे वह धर्मी नहीं हुंदा जे अंदर गहरे विच ईमान नहीं है नाम नहीं है अंदर उच्चा सुच्चा जीवन रब दे प्यार वाला नहीं है। मनसा बाचा करमना मैं देखे दोजक जात ए सज्जन ठग दा हाल ए सी के मन करके हो सकता कदी चंगा ही सोच लेंदा होवे ते मूंह ते चंगा बोलदे सी तां ही लोकी आउंदे सी ना जाल विच फसदे सी ते कर्म ते चंगा है सी ते भेख भी चंगा सी ते कपड़े भी बड़े वधिया चिट्टे ते लोकां नूं भुलेखा पै गया। अज साडे जीवन विच की हो रहा है यही तां हो रहा है ना वेखो यही असी कर रहे हां असी फरंट ते चंगियाई पेश कर रहे हां लोकां दे सामने असी स्क्रीन ते सच्चाई पेश कर रहे हैं बाहरले पास जो साड़ी बेसमेंट है जो साड़ा तहखाना है जो साड़ा अचेतन मन है ओदे विच चंगियाई नहीं है। इस करके अज दा मनुख पाठ कर रहा है सिर्फ बचना करके कर रहा है नीयत करके नहीं कर रहा जे नीयत नाल करेगा ते उस मनुख तो किसे नू दुख नहीं पहुंचेगा उनू किसे तो धोखा नहीं पहुंचेगा। इस करके तय दे विच जदों नाम जाएगा उदे मन वच कर्म दी भगती भी विच जुड़ जानी है प्रवान हो जानी है। जे कला बारू कर रहा है बारले सरूप बारले बयान बड़े सोहने एक पासे एक नू माड़ा कहता दूजे पासे दूजे नू चंगा कहता साल बाद बदल गए फिर जिन्हां दा गल घुटिया सी उहनां नू शहीद कहन लग पए। इवें दीआं वी गल्लां है ना साडे जीवन दे विच यह है सज्जन बिरति यह है ठग बिरति। इस करके गुरु साहब ने एवें दी नीति तो वरजिया है उन्होंने कहा कि मेरा सिख भला करदा है एक मन एक चित होके करदा है संसार दे घाटे वाधे की परवाह नहीं करता दुनिया की कहती है इहदे नाल उहदा कोई संबंध नहीं है। दुनिया अज कुछ कहेगी कल नूं तुहानूं हार पाउण लग पैगी परसों तुहानूं वट्टे मारन लग पैगी अगले दिन फिर तुहानूं हार पाउण लग पैगी। इन्ने संसार वल्लों वेख के जीवन जिउणा क्यों है जीवन जिउणा ते गुरु ग्रंथ साहिब ते गुरु पंथ वल्लों वेख के जीवो जो कुछ गुरु ग्रंथ साहिब जो कुछ गुरु हरगोबिंद साहिब पातशाह ने मीरी पीरी का सिद्धांत दिता है उहदे वल वेख के जीवन नूं जिउणा चाहीदा है। और दूजी गल असी कई बारी कहने बई ये चीजा ते आम बंदियां दे हथ विच आ गईयां ने साध संगत जी इस थां दे नाल इस तखत दे नाल इस हरिमंदर दे नाल जे किसे बंदे ने बेईमानी कीती उहनू इसे जमीन ते तुसीं रुलदा होया वेख लिया जी क्योंकि ये सच दा थां है सच दा घर है थोड़ा चिर चल सकदा है थोड़ा समा चल सकदा है। इस करके अज दे शब्द दे विच एक ऐसी नीयत वाली मनुख दा जिक्र है और एदे विच ए नहीं भी कला सज्जन ही शामिल है गुरबाणी विच जदों भी कोई उपदेश हुंदा तां उदों साखी परथाए महापुरख बोलदे सांझी सगल जहान है किवें किवें उस सज्जन दे अंदर दी तस्वीर गुरु नानक साहिब कीर्तन दे विच उचारण करदे ने। आओ भाई साहिब पंक्ति पंक्ति का पाठ करनगे ते नाल आपां अर्थ करन दी गुरु कृपा द्वारा कोशिश करांगे। गुरु नानक साहिब सूही राग दे विच

0: ਇੱਕ ਓਅੰਕਾਰ ਸਤਿਗੁਰ ਪ੍ਰਸਾਦ।
1: ਸੂਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੇ ਰਾਗ ਆਏ ਨੇ 31 ਰਾਗ, ਉਹਨਾਂ ਦੇ ਵਿੱਚੋਂ ਇੱਕ ਰਾਗ ਹੈ। ਹਰ ਇੱਕ ਬਾਣੀ ਜ਼ਿਆਦਾਤਰ ਜਪਜੀ ਸਾਹਿਬ ਨੂੰ ਛੱਡ ਕੇ ਰਾਗ ਦੇ ਵਿੱਚ ਉਚਾਰੀ ਹੋਈ ਹੈ। ਸੋ ਸੂਹੀ ਰਾਗ ਦੇ ਵਿੱਚ ਮਹੱਲਾ ਪਹਿਲਾ, ਮਹੱਲਾ ਮਤਲਬ ਟਿਕਾਣਾ, ਪਹਿਲਾ ਮਹੱਲਾ ਯਾਨੀ ਕਿ ਜੋ ਜੋਤ ਹੈ ਪਰਮੇਸ਼ਰ ਦੀ ਉਹ ਪਹਿਲੇ ਸਰੀਰ ਵਿੱਚ ਟਿਕੀ ਹੈ। ਪਹਿਲੇ ਸਰੀਰ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦੇ ਸਰੀਰ ਦੇ ਵਿੱਚੋਂ ਇਹ ਜੋਤ ਬਾਣੀ ਉਚਾਰਨ ਕਰ ਰਹੀ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਬਾਣੀ ਉਚਾਰਨ ਕਰ ਰਹੇ ਨੇ ਤੇ ਛੇਵੇਂ ਘਰ ਦੇ ਵਿੱਚ ਉਚਾਰਨ ਕਰ ਰਹੇ ਹਨ। ਇਸ ਸ਼ਬਦ ਦਾ ਮਕਸਦ ਹੈ ਮਨੁੱਖ ਨੂੰ ਇੱਕ ਓਅੰਕਾਰ, ਜੋ ਅਕਾਲ ਪੁਰਖ ਇੱਕ ਸਰਬ ਥਾਵਾਂ ਤੇ ਵਿਆਪਕ ਪ੍ਰਕਾਸ਼ਿਤ ਹੋ ਰਿਹਾ, ਸਾਰੇ ਥਾਵਾਂ ਤੇ ਜਿੱਥੇ ਉਹਦੀ ਧੁਨ ਵੱਜ ਰਹੀ ਹੈ, ਉਹਦੀ ਆਵਾਜ਼ ਆ ਰਹੀ ਹੈ, ਉਹਦੀ ਪ੍ਰਾਪਤੀ ਪੂਰੇ ਸਤਿਗੁਰੂ ਦੀ ਕਿਰਪਾ ਦੇ ਨਾਲ ਹੁੰਦੀ ਹੈ। ਉਹਦੇ ਨਾਲ ਜੋੜਨ ਵਾਸਤੇ ਗਰੀਬ ਨਵਾਜ ਗੁਰੂ ਨਾਨਕ ਸਾਹਿਬ ਜੀ ਇਹ ਅੱਗੇ ਫੁਰਮਾਨ ਕਰਦੇ ਹਨ।
0: ਉਜਲ ਕਹਿਆ ਚਿਲਕਣਾ ਕੋਟਮ ਕਾਲੜੀ ਮਸ,
1: ਇੱਕ ਇੱਕ ਅੱਖਰ ਸਮਝਣ ਯੋਗ ਹੈ। ਉਜਲ, ਉਜਲ ਮੈਨੇ ਚਿੱਟੇ ਰੰਗ ਦਾ, ਪ੍ਰਕਾਸ਼ ਹੋਇਆ ਜਗ ਦਾ। ਉਜਲ ਕਹਿਹਾ, ਕਹਿਹਾ ਕਹਿ ਦਾ ਭਾਂਡਾ, ਉਹ ਪਹਿਲਾਂ ਮੈਂ ਬੇਨਤੀ ਕਰਤੀ, ਜਿਵੇਂ ਸਟੀਲ ਦਾ ਭਾਂਡਾ ਹੁੰਦਾ ਹੈ, ਥਾਲੀ ਹੁੰਦੀ ਹੈ, ਇਵੇਂ ਪੁਰਾਣੇ ਸਮੇਂ ਵਿੱਚ ਕਹਿ ਦੇ ਭਾਂਡੇ ਹੁੰਦੇ ਸੀ ਤੇ ਉਹਨੂੰ ਤੁਸੀਂ ਵੇਖਿਆ ਹੋਣਾ, ਬਜ਼ੁਰਗ ਜਾਣਦੇ ਕਲੀ ਕਰਾਉਂਦੇ ਹੁੰਦੇ ਸੀ, ਕਲੀ ਕਰਕੇ ਤਾਂ ਉਹ ਕੰਮ ਦਿੰਦਾ ਸੀ, ਕਿਉਂਕਿ ਉਹਦੀ ਧਾਤ ਹੀ ਕਾਲਖ ਹੈ, ਉਹ ਬਣਿਆ ਹੀ ਕਾਲਖ ਦੇ ਵਿੱਚੋਂ ਹੋਇਆ। ਉਜਲ ਕਹਿਹਾ ਚਿਲਕਣਾ, ਚਿਲਕਣਾ ਨਹੀਂ ਪੜਨਾ ਇਹਨੂੰ, ਚੱਚੇ ਤੋਂ ਲਿਖਿਆ ਹੋਇਆ। ਚਿਲਕਣਾ ਯਾਨੀ ਕਿ ਚਮਕਦਾ ਬੜਾ, ਚਮਕਾ ਮਾਰਦਾ, ਵੇਖੋ ਉਹਦਾ ਉਹਦਾ ਜਿਹੜਾ ਵਜੂਦ ਹੈ ਉਹ ਕਾਲਖ ਦਾ ਹੈ, ਪਰ ਉਹਦਾ ਜਿਹੜਾ ਸਰੂਪ ਹੈ ਉਹ ਚਮਕਦਾ ਹੈ। ਗੁਰੂ ਸਾਹਿਬ ਨੇ ਬਹੁਤ ਵੱਡੀ ਉਦਾਹਰਣ ਲਈ। ਉਜਲ ਕਹਿਹਾ ਚਿਲਕਣਾ ਘੋਟਿਮ, ਘੋਟਿਮ ਦਾ ਮਤਲਬ ਜੇ ਉਹਨੂੰ ਘੋਟੀਏ ਯਾਨੀ ਕਿ ਮਲੀਏ, ਜੇ ਉਹਦੇ ਨਾਲ ਉਹ ਧੁਪਿਆ ਹੋਵੇ ਤੇ ਉਂਗਲ ਘਸਾਈਏ। ਕਾਲੜੀ ਮਸ, ਮਸ ਮੈਨੇ ਕਾਲਖ, ਕਾਲੜੀ ਕਾਲੇ ਰੰਗ ਦੀ, ਕਾਲੇ ਰੰਗ ਦੀ ਕਾਲਖ ਉਹਦੇ ਵਿੱਚੋਂ ਪੈਦਾ ਹੁੰਦੀ ਹੈ। ਇਹ ਨੇ ਇਹਦੇ ਅੱਖਰੀ ਅਰਥ ਤੇ ਭਾਵ ਅਰਥ ਇਹਦਾ ਇਹ ਹੈ, ਜਿਸ ਬੰਦੇ ਦੇ ਮਨ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਹੈ ਤੇ ਉਹ ਬਾਹਰੋਂ ਕੇਵਲ ਧਰਮ ਦਾ ਲਿਬਾਸ ਭਾਵੇਂ ਕਿਹੜੇ ਰੰਗ ਦਾ ਪਾ ਲੈ, ਜ਼ਰੂਰੀ ਚਿੱਟੇ ਦਾ ਨਹੀਂ ਹੈ, ਭਾਵੇਂ ਕਿਹੜੇ ਰੰਗ ਦਾ ਬਾਹਰੋਂ ਲਿਬਾਸ ਪਾ ਲਵੇ, ਕੋਈ ਚਿੱਟਾ ਪਾਏ, ਨੀਲਾ ਪਾਏ, ਭਗਵਾਂ ਪਾਏ, ਹਰਾ ਪਾਏ, ਸਫੈਦ ਪਾਏ, ਅੰਦਰ ਜੇ ਨਾਮ ਪਰਮੇਸ਼ਰ ਦੀ ਪ੍ਰਤੀਤੀ ਨਹੀਂ ਹੈ, ਅਕਾਲ ਪੁਰਖ ਦਾ ਨਾਮ ਨਹੀਂ ਅੰਦਰ ਵਸਿਆ ਤੇ ਪਾਤਸ਼ਾਹ ਕਹਿੰਦੇ ਨੇ ਉਹ ਕਹਿਣ ਦੇ ਭਾਂਡੇ ਵਰਗਾ ਹੈ, ਉਹਦੇ ਨੇੜੇ ਤੁਸੀਂ ਜਾਓਗੇ ਤੇ ਤੁਹਾਨੂੰ ਰੱਬ ਚੇਤਾ ਨਹੀਂ ਆਵੇਗਾ, ਤੁਹਾਨੂੰ ਸੰਸਾਰ ਹੀ ਚੇਤਾ ਆਵੇਗਾ। ਉਹ ਸੰਤ ਨਹੀਂ ਹੈ, ਉਹ ਸਾਧੂ ਨਹੀਂ ਹੈ ਜਿਹਦੇ ਕੋਲ ਉਹ ਸੰਸਾਰ ਚੇਤੇ ਆਵੇ, ਉਹਦੇ ਕੋਲ ਕਾਲਖ, ਉਹਦੇ ਕੋਲ ਸੰਸਾਰ ਦੀਆਂ ਗੱਲਾਂ ਨੇ। ਇਵੇਂ ਦਾ ਮਨੁੱਖ ਕੇਵਲ ਭੇਖਦਾਰੀ ਹੈ। ਗਰੀਬ ਨਵਾਜ ਜੀ ਅੱਗੇ ਹੋਰ ਲਕਸ਼ਣ ਦੱਸਦੇ ਹਨ।
0: ਧੋਤਿਆਂ ਝੂਠ ਨਾ ਉਤਰੈ ਜੇ ਸੌ ਧੋਵਾਂ ਤਿਸ,
1: ਇਸ ਤਰ੍ਹਾਂ ਉਸ ਕਹਿਣ ਦੇ ਭਾਂਡੇ ਦੀ ਧੋਤਿਆਂ ਧੋਣ ਦੇ ਨਾਲ ਝੂਠ ਨਾ ਉਤਰੈ, ਉਹਦੀ ਝੂਠ ਨਹੀਂ ਉਤਰਦੀ ਜੇ ਉਹਨੂੰ ਸੌ ਧੋਵਾਂ ਤਿਸ, ਭਾਵੇਂ ਉਹਨੂੰ ਸੌ ਵਾਰੀ ਵੀ ਧੋ ਲਈਏ, ਭਾਵ ਜੇ ਅੰਦਰ ਪਰਮਾਤਮਾ ਦਾ ਪ੍ਰੇਮ ਨਹੀਂ ਹੈ, ਉਹਦਾ ਨਾਮ ਨਹੀਂ ਹੈ, ਨਿਤਨੇਮ ਨਹੀਂ ਹੈ, ਸਿਮਰਨ ਨਹੀਂ ਹੈ ਤੇ ਬਾਹਰਲਾ ਸਰੂਪ ਬਣਾ ਕੇ ਉਹ ਫਿਰ ਰਿਹਾ ਤੇ ਪਾਤਸ਼ਾਹ ਕਹਿੰਦੇ ਉਹਦਾ ਜੀਵਨ ਸੁੱਚਾ ਨਹੀਂ ਹੋ ਸਕਦਾ।
0: ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ,
1: ਗੁਰੂ ਸਾਹਿਬ ਇਹਦਾ ਕੀਰਤਨ ਕਰਦੇ ਜਾ ਰਹੇ ਨੇ, ਭਾਈ ਮਰਦਾਨਾ ਜੀ ਰਭਾਵ ਵਜਾ ਰਹੇ ਨੇ ਤੇ ਅੰਦਰ ਕੈਦੀ ਕਈ ਡੱਕੇ ਹੋਏ ਨੇ, ਕਈ ਮਾਰ ਕੇ ਸਿੱਟੇ ਹੋਏ ਨੇ। ਇਸ ਸੱਜਣ ਠੱਗ ਦੀ ਹਵੇਲੀ ਦੇ ਵਿੱਚ ਕੀਰਤਨ ਦੀਆਂ ਲਹਿਰਾਂ ਉੱਠੀਆਂ, ਸੱਜਣ ਦੇ ਅੰਦਰ ਇਹ ਸ਼ਬਦ ਵੜਦੇ ਗਏ, ਸ਼ਬਦ ਅੰਦਰ ਧੱਸਦੇ ਗਏ, ਉਹਦੇ ਅੰਦਰ ਉਹਨੂੰ ਸਮਝ ਵੀ ਆਉਂਦੇ ਗਏ। ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੁੰਦਾ, ਅਸੀਂ ਕਹਿੰਦੇ ਹਾਂ ਸੱਜਣ ਨੇ ਇੱਕ ਸ਼ਬਦ ਸੁਣਿਆ ਸੀ ਤੇ ਸੱਜਣ ਦਾ ਜੀਵਨ ਬਚ ਗਿਆ, ਬਦਲ ਗਿਆ, ਸੰਤ ਬਣ ਗਿਆ। ਤੇ ਆਮ ਅਸੀਂ ਸਟੇਜਾਂ ਤੇ ਕਹਿੰਦੇ ਹਾਂ ਵੀ ਅਸੀਂ ਤੇ ਸਾਰਾ ਪਾਠ ਸੁਣਨੇ ਆ ਤੇ ਸਾਡਾ ਜੀਵਨ ਨਹੀਂ ਬਦਲਦਾ। ਤੇ ਮੈਂ ਬੇਨਤੀ ਕਰਿਆ ਕਰਨਾ, ਸੁਣਨ ਵਾਲਿਆਂ ਦਾ ਨੁਕਸ ਨਹੀਂ, ਇਹ ਸਾਡੇ ਸੁਣਾਉਣ ਵਾਲਿਆਂ ਦਾ ਨੁਕਸ ਹੈ। ਜੇ ਕਮਾਣ ਬੜੀ ਵਧੀਆ ਹੋਵੇ ਨਾ ਤੇ ਤੀਰ ਹੋਵੇ ਮੂੰਹ ਮੋਟਾ ਉਹਦਾ, ਕਮਾਣ ਚੰਗੀ ਹੋਵੇ ਤੇ ਜਿਹੜਾ ਉਹਦੇ ਵਿੱਚ ਫਲ ਤੀਰ ਪਾਉਣਾ ਹੈ ਉਹਦਾ ਮੂੰਹ ਮੋਟਾ ਹੋਵੇ ਤੇ ਜਦੋਂ ਉਹਨੂੰ ਚਲਾਈਏ ਉਹ ਨਿਸ਼ਾਨਾ ਨਹੀਂ ਲਾਉਂਦਾ, ਨਿਸ਼ਾਨੇ ਤੇ ਨਹੀਂ ਜਾਂਦਾ ਉਹ। ਅੱਜ ਕਾਰਨ ਇਹ ਬਣ ਗਿਆ, ਸ਼ਬਦ ਤੇ ਉਹ ਹੀ ਹੈ, ਧੁਰ ਕੀ ਬਾਣੀ ਉਹ ਹੀ ਹੈ ਜਿਹੜੀ ਉਦੋਂ ਸੀ, ਪਰ ਅੱਜ ਬਾਬਾ ਬੁੱਢਾ ਲੱਭਣਾ ਔਖਾ ਹੋ ਗਿਆ, ਸ਼ਬਦ ਉਹ ਹੀ ਨੇ ਅੱਜ। ਇਹ ਸਾਡੇ ਵਿੱਚ ਵੀ ਨੁਕਸ ਹੈ, ਠੀਕ ਹੈ, ਸਾਨੂੰ ਸੰਭਾਲ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਇਹ ਵੀ ਗੱਲ ਚੱਲੀ ਗ੍ਰੰਥੀ ਸਿੰਘਾਂ ਦੀ ਸੰਭਾਲ ਹੋਵੇ, ਬੜਾ ਜ਼ਰੂਰੀ ਹੈ, ਉਹਨਾਂ ਨੂੰ ਵੀ ਸਹੂਲਤਾਂ ਚਾਹੀਦੀਆਂ ਨੇ। ਆਉਣ ਵਾਲੇ ਸਮੇਂ ਦੇ ਵਿੱਚ ਚਿੰਤਾਜਨਕ ਕਾਰਜ ਹੈ ਵੀ ਗੁਰੂ ਘਰਾਂ ਦੇ ਵਿੱਚ ਕੌਣ ਰਹੇਗਾ, ਅੱਗੋਂ ਕੋਈ ਪੜ੍ਹ ਨਹੀਂ ਰਿਹਾ ਗੁਰਬਾਣੀ। ਪਰ ਨਾਲ ਗੱਲ ਇਹ ਵੀ ਹੈ, ਸ਼ਬਦ ਉਹ ਹੀ ਨੇ। ਅੱਜ ਵੀ ਜੇ ਕੀਰਤਨ ਕਿਸੇ ਰੱਬ ਰੰਗੀ ਰੂਹ ਕਰੇਗੀ ਕੀਰਤਨ, ਤੇ ਲੋਕਾਂ ਦੇ ਵਿੱਚ ਚਾਅ ਪੈਦਾ ਹੋਵੇਗਾ ਗੁਰੂ ਦੇ ਪ੍ਰਤੀ, ਤੇ ਜੇ ਉਹਦਾ ਆਪਣਾ ਜੀਵਨ ਨਾ ਹੋਇਆ ਕਰਨ ਵਾਲੇ ਦਾ, ਫਿਰ ਸ਼ਬਦ ਅੰਦਰ ਨਹੀਂ ਜਾਣਗੇ। ਕੱਲੀ ਸਮਝ ਆਉਣ ਨਾਲ ਬੰਦਾ ਨਹੀਂ ਬਦਲਦਾ, ਸਮਝ ਦਿਮਾਗ ਨੂੰ ਆਉਂਦੀ ਹੈ, ਸ਼ਬਦ ਉਦੋਂ ਬਦਲਦੇ ਨੇ ਜ਼ਿੰਦਗੀ ਜਦੋਂ ਆਤਮਾ ਤੱਕ ਤਹਿ ਤੱਕ ਚਲੇ ਜਾਣ, ਤੇ ਆਤਮਾ ਤੱਕ ਤਾਂ ਜਾਣਗੇ ਜੇ ਆਤਮਾ ਤੋਂ ਬੋਲਿਆ ਜਾਏਗਾ। ਜੇ ਦਿਮਾਗ ਤੋਂ ਬੋਲਿਆ ਗਿਆ ਦਿਮਾਗ ਤੋਂ ਅੱਗੇ ਕੁਝ ਨਹੀਂ ਜਾਂਦਾ। ਇਸ ਕਰਕੇ ਸਤਿਗੁਰੂ ਕਹਿੰਦੇ ਸੱਜਣ ਸਹੀ ਨਾਲ ਮੈਂ, ਹੇ ਸੱਜਣ ਨਾਲ ਤੇ ਸਿਰਫ ਗੁਣ ਚੱਲਦੇ ਨੇ, ਚੱਲਦਿਆਂ ਨਾਲ ਚਲਨ, ਤੇ ਤੂੰ ਤਾਂ ਅਵਗੁਣ ਇਕੱਠੇ ਕਰੀ ਆਉਣਾ, ਤੂੰ ਤਾਂ ਭੇਖ ਪਾ ਕੇ ਲੋਕਾਂ ਦੇ ਗਲੇ ਕੱਟੀ ਆਉਣਾ। ਚੱਲਦਿਆਂ ਨਾਲ ਚਲਨ, ਜਿਹੜੇ ਤੁਰਨ ਲੱਗਿਆਂ ਨਾਲ ਰਹਿਣ, ਸਹਿਯੋਗ ਕਰਨ, ਬੰਦੇ ਨੂੰ ਸਹਾਇਤਾ ਦੇਣ। ਤੇ ਗੁਰੂ ਸਾਹਿਬ ਨੇ ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਪੰਜ ਗੁਣ ਦਿੱਤੇ ਨੇ, ਪੰਜ। ਜਦੋਂ ਅਸੀਂ ਅੰਮ੍ਰਿਤ ਛਕਣੇ ਆ ਤੇ ਸਾਨੂੰ ਪੰਜ ਪਿਆਰੇ ਸਾਹਿਬਾਨ ਪੰਜ ਗੁਣ ਦਿੰਦੇ ਨੇ। ਪਹਿਲੇ ਪਿਆਰੇ ਪਿਆਰੇ ਭਾਈ ਦਇਆ ਸਿੰਘ ਜੀ ਸਾਨੂੰ ਦਇਆ ਦਾ ਗੁਣ ਦਿੰਦੇ ਨੇ, ਦੂਜੇ ਪਿਆਰੇ ਭਾਈ ਧਰਮ ਸਿੰਘ ਜੀ ਸਾਨੂੰ ਧਰਮ ਦਾ ਗੁਣ ਦਿੰਦੇ ਨੇ, ਤੀਜੇ ਪਿਆਰੇ ਭਾਈ ਮੋਹਕਮ ਸਿੰਘ ਜੀ ਸਾਨੂੰ ਮੋਹਕਮ ਯਾਨੀ ਕਿ ਪਰਪੱਕਤਾ ਦਾ ਗੁਣ ਦਿੰਦੇ ਨੇ, ਤੇ ਚੌਥੇ ਪਿਆਰੇ ਭਾਈ ਹਿੰਮਤ ਸਿੰਘ ਜੀ ਸਾਨੂੰ ਸਾਹਸ ਹਿੰਮਤ ਦਾ ਗੁਣ ਦਿੰਦੇ ਨੇ। ਤੇ ਜਿੱਥੇ ਇਹ ਚਾਰ ਗੁਣ ਆ ਜਾਣ ਉੱਥੇ ਸਾਹਿਬ ਆਪ ਹੀ ਆ ਜਾਂਦਾ, ਉੱਥੇ ਸਾਹਿਬ ਪਿਆਰੇ ਸਾਹਿਬ ਸਿੰਘ ਜੀ ਉਸ ਵੇਲੇ ਸਾਨੂੰ ਸਾਹਿਬ ਦਾ ਅਨੁਭਵ ਕਰਾ ਦਿੰਦੇ ਨੇ, ਤਸੱਲੀ ਹੋ ਜਾਂਦੀ ਅੰਮ੍ਰਿਤਧਾਰੀ ਸਿੰਘ ਨੂੰ। ਇਹ ਪੰਜ ਗੁਣ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਸੱਜਣ ਠੱਗ ਨੂੰ, ਕਹਿੰਦੇ ਵੀ ਜੇ ਇਹ ਗੁਣ ਹੋਣਗੇ ਤੇ ਨਾਲ ਚੱਲਣਗੇ ਤੁਰਨਗੇ ਨਾਲ।
0: ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ।
1: ਤੇ ਫਿਰ ਜਿੱਥੇ ਲੇਖਾ ਮੰਗਿਆ ਜਾਏ, ਕਿਉਂਕਿ ਹਿਸਾਬ ਵੀ ਹੋਣਾ ਨਾ ਜੀਵਨ ਦੇ ਵਿੱਚ, ਲੇਖਾ ਹਰ ਇੱਕ ਦਾ ਹੀ ਹੋਣਾ, ਇੱਕ ਸਿਰਫ ਲੇਖੇ ਤੋਂ ਬਿਨਾਂ ਹੈ, ਇੱਕ ਹੈ ਸਿਰਫ ਲੇਖੇ ਤੋਂ ਬਿਨਾਂ, ਲੇਖਾ ਕੋਈ ਨਾ ਪੁੱਛੇਈ। ਜਾਂ ਹਰ ਬਖਸ਼ੰਦਾ, ਜਿਹੜਾ ਬਖਸ਼ਿਆ ਗਿਆ, ਜੋ ਜਨ ਪਾਰ ਬ੍ਰਹਮ ਆਪਣੇ ਕੀਏ ਤਿਨ ਕਾ ਬਹੁੜ ਕਛ ਨਾ ਵਿਚਾਰੇ। ਪਰ ਇਹ ਸਾਨੂੰ ਸੋਚ ਕੇ ਇਹ ਖੁੱਲੇ ਨਹੀਂ ਛੁੱਟ ਜਾਣਾ ਚਾਹੀਦਾ ਵੀ ਜੋ ਮਰਜ਼ੀ ਕਰੀ ਜਾਈਏ। ਜਿੱਦਣ ਬਖਸ਼ਿਆ ਗਿਆ ਉਦਣ ਆਪਣੇ ਆਪ ਹੀ ਜੀਵਨ ਉਹ ਹੀ ਕਰਦਾ ਜੋ ਹੁਕਮ ਹੋਵੇਗਾ, ਉਹ ਤੋਂ ਬਾਹਰ ਨਹੀਂ ਕਰਦਾ। ਪਰ ਉਹਦੇ ਤੋਂ ਬਿਨਾਂ ਹਰ ਇੱਕ ਜੀਵ ਦੇ ਇੱਕ ਇੱਕ ਸਵਾਸ ਦਾ ਲੇਖਾ ਲਿਆ ਜਾਂਦਾ ਹੈ, ਤੇ ਜਦੋਂ ਲੇਖਾ ਹੋਵੇਗਾ ਨਾ ਉਹਦੇ ਨਾਲ ਜਿਹੜੇ ਗੁਣ ਨੇ ਉਹ ਖਲੋ ਕੇ ਧਰਮਰਾਜ ਦੇ ਜਦੋਂ ਲੇਖਾ ਕੀਤਾ ਜਾਏਗਾ ਵੀ ਕਿਆ ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸ਼ਤਾਬ ਦੀਵਾਨ ਬੁਲਾਇਆ, ਉਸ ਵੇਲੇ ਫਿਰ ਇਹ ਜਿਹੜੇ ਗੁਣ ਨੇ ਇਹ ਸਹਾਇਤਾ ਕਰ

0: ਇਹ ਉਦਾਹਰਣ ਹੈ, ਇਹ ਕੀਰਤਨ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਜੀ। ਕਹਿਣ ਲੱਗੇ ਸੱਜਣ ਠੱਗ, ਜੇ ਕੋਈ ਬੜੇ ਸੋਹਣੇ ਕੋਠੇ ਪਾ ਕੇ, ਕੋਠੇ ਮੰਡਪ ਮਾੜੀਆਂ ਮੰਡਪ ਵੱਡੇ ਵੱਡੇ ਉੱਚੇ ਉੱਚੇ ਕੋਠੇ, ਮਹਿਲ ਮਾੜੀਆਂ ਮਹਿਲ ਮਾੜੀਆਂ ਕੋਠੇ ਮੰਡਪ ਮਾੜੀਆਂ, ਪਾਸੋਂ ਚਿੱਤਵੀਆਂ, ਪਾਸੋਂ ਯਾਨੀ ਕਿ ਪਾਸਿਆਂ ਤੋਂ ਦੀਵਾਰਾਂ ਤੋਂ ਬਾਹਰਲੇ ਪਾਸੇ ਬੜਾ ਸੋਹਣਾ ਜਿਨ੍ਹਾਂ ਨੂੰ ਰੰਗ ਕੀਤਾ ਹੋਵੇ, ਇਹ ਨੇ ਇਹਦੇ ਭਾਵ ਅੱਖਰੀ ਅਰਥ ਤੇ ਭਾਵ ਅਰਥ ਨੇ। ਜਿਵੇਂ ਕਿਸੇ ਮਨੁੱਖ ਨੇ ਆਪਣਾ ਬਾਹਰਲਾ ਫਲਾਵ ਬੜਾ ਧਾਰਮਿਕ ਬਣਾਇਆ ਹੋਵੇ, ਅੰਦਰ ਧਰਮ ਨਾ ਹੋਵੇ ਤੇ ਬਾਹਰਲਾ ਸਰੂਪ ਧਰਮ ਦਾ ਬਣਾਇਆ ਹੋਵੇ, ਜਿਨੇ
1: ਟੱਠੀਆਂ ਕਾਮਨ ਆਵਣੀ ਵਿੱਚੋਂ ਸਖਣੀਆਂ,
0: ਜਦੋਂ ਉਹ ਢਹਿ ਜਾਂਦੀਆਂ ਨੇ ਵਿੱਚੋਂ ਸਖਣੀਆਂ ਹੋਣ ਕਰਕੇ, ਵਿੱਚੋਂ ਖਾਲੀ ਹੋਣ ਕਰਕੇ ਕਿਸੇ ਕੰਮ ਨਹੀਂ ਆਉਂਦੀਆਂ, ਐਵੇਂ ਉਹ ਨਾਮਹੀਣ ਮਨੁੱਖ ਹੈ ਜਿਹਦੇ ਅੰਦਰ ਨਾਮ ਨਹੀਂ ਹੈ, ਉਹ ਅੰਦਰੋਂ ਸਖਣਾ ਹੈ, ਅੰਦਰੋਂ ਖਾਲੀ ਪਿਆ ਹੋਇਆ, ਅੰਦਰੋਂ ਖੜਕਦਾ ਹੈ, ਬਾਹਰੋਂ ਭਾਵੇਂ ਕਿੰਨਾ ਉਹਦੇ ਕੋਲ ਸੁੱਖ ਹੋਵੇ, ਪਰ ਸਾਧ ਸੰਗਤ ਜੀ ਜਿੰਨਾ ਚਿਰ ਅੰਦਰ ਪਰਮੇਸ਼ਰ ਦੇ ਪਿਆਰ ਤੋਂ ਬਿਨਾਂ ਹੈ, ਨਾਮ ਤੋਂ ਬਿਨਾਂ ਹੈ, ਉਹ ਖਾਲੀ ਸਖਣਾ ਹੈ ਬਿਲਕੁਲ। ਅਰਦਾਸ ਕਰੀਏ ਪਾਤਸ਼ਾਹ ਸਾਡੇ ਅੰਦਰ ਖਾਲੀ ਅੰਦਰ ਨੂੰ ਆਪਣੇ ਨਾਮ ਦੇ ਨਾਲ ਭਰ ਦਿਓ, ਆਪਣੀ ਕਿਰਪਾ ਦੇ ਨਾਲ ਭਰ ਦਿਓ। ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਕਰੀਏ ਅਰਦਾਸ, ਸਾਰੇ ਚੌਂਕੜਾ ਲਾ ਕੇ ਜਪੋ ਪਿਆਰ ਦੇ ਨਾਲ।

0: महाराज कहिंदे जिवें अंदरों सखणे कोठे कम नहीं आउंदे एवें तरां जो नामहीन जीवन है ਉਹ ਟੱਠੇ ਉਹਨਾਂ ਮਕਾਨਾਂ ਵਰਗਾ ਗਰੀਬ ਨਵਾਜ ਜੀ ਫਰਮਾਉਂਦੇ ਹਨ
1: ਬੱਗਾ ਬੱਗੇ ਕੱਪੜੇ ਤੀਰਥ ਮਾਂਜਵ ਸਨ
0: ਜੇ ਕੇਵਲ ਤੀਰਥਾਂ ਤੇ ਰਹਿਣ ਦੇ ਨਾਲ ਮੁਕਤੀ ਹੋਵੇ ਤਾਂ ਫਿਰ ਜਿਹੜੇ ਕਈ ਥਾਵਾਂ ਤੇ ਬਗਲੇ ਬੱਗੇ ਉਹ ਵੀ ਰਹਿੰਦੇ ਨੇ ਤੀਰਥ ਮਾੜੇ ਨਹੀਂ ਹੁੰਦੇ ਤੀਰਥ ਵੈਸੇ ਸ਼ਬਦ ਜਿਹੜਾ ਨਾ ਉਹ ਤਾਂ ਸੀ ਕਿ ਰੱਬ ਚੇਤੇ ਆਵੇ ਉੱਥੇ ਜਾ ਕੇ ਅੱਗੋਂ ਉਹਦੀ ਵਰਤੋਂ ਕਿਵੇਂ ਕਰਨੀ ਹੈ ਇਹ ਵੱਖਰੀ ਗੱਲ ਹੈ ਵੈਸੇ ਮੈਂ ਪਿਛਲੇ ਦਿਨਾਂ ਵਿੱਚ ਕਈ ਥਾਵਾਂ ਤੋਂ ਇਹ ਪੜ੍ਹਿਆ ਵੀ ਸਰੋਵਰ ਨੂੰ ਤੀਰਥਾਂ ਨਾਲ ਨਹੀਂ ਜੋੜਿਆ ਜਾ ਸਕਦਾ ਜੇ ਇਸ਼ਨਾਨ ਕਰਨ ਵਾਲਾ ਬਾਣੀ ਪੜ੍ਹਦਾ ਜੇ ਇਸ਼ਨਾਨ ਕਰਨ ਵਾਲਾ ਨਿਤਨੇਮੀ ਹੈ ਫਿਰ ਇਹ ਤੀਰਥਾਂ ਨਾਲ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਇੱਕ ਅੰਗਰੇਜ਼ ਨੇ ਕਿਤੇ ਸੁਣਿਆ ਸੀ ਕਿ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਕਦੀ ਡੱਡੂ ਨਹੀਂ ਵੇਖਿਆ ਕਿਸੇ ਨੇ ਨਹੀਂ ਤੇ ਹਰ ਇੱਕ ਤਲਾਬ ਦੇ ਵਿੱਚ ਡੱਡੂ ਹੁੰਦਾ ਉਹਨੇ ਕਿਹਾ ਵੀ ਇਹ ਕਿਵੇਂ ਹੋ ਸਕਦਾ ਹੁਣ ਤਾਂ ਵੇਖੋ ਵਧੀਆ ਬਣਿਆ ਹੋਇਆ ਨਾ ਪੱਕਾ ਸਾਰਾ ਲੱਗਾ ਹੋਇਆ ਪੱਥਰ ਲੱਗਾ ਹੋਇਆ ਉਸ ਟਾਈਮ ਤੇ ਇੰਨਾ ਨਹੀਂ ਸੀ ਬਣਿਆ ਉਹਨੇ ਕਹਿੰਦੇ ਵੀ ਪਹਿਰਾ ਲਾ ਦਿੱਤਾ ਚੌਵਾਂ ਪਾਸੇ ਦਰਬਾਰ ਸਾਹਿਬ ਦੇ ਸਰੋਵਰ ਦੇ ਵੀ ਚੈੱਕ ਕਰੋ ਪੰਜ ਸੱਤ ਦਿਨ ਰਹਿ ਕੇ ਕਿਤੇ ਡੱਡੂ ਹੋਵੇਗਾ ਤੇ ਬਾਹਰਲੇ ਪਾਸੇ ਮੂੰਹ ਕੱਢੇਗਾ ਨਾ ਇਹਦੇ ਵਿੱਚ ਕਹਿੰਦੇ ਨੇ ਉਹਦੇ ਸਿਪਾਹੀ ਅੱਠ ਦਸ ਦਿਨ ਪਹਿਰਾ ਦਿੰਦੇ ਰਹੇ ਤੇ ਉਹਨਾਂ ਨੇ ਅਖੀਰ ਨੂੰ ਜਾ ਕੇ ਰਿਪੋਰਟ ਦਿੱਤੀ ਜੀ ਜਨਾਬ ਇੱਥੇ ਕੋਈ ਡੱਡੂ ਨਹੀਂ ਰਹਿੰਦਾ ਇੱਥੇ ਬਿਲਕੁਲ ਸਾਫ ਨਿਰਮਲ ਜਲ ਹੈ ਕਿਉਂ ਇੱਥੇ ਬਾਣੀ ਪੜੀ ਜਾਂਦੀ ਚੌਵੀ ਘੰਟੇ ਇਹ ਆਮ ਅਸਥਾਨ ਨਹੀਂ ਹੈ ਪਰ ਨਾਲ ਨਾਲ ਗੁਰਬਾਣੀ ਨਾਲ ਨਾਲ ਕੀਰਤਨ ਨਾਲ ਨਾਲ ਕਥਾ ਤੇ ਨਾਲ ਨਾਲ ਕਲਗੀਧਰ ਪਾਤਸ਼ਾਹ ਜੀ ਦਿੱਤੀ ਹੋਈ ਰਹਿਤ ਮਰਿਆਦਾ ਵੀ ਹੋਵੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜਿਹੜੇ ਬਗਲੇ ਹਨ ਯਾਨੀ ਕਿ ਜੇ ਕੋਈ ਭੇਖਧਾਰੀ ਚਿੱਟੇ ਵਸਤਰ ਪਾਉਂਦਾ ਹੈ ਤੇ ਤੀਰਥਾਂ ਦੇ ਵਿੱਚ ਧਾਰਮਿਕ ਅਸਥਾਨਾਂ ਵਿੱਚ ਇਕੱਲਾ ਵਸਦਾ ਭਾਵ

0: ਉਹ ਜੀਵਾਂ ਨੂੰ ਘੁੱਟ ਘੁੱਟ ਕੇ ਖਾਂਦੇ ਹਨ, ਭਾਵ ਧਰਮ ਦਾ ਸਹਾਰਾ ਲੈ ਕੇ ਲੋਕਾਂ ਦੇ ਗਲੇ ਕੱਟਦੇ ਹਨ। ਖਾਸ ਤੌਰ ਤੇ ਵੈਸੇ ਆਪਣੇ ਦੇਸ਼ ਵਿੱਚ ਰਿਵਾਜ ਹੈ, ਬਾਹਰਲੇ ਦੇਸ਼ਾਂ ਵਿੱਚ ਇੰਨਾ ਰਿਵਾਜ ਨਹੀਂ ਹੈ। ਆਪਣੇ ਦੇਸ਼ ਵਿੱਚ ਇਹ ਰਿਵਾਜ ਹੈ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਭੜਕਾ ਕੇ ਆਪਸ ਵਿੱਚ ਮਰਵਾ ਦਿਓ ਤੇ ਆਪਣੀਆਂ ਵੋਟਾਂ ਪੱਕੀਆਂ ਕਰ ਲਓ। ਇਹ ਇੱਥੋਂ ਦਾ ਰਿਵਾਜ ਹੈ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਦੇਸ਼ ਜਜ਼ਬਾਤੀ ਬੜਾ ਹੈ, ਜਜ਼ਬਾਤਾਂ ਵਿੱਚ ਆ ਜਾਂਦਾ। ਸੋ ਘੁੱਟ ਘੁੱਟ ਜੀਆਂ ਖਾਵਣੇ, ਜਿਵੇਂ ਤੁਸੀਂ ਪਿਛਲੇ ਦਿਨਾਂ ਵਿੱਚ ਸੁਣਿਆ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਜਿਹੜਾ ਇਹ ਵਿਚਾਰ ਚਰਚਾ ਚੱਲੀ ਹੈ, ਕਿਵੇਂ ਬੇਗੁਨਾਹ ਬੰਦਿਆਂ ਨੂੰ ਏਦਾਂ ਚੁੱਕ ਚੁੱਕ ਕੇ ਰੋਲ ਰੋਲ ਕੇ ਕੋਹ ਕੋਹ ਕੇ ਮਾਰਿਆ ਗਿਆ। ਸਾਧ ਸੰਗਤ ਜੀ, ਇਹ ਤੀਰਥ ਕੀ ਕਰਨਗੇ? ਇਹ ਸ਼ਤਾਬਦੀਆਂ ਸਰਕਾਰਾਂ ਮਨਾਉਣਗੀਆਂ, ਕੀ ਇਹਦਾ ਵੱਟਿਆ ਜਾਏਗਾ? ਇਹ ਚੰਗਾ ਹੈ ਕੋਈ ਗੁਰੂ ਕੀ ਸ਼ਤਾਬਦੀਆਂ ਮਨਾਵੇ, ਕੋਈ ਕੁਝ ਕਰੇ, ਪਰ ਇੰਨਾ ਵੱਡਾ ਜ਼ੁਲਮ ਹੋਇਆ ਜਿਹੜਾ ਮੁਗਲਾਂ ਦੇ ਜ਼ੁਲਮ ਨੂੰ ਵੀ ਮਾਤ ਪਾ ਗਿਆ, ਤੇ ਫਿਰ ਇਹਨਾਂ ਸਰਕਾਰਾਂ ਨੂੰ ਕੱਲੀਆਂ ਸ਼ਤਾਬਦੀਆਂ ਨਹੀਂ ਮਨਾਉਣੀਆਂ ਚਾਹੀਦੀਆਂ, ਇਹਨਾਂ ਦੀ ਇੱਕ ਵਾਰੀ ਪਰਤ ਕੇ ਇਨਕੁਆਇਰੀ ਕਰਾਉਣੀ ਚਾਹੀਦੀ। ਭਾਵੇਂ ਕਿਸੇ ਦਾ ਵੀ ਨੁਕਸਾਨ ਹੋਇਆ, ਭਾਵੇਂ ਕਿਸੇ ਬੇਗਨਾਹ, ਭਾਵੇਂ ਉਹ ਕਿਹੜੇ ਧਰਮ ਨਾਲ ਸੰਬੰਧ ਰੱਖਦਾ, ਯਤੀਮ ਜਿਹੜਾ ਗਰੀਬ ਹੈ, ਜੋ ਮਾੜਾ ਹੈ, ਜੋ ਬੇਗਨਾਹ ਹੈ, ਉਹ ਭਾਵੇਂ ਕਿਸੇ ਧਰਮ ਦਾ ਹੈ, ਉਹਦਾ ਪਤਾ ਤੇ ਕਰੋ ਇਹਨੂੰ ਕਿੰਨੇ ਮਾਰਿਆ, ਕਿਹਨੂੰ ਇਹਨੇ ਕੋਹਿਆ। ਤੇ ਇਹਨਾਂ ਨੂੰ ਕੱਲਾ ਮਾਰਿਆ ਨਹੀਂ, ਇੱਥੇ ਵੀ ਅਸੀਂ ਭੁੱਲ ਜਾਂਦੇ ਹਾਂ, ਇਹਨਾਂ ਨੂੰ ਮਾਰਨ ਦਾ ਆਰਡਰ ਕਿੱਥੋਂ ਆਇਆ, ਇਹਨਾਂ ਨੂੰ ਹੁਕਮ ਪਿੱਛੋਂ ਕਿਹਨੇ ਦਿੱਤਾ। ਇਹ ਸਰਕਾਰਾਂ ਦਾ ਫਰਜ਼ ਬਣਦਾ ਇਸ ਚੀਜ਼ ਦੀ ਇਨਕੁਆਇਰੀ ਕਰਨ, ਇਸ ਚੀਜ਼ ਦੀ ਚੰਗੀ ਤਰ੍ਹਾਂ ਇਨਕੁਆਇਰੀ ਹੋਣੀ ਚਾਹੀਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਵੀ ਲੋਕਤੰਤਰ ਹੈ। ਨਹੀਂ ਤੇ ਲੋਕਤੰਤਰ ਇਹ ਦੂਜੇ ਰਾਜ ਤੋਂ ਵੀ ਪੈੜਾ ਹੋ ਗਿਆ। ਇਸ ਕਰਕੇ ਕਹਿੰਦੇ ਘੁੱਟ ਘੁੱਟ ਕੇ ਜੋ ਜੀਆਂ ਨੂੰ ਖਾਂਦੇ ਹਨ,
1: ਸਿਮਲ ਰੁੱਖ ਸਰੀਰ ਮੈਂ ਜੁਨ ਦੇਖ ਭੁਲੰਨ।
0: ਜਿਵੇਂ ਸਿੰਬਲ ਦਾ ਰੁੱਖ ਬੜਾ ਉੱਚਾ ਹੁੰਦਾ ਹੈ, ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸੱਜਣ ਠੱਗ ਗਾਈ ਜਾਂਦੇ ਨੇ ਮਹਾਰਾਜ, ਸ਼ਬਦ ਉਹਦੇ ਅੰਦਰ ਧਸੀ ਜਾਂਦੇ ਨੇ ਜਿਉਂ ਜਿਉਂ ਅੰਦਰ, ਕਿਉਂਕਿ ਗੁਰੂ ਦਾ ਸ਼ਬਦ ਜਦੋਂ ਅੰਦਰ ਕਿਸੇ ਦੇ ਚਲਾ ਜਾਏ ਤੇ ਸ਼ੀਸ਼ਾ ਬਣ ਜਾਂਦਾ। ਆਪਾਂ ਵੀ ਕਈ ਵਾਰੀ ਕਹਿੰਦੇ ਹਾਂ ਨਾ ਵੀ ਗੁਰਦੁਆਰੇ ਮੈਂ ਗਿਆ ਸੀ ਫਲਾਣਾ ਖਿਆਲ ਲੈ ਕੇ ਤੇ ਮੇਰਾ ਜਵਾਬ ਮਿਲ ਗਿਆ ਅੱਗੋਂ ਕਥਾ ਵਿੱਚ ਜਾਂ ਕੀਰਤਨ ਦੇ ਵਿੱਚ। ਉਹ ਕੀ ਹੁੰਦਾ? ਉਹ ਗੁਰੂ ਦਾ ਸ਼ਬਦ ਸ਼ੀਸ਼ਾ ਬਣ ਕੇ ਸਾਡੇ ਸਾਹਮਣੇ ਆ ਜਾਂਦਾ ਵੀ ਆਹ ਤੇਰੀ ਗੱਲ ਦਾ ਜਵਾਬ ਹੈ। ਸੱਜਣ ਠੱਗ ਨੂੰ ਮਹਾਰਾਜ ਕਹਿੰਦੇ ਵੀ ਜਿਵੇਂ ਸਿਮਲ ਦਾ ਰੁੱਖ ਬਹੁਤ ਲੰਮਾ ਉੱਚਾ ਹੁੰਦਾ ਤੇ ਉਹਨੂੰ ਵੇਖ ਕੇ ਤੋਤੇ ਜਿਹੜੇ ਨੇ, ਮੈਜਨ ਦੇਖ ਭੁਲੰਨ, ਮੈਜਨ ਮੈਨੇ ਤੋਤੇ, ਤੋਤੇ ਦੂਰੋਂ ਵੇਖ ਕੇ, ਕਿਉਂਕਿ ਉਹਦੇ ਫਲ ਵੀ ਚਮਕਦੇ ਨੇ, ਫਲ ਲੱਗੇ ਹੁੰਦੇ ਨੇ ਸਿੰਬਲ ਦੇ ਰੁੱਖ ਦੇ, ਉਹ ਫਲ ਵੇਖ ਕੇ ਤੋਤੇ ਫਲ ਵੇਖ ਖਾਣ ਵਾਸਤੇ ਉੱਥੇ ਆਉਂਦੇ ਹਨ। ਭਾਵ ਜਿਹੜਾ ਗੁਣਹੀਣ, ਨਾਮਹੀਣ, ਧਰਮਹੀਣ ਬੰਦਾ ਹੈ, ਉਹ ਭਾਵੇਂ ਕਿੰਨਾ ਅਡੰਬਰ ਕਰ ਲੈ, ਉੱਥੇ ਫਿੱਕਾ ਹੀ ਹੈ ਸਾਧ ਸੰਗਤ ਜੀ, ਡੰਬਰ ਹੀ ਰਹਿ ਗਏ, ਬਹੁਤੇ ਬਹੁਤੇ ਡੰਬਰ ਰਹਿ ਗਏ ਅੰਦਰ ਕਣੀ। ਤਾਂ ਹੀ ਕਬੀਰ ਜੀ ਨੂੰ ਕਈ ਥਾਂ ਤੇ ਲੈ ਗਏ ਉਹਨਾਂ ਦੇ ਚੇਲੇ, ਚਲੋ ਫਲਾਣੇ ਸੰਤ ਨੂੰ ਮਿਲਾ ਕੇ ਲਿਆਉਂਦੇ ਹਾਂ, ਚਲੋ ਫਲਾਣੇ ਥਾਂ ਨੂੰ ਮਿਲਾ ਕੇ ਲਿਆਉਂਦੇ ਹਾਂ। ਉਹਨਾਂ ਨੇ ਫਿਰ ਸਲੋਕ ਉਚਾਰਨ ਕੀਤਾ, ਉਹ ਕਹਿੰਦੇ ਕਬੀਰ ਜੈ ਜੈ ਹਉ ਫਿਰਿਓ, ਕੌਤਕ ਠਾਉ ਉਠਾਏ। ਜਿੱਥੇ ਜਿੱਥੇ ਗਿਆ ਕੌਤਕ ਬੜੇ ਹੁੰਦੇ ਨੇ। ਇੱਕ ਰਾਮ ਸੁਨੇਹੀ ਬਾਹਰਾ ਉਜਰ ਮੇਰੇ ਭਾਏ, ਕਹਿੰਦੇ ਕਿਸੇ ਰੱਬ ਦੇ ਪਿਆਰੇ ਦੇ ਦਰਸ਼ਨ ਨਹੀਂ ਹੋਏ, ਇਸ ਕਰਕੇ ਇਹ ਸਾਰਾ ਰੌਲਾ ਗੌਲਾ ਉਜਾੜਾ ਹੀ ਦਿਸਦਾ, ਨਾਮ ਨਹੀਂ ਅੰਦਰ। ਗੁਰੂ ਗ੍ਰੰਥ ਸਾਹਿਬ ਜੀ ਇਹ ਉਪਦੇਸ਼ ਦਿੰਦੇ ਨੇ, ਨਾਮ ਤੋਂ ਬਿਨਾਂ ਨਹੀਂ ਪ੍ਰਵਾਨ ਕਰਦੇ ਪਾਤਸ਼ਾਹ। ਇਸ ਕਰਕੇ ਕਹਿੰਦੇ ਕਿ ਤੋਤੇ ਵੇਖ ਕੇ ਜਿਵੇਂ ਭੁੱਲ ਜਾਂਦੇ ਹਨ, ਇਵੇਂ ਦੁਨੀਆਂ ਦੇ ਲੋਕ ਭੇਖਧਾਰੀ ਕੋਲ ਆ ਜਾਂਦੇ ਹਨ, ਭੁਲੇਖਾ ਖਾ ਜਾਂਦੇ ਹਨ।
1: ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਾਂ ਹਨ।
0: ਗੁਰੂ ਸਾਹਿਬ ਕਹਿੰਦੇ ਇਹ ਹਾਨੀਕਾਰਕ ਗੁਣ ਜਿਹੜੇ ਹਨ, ਹਾਨੀ ਕਰਨ ਵਾਲੇ, ਨੁਕਸਾਨ ਕਰਨ ਵਾਲੇ ਇਹ ਗੁਣ, ਯਾਨੀ ਕਿ ਫਿੱਕਾਪਣ, ਨਾ ਉਹਦੇ ਫਲ ਕੰਮ ਆਉਂਦੇ ਨੇ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ, ਭਾਵ ਉਸ ਧਾਰਮਿਕ ਬੰਦੇ ਤੋਂ ਕਿਸੇ ਦਾ ਕੁਝ ਨਹੀਂ ਸਰਦਾ। ਕਲਗੀਧਰ ਪਾਤਸ਼ਾਹ ਕਹਿੰਦੇ ਘਰ ਘਰ ਹੋਏ ਬਹਿਣਗੇ ਰਾਮਾ, ਘਰ ਘਰ ਰੱਬ ਬਣ ਕੇ ਬਹਿ ਜਾਣਗੇ। ਜਿਹੜਾ ਉੱਠੇ ਰੱਬ ਤੋਂ ਘੱਟ ਗੱਲ ਹੀ ਨਹੀਂ ਕਰਦਾ। ਨਾਲੇ ਹੁਣ ਘਰ ਦੀ ਲੋੜ ਹੀ ਨਹੀਂ, ਹੁਣ ਤੇ ਇੰਟਰਨੈਟ ਤੇ ਰੱਬ ਬੜੇ ਬਣ ਗਏ। ਜਿਹੜਾ ਵੇਖੋ ਅੱਗੇ ਪਿੱਛੇ ਚੰਦ ਜਿਹਾ ਫੈਲਾ ਕੇ ਬਹਿ ਜਾਂਦਾ, ਰੱਬ ਬਣ ਗਿਆ। ਐਵੇਂ ਕਹਿੰਦੇ ਬੜੇ ਜਾਲ ਚੱਲਣਗੇ ਕਲਯੁਗ ਦੇ ਅੰਦਰ, ਘਰ ਘਰ ਖੋਏ ਬਹਿਣਗੇ ਰਾਮਾ, ਕੋਈ ਨਾ ਸਰੇਗਾ ਕਿਸੇ ਤੇ ਕੰਮ, ਕਿਸੇ ਦਾ ਕੰਮ ਨਹੀਂ ਕਿਸੇ ਤੋਂ ਸਰੇਗਾ, ਕਰ ਨਹੀਂ ਸਕਣਗੇ ਕੁਝ, ਕੱਲੀਆਂ ਗੱਲਾਂ ਹੀ ਕਰਨਗੇ। ਇਸ ਕਰਕੇ ਮਹਾਰਾਜ ਕਹਿੰਦੇ ਇਸ ਤਰ੍ਹਾਂ ਭੁੱਲ ਜਾਂਦੇ ਹਨ ਤੋਤੇ, ਇਹ ਅਵਗੁਣ ਹਨ ਸੱਜਣ ਤੇਰੇ ਸਰੀਰ ਦੇ ਅੰਦਰ।
1: ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ।
0: ਪਾਤਸ਼ਾਹ ਕਹਿੰਦੇ ਫਿਰ ਸੱਜਣ ਨੇ, ਸੱਜਣ ਨੂੰ ਗਿਆਨ ਹੋ ਗਿਆ, ਜਦੋਂ ਇੰਨੇ ਬਚਨ ਸੁਣੇ ਨਾ, ਕਿਰਪਾ ਹੋ ਗਈ, ਗਿਆਨ ਹੋ ਗਿਆ। ਉਹਨੇ ਫਿਰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਹੁਣ ਮੈਂ ਛੁੱਟਾਂ ਕਿਵੇਂ, ਇਹ ਤਾਂ ਪਤਾ ਲੱਗ ਗਿਆ ਮੈਂ ਗਲਤ ਰਾਹ ਤੇ ਚਲਾ ਗਿਆ, ਤੇ ਹੁਣ ਮੈਨੂੰ ਸਿੱਧੇ ਰਾਹ ਤੇ ਵੀ ਪਾਓ ਨਾ। ਤੇ ਪਾਤਸ਼ਾਹ ਕਹਿੰਦੇ ਵੀ ਸੱਜਣ ਸਿੱਧੇ ਰਾਹ ਤੇ ਤੁਰੇਗਾ ਤਾਂ ਪਹਿਲਾਂ ਉੱਤੋਂ ਪੰਡ ਤੇ ਲਾ, ਪਹਿਲਾਂ ਤੂੰ ਭਾਰ ਹੀ ਬਹੁਤ ਚੁੱਕਿਆ ਹੈ। ਅੰਦਲੇ ਭਾਰ ਉਠਾਇਆ, ਤੂੰ ਭਾਰ ਉਠਾਇਆ। ਮਹਾਰਾਜ ਕਾਹਦਾ ਭਾਰ? ਕਹਿੰਦੇ ਲੋਕਾਂ ਨੂੰ ਲੁੱਟ ਲੁੱਟ ਕੇ ਜੋ ਧਨ ਇਕੱਠਾ ਕੀਤਾ ਉਹ ਭਾਰ ਹੈ, ਉਹ ਪੰਡ ਹੈ ਤੇਰੇ ਸਿਰ ਦੇ ਉੱਤੇ। ਇਹਨੂੰ ਵੰਡਦੇ ਲੋੜਵੰਦਾਂ ਦੇ ਅੰਦਰ, ਜੇ ਤੈਨੂੰ ਯਾਦ ਹੈ ਕਿਹਦਾ ਲੁੱਟਿਆ ਤੇ ਉਹਨੂੰ ਪਹੁੰਚਾ ਦੇ, ਇਹ ਵਾਪਸ ਕਰ ਦੇ। ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਡੂਗਰ ਕਹਿੰਦੇ ਪਹਾੜੀ ਰਸਤਾ, ਇਹ ਜਿਹੜੀ ਜ਼ਿੰਦਗੀ ਹੈ ਸੱਜਣ ਇਹ ਪਹਾੜੀ ਰਸਤੇ ਵਰਗੀ ਹੈ। ਜੇ ਤੂੰ ਸੁਰਤੀ ਦੇ ਸੱਚ ਨੂੰ ਪ੍ਰਾਪਤ ਕਰਨਾ ਤੇ ਉੱਚਾ ਉੱਠਣਾ ਪੈਣਾ ਹੈ। ਬਹੁਤ ਉੱਚਾ ਰਸਤਾ ਹੈ ਸੱਚ ਦਾ, ਸੁੱਖ ਦਾ ਰਸਤਾ, ਆਨੰਦ ਦਾ ਬਹੁਤ ਉੱਚਾ ਹੈ। ਤੇ ਤੂੰ ਤੇ ਦੂਜਿਆਂ ਦਾ ਧਨ ਲੁੱਟ ਕੇ ਆਪਣੇ ਸਿਰ ਤੇ ਪੰਡ ਬੰਨੀ ਹੋਈ ਹੈ।
1: ਅੱਖੀ ਲੋੜੀ ਨਾ ਲਾਹਾ ਹਉ ਚੜ ਲੰਘਾਂ ਕਿੱਤ।
0: ਕਹਿਣ ਲੱਗੇ ਜੇ ਅੱਖਾਂ ਵੱਲ ਵੇਖੀਏ ਤੇ ਤੇਰੇ ਕੋਲ ਅੱਖਾਂ ਵੀ ਕੋਈ ਨਹੀਂ। ਅੱਖਾਂ ਕਾਹਦੀਆਂ ਹੁੰਦੀਆਂ ਨੇ? ਪ੍ਰਤੀਤੀ ਦੀਆਂ, ਗਿਆਨ ਦੀਆਂ ਅੱਖਾਂ। ਇਹਨਾਂ ਅੱਖਾਂ ਨਾਲ ਨਹੀਂ ਦਿਸਦਾ ਪਰਮੇਸ਼ਰ ਦੇ ਰਾਹ ਦੇ ਉੱਤੇ, ਸੁਰਤ ਦੀ ਅੱਖ ਦੇ ਨਾਲ ਦਿਸਦਾ ਹੈ। ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੇ ਸਿਆਣੀਐ ਇਹ ਬਕੰਤ ਮਿਲਾਵਾ ਹੋਏ। ਸੁਰਤ ਦੀਆਂ ਅੱਖਾਂ ਕੋ ਨਹੀਂ, ਕਿਉਂਕਿ ਸੁਰਤ ਦੇ ਉੱਤੇ ਮੈਲ ਪੈ ਗਈ ਸਾਰੀ, ਹੋਮੇ ਦੀ, ਪੰਜ ਵਿਕਾਰਾਂ ਦੀ। ਇਸ ਕਰਕੇ ਗਰੀਬ ਨਿਵਾਜ ਜੀ ਕਹਿੰਦੇ ਜੇ ਹੁਣ ਅੱਖਾਂ ਹੋਣ ਤੇ ਕੁਝ ਦਿਸੇ ਤੇ ਫਿਰ ਚੜ ਕੇ ਇਸ ਪਹਾੜੀ ਰਸਤੇ ਤੇ ਉਸ ਪਰਮੇਸ਼ਰ ਦੇ ਦੇਸ਼ ਤੇ ਚਲੇ ਜਾਈਏ। ਪਰ ਇਹ ਅੱਖਾਂ ਤੋਂ ਬਿਨਾਂ ਹੈ, ਸੁਰਤ ਤੋਂ ਹੀਣਾ ਹੈ ਤੂੰ ਸੱਜਣ।
1: ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਗਿੱਥ।
0: ਫਿਰ ਸੱਜਣ ਨੂੰ ਕਹਿੰਦੇ ਮਹਾਰਾਜ ਤੂੰ ਚਾਕਰੀਆਂ ਚੰਗਿਆਈਆਂ ਬੜੀਆਂ ਖੱਟੀਆਂ ਨੇ ਲੋਕਾਂ ਦੇ ਵਿੱਚ, ਅਖਬਾਰਾਂ ਚ ਲਵਾ ਦਿਓ ਪੈਸੇ ਕੋਲ ਨੇ, ਇਸ਼ਤਿਹਾਰ ਲਵਾ ਦਿਓ ਪੈਸੇ ਕੋਲ ਨੇ, ਚੰਗੇ ਬਣ ਜਾਓ, ਪੈਸਾ ਦਿਓ, ਸੰਤ ਬਣ ਜਾਓ, ਸਾਧੂ ਬਣ ਜਾਓ, ਪ੍ਰਚਾਰਕ ਬਣ ਜਾਓ, ਅੱਗੇ ਆ ਜਾਓ, ਵੱਡੇ ਵੱਡੇ ਥਾਂ ਮੰਨ ਲਓ ਮਾਇਆ ਕੋਲ। ਚਾਕਰੀਆਂ ਚੰਗਿਆਈਆਂ, ਤੇ ਇਹ ਮਿਲਦੀਆਂ ਕਿਵੇਂ ਨੇ ਚੰਗਿਆਈਆਂ? ਚਾਕਰੀਆਂ ਕਰਕੇ, ਮਥਾਜੀਆਂ ਕਰਕੇ, ਸਾਰਾ ਦਿਨ ਐਸ ਬੂਹੇ ਤੋਂ ਉਸ ਬੂਹੇ ਤੇ, ਐਸ ਬੂਹੇ ਤੋਂ ਉਸ ਤੇ, ਇਹਨੂੰ ਫੋਨ ਕਰ, ਇਹਨੂੰ ਕਰ, ਇਹਨੂੰ ਕਰ। ਸਾਧ ਸੰਗਤ ਜੀ ਇੱਥੇ ਪਾਤਸ਼ਾਹ ਨੂੰ ਇਹ ਸਮਝਾ ਰਹੇ ਨੇ ਕਿ ਜੇ ਭਾਈ ਸੱਚ ਦਾ ਸੁੱਖ ਦਾ ਰਸਤਾ ਲੱਭਣਾ ਹੈ ਤੇ ਦੁਨੀਆਂ ਦੀਆਂ ਚੰਗਿਆਈਆਂ ਮੁਥਾਜੀਆਂ ਵਿੱਚੋਂ ਨਹੀਂ ਲੱਭਦਾ, ਉਧਰ ਸਮਾਂ ਖਰਾਬ ਕੀਤਿਆਂ ਨਹੀਂ ਲੱਭਦਾ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪਾਂ ਕਿੱਤ, ਤੇ ਹੋਰ ਬੜੇ ਸਿਆਣੇ ਬਣ ਬਣ ਕੇ ਲੋਕਾਂ ਨੂੰ ਪਿੱਛੇ ਲਾਉਂਦੇ ਫਿਰੀਏ, ਨਹੀਂ, ਐਵੇਂ ਪਰਮੇਸ਼ਰ ਦੇ ਘਰ ਵੱਲ ਥਾਂ ਨਹੀਂ ਮਿਲਦੀ ਹੈ।
1: ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟ ਹੈ ਜਿੱਤ।
0: ਫਿਰ ਉਹਨੇ ਪੈਰਾਂ ਤੇ ਡਿੱਗ ਪਿਆ ਸਾਧ ਸੰਗਤ ਜੀ, ਸੱਜਣ ਠੱਕ ਰੋਣ ਲੱਗ ਪਿਆ, ਇੱਕ ਇੱਕ ਅੰਗ ਉਹਦਾ ਕੰਬਣ ਲੱਗ ਪਿਆ। ਤੇ ਉਹਨੇ ਫਿਰ ਅੰਦਰੋਂ ਰੋ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਤਾਂ ਬੱਜ ਗਿਆ, ਮੇਰੀ ਤਾਂ ਸੁਰਤੀ ਬੱਜੀ ਪਈ ਇਹਨਾਂ ਚੀਜ਼ਾਂ ਦੇ ਵਿੱਚ, ਮੈਂ ਕਿਵੇਂ ਛੁੱਟਾਂ? ਤੇ ਪਾਤਸ਼ਾਹ ਨੇ ਕੋਈ ਫੈਸਲਾ ਕਰ ਦਿੱਤਾ, ਕਹਿੰਦੇ ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਜੇ ਤੂੰ ਸੁਰਤੀ ਨੂੰ ਛਡਾਉਣਾ ਹੈ ਤੇ ਨਾਮ ਦੀ ਸੰਭਾਲ ਕਰ, ਪਰਮੇਸ਼ਰ ਦੇ ਨਾਮ ਦੇ ਨਾਲ ਜੁੜ। ਇਹ ਅੱਜ ਦਾ ਸ੍ਰੀ ਮੁਖ ਵਾਕ ਹੈ ਤੇ ਨਾਲ ਇਸ ਸਥਾਨ ਤੇ ਮੰਜੀ ਸਾਹਿਬ ਦੇ ਵਿੱਚ ਜੋ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਚੱਲਦੀ ਹੈ ਉਹ 1106 ਅੰਗ ਦੇ ਉੱਪਰ ਮਾਰੂ ਰਾਗ ਦਾ ਅਖੀਰਲਾ ਸ਼ਬਦ ਜਿਹੜਾ ਹੈ ਭਗਤ ਸਾਹਿਬ ਜੀ ਦਾ, ਭਗਤ ਰਵਿਦਾਸ ਸਾਹਿਬ ਜੀ ਫਰਮਾਉਂਦੇ ਹਨ,
1: ਮਾਰੂ ਸੁਖ ਸਾਗਰ ਸੁਰ ਤਰ ਚਿੰਤਾ ਮਨ ਕਾਮ ਧੇਨ ਬਸ ਜਾ ਕੇ ਰੇ।
0: ਮਾਰੂ ਰਾਗ ਵਿੱਚ ਭਗਤ ਰਵਿਦਾਸ ਸਾਹਿਬ ਜੀ ਫਰਮਾਉਂਦੇ ਨੇ, ਹੇ ਭਾਈ ਜਿਹੜਾ ਸੁਖਾਂ ਦਾ ਸਾਗਰ, ਸੁਖ ਸਾਗਰ ਸੁਰ ਤਰ, ਜਿਹਨੂੰ ਦੁਨੀਆਂ ਦੇ ਲੋਕ ਕਹਿੰਦੇ ਸਵਰਗਾਂ ਦੇ ਪੰਜ ਰੁੱਖ ਹੁੰਦੇ ਨੇ, ਉਹ ਵੀ ਗੁਣ ਨਾਮ ਦੇ ਵਿੱਚ ਹੀ ਨੇ। ਚਿੰਤਾ ਮਨ, ਚਿੰਤਾ ਮਣੀ ਇੱਕ ਮਣੀ ਹੁੰਦੀ ਹੈ ਜਿਹੜੀ ਸਾਰੀਆਂ ਮਨ ਦੀਆਂ ਇੱਛਾਵਾਂ ਪੂਰਨ ਕਰਨ ਵਾਲੀ ਹੈ। ਕਾਮ ਧੇਨ ਬਸ ਜਾ ਕੇ ਰੇ, ਕਾਮ ਧੇਨ ਗਊ ਮੰਨਿਆ ਜਿਹਨੂੰ, ਜਿਹੜੀ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦੀ ਹੈ। ਮਹਾਰਾਜ ਕਹਿੰਦੇ ਇੰਨਿਆਂ ਕੋਲ ਜਾਣ ਦੀ ਨਹੀਂ ਲੋੜ, ਨਾਮ ਦੇ ਵਿੱਚ ਇਹ ਸਾਰੀਆਂ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਸਾਰੀਆਂ ਬਰਕਤਾਂ ਨਾਮ ਦੇ ਅੰਦਰ ਹਨ।
1: ਚਾਰ ਪਦਾਰਥ ਅਸ਼ਟ ਮਹਾ ਸਿੱਧ ਨਵ ਨਿਧ ਕਰ ਤਲ ਤਾਕ,
0: ਉਹਦੇ ਕਰ ਤਲ, ਕਰ ਮੈਨੇ ਹੱਥ, ਤਲ ਮੈਨੇ ਤਲੀ, ਕਹਿਣ ਲੱਗੇ ਪਰਮੇਸ਼ਰ ਦੀ ਤਲੀ ਦੇ ਉੱਤੇ 18 ਸਿੱਧੀਆਂ, ਚਾਰ ਪਦਾਰਥ ਤੇ 18 ਸਿੱਧੀਆਂ ਤੇ 9 ਨਿਧੀਆਂ, ਇਹ ਸਾਰਾ ਕੁਝ ਵਾਹਿਗੁਰੂ ਦੀਆਂ ਤਲੀਆਂ ਤੇ ਪਿਆ ਹੋਇਆ ਹੈ। ਇਹ ਮਨੁੱਖ ਜੇ ਤੂੰ ਉਹਦਾ ਨਾਮ ਜਪਦਾ ਹੈ,
1: ਹਰ ਹਰ ਹਰ ਨਾ ਜਪਸ ਰਸਨਾ,
0: ਇਹ ਕਿਸੇ ਪੜ੍ਹੇ ਲਿਖੇ ਨੂੰ, ਪੰਡਿਤ ਨੂੰ ਭਗਤ ਰਵਿਦਾਸ ਜੀ ਸਮਝਾ ਰਹੇ ਨੇ ਵੀ ਤੂੰ ਨਾਮ ਕਿਉਂ ਨੀ ਜਪਦਾ, ਕਿਉਂਕਿ ਅੱਗੇ ਆਏਗਾ ਵੇਦਾਂ ਦਾ ਜ਼ਿਕਰ, ਵੀ ਵੇਦ ਤੂੰ ਪੜ੍ਹਦਾ ਰਹਿਣਾ ਤੇ ਹੋਰ ਬੜੀਆਂ ਤੂੰ ਗੱਲਾਂ ਬੜੀਆਂ ਬਹੁਤ ਕਰਨਾ ਤੇ ਬਹੁਤ ਸਾਰੇ ਪੁਰਾਣ ਵੀ ਤੂੰ ਪੜ੍ਹਨਾ, ਪਰ ਨਾਮ ਨਹੀਂ ਜਪਦਾ, ਨਾਮ ਨਾਲ ਨਹੀਂ ਜੁੜਿਆ ਹੋਇਆ, ਸਿਰਫ ਬਹਿਸ਼ਾਂ ਕਰਨੀਆਂ ਜਾਣਦਾ, ਨਾਮ ਤੋਹੀਨ ਹੈ। ਨਾਮ ਸਾਧ ਸੰਗਤ ਜੀ ਕੀ ਹੈ, ਗੱਲ ਬੜੀ ਵੱਡੀ ਲੰਮੀ ਗੱਲ ਹੈ, ਨਾਮ ਜਪਣ ਤੋਂ ਸ਼ੁਰੂ ਹੁੰਦਾ ਹੈ। ਨਾਮ ਗੁਰਬਾਣੀ ਨਾਮ ਦਾ ਹੀ ਰੂਪ ਹੈ, ਵਿਸਥਾਰਿਤ ਰੂਪ ਹੈ, ਗੁਰਬਾਣੀ ਨੂੰ ਜਪਣਾ ਨਾਮ ਜਪਣਾ ਹੀ ਹੈ ਤੇ ਬਾਣੀ ਜੋ ਕਹਿੰਦੀ ਏ ਉਹਨੂੰ ਅਮਲ ਕਰਨਾ ਇਹ ਵੀ ਨਾਮ ਹੈ। ਅਸੀਂ ਇੱਕ ਕੱਟ ਦਿੰਦੇ ਹਾਂ, ਕੋਈ ਕਹਿੰਦਾ ਮੂੰਹ ਜਪਣਾ ਨਾਮ ਨਹੀਂ ਹੁੰਦਾ, ਅਮਲ ਨਾਮ ਹੁੰਦਾ, ਕੋਈ ਕਹਿੰਦਾ ਅਮਲ ਦੀ ਕੋਈ ਲੋੜ ਨਹੀਂ ਇਕੱਲਾ ਜਪੋ, ਨਹੀਂ, ਸਾਰੀ ਚੀਜ਼ ਨੂੰ ਇਕੱਠਾ ਕੀਤਾ ਗਿਆ, ਅਮਲ ਵੀ ਕਰਨਾ ਜਪਣਾ ਵੀ, ਗੁਰਮੰਤਰ ਮੂਲ ਮੰਤਰ ਜਪਜੀ ਸਾਹਿਬ ਗੁਰਬਾਣੀ ਪੜ੍ਹਨੀ ਸਾਰਾ ਹੀ ਨਾਮ ਹੈ, ਕਿਸੇ ਭੁਲੇਖੇ ਵਿੱਚ ਨਹੀਂ ਪੈਣਾ। ਬਹੁਤ ਭੁਲੇਖੇ ਪਾਉਣ ਵਾਲੇ ਆ ਗਏ ਵੀ ਬਾਣੀ ਪੜ੍ਹਨ ਦਾ ਕੋਈ ਫਾਇਦਾ ਨਹੀਂ, ਇਕੱਲਾ ਵਾਹਿਗੁਰੂ ਇਕੱਲਾ ਇੱਦਾਂ ਕਰੀ ਚੱਲੋ, ਇੱਕ ਸ਼ਬਦ ਪੜ੍ਹੀ ਚੱਲੋ। ਵਾਹਿਗੁਰੂ ਤਾਂ ਸਿੱਟਾ ਹੈ ਸਾਰੀਆਂ ਚੀਜ਼ਾਂ ਦਾ, ਉਹ ਤੇ ਐਂਡ ਤੇ ਆਉਂਦਾ, ਵਾਹਿਗੁਰੂ ਤੇ ਸਭ ਤੋਂ ਪਾਵਰਫੁੱਲ ਸ਼ਬਦ ਹੈ ਭਾਈ, ਅਜੇ ਤੈਨੂੰ ਸ਼ੁਰੂ ਪਹਿਲਾਂ ਕਰਨਾ ਪਏਗਾ ਬਾਣੀ ਤੋਂ ਜਾਂ ਸੇਵਾ ਤੋਂ। ਇਸ ਕਰਕੇ ਕਹਿੰਦੇ ਹੇ ਪੰਡਿਤ ਜੀ ਨਾਮ ਨਹੀਂ ਤੂੰ ਜਪਦਾ ਬਿਲਕੁਲ ਵੀ।
1: ਅਵਰ ਸਭ ਸ਼ਾਦ ਬਚਨ ਰਚਨਾ,
0: ਤੇ ਉਸ ਪੰਡਿਤ ਨੂੰ ਸਮਝਾਉਂਦੇ ਨੇ ਜਿਹੜਾ ਜਿਹੜੀਆਂ ਤੂੰ ਬਚਨਾਂ ਦੀਆਂ ਰਚਨਾ ਕਰਨਾ ਨਾ, ਬਚਨ ਮੈਨੇ ਬੋਲਣਾ, ਰਚਨਾ ਮੈਨੇ ਬਣਾਉਣਾ, ਸੋਹਣੀਆਂ ਸੋਹਣੀਆਂ ਗੱਲਾਂ ਬਣਾ ਕੇ ਸੁਣਾਉਣਾ ਜਿਹੜੀਆਂ ਲੋਕਾਂ ਨੂੰ, ਕਿਉਂਕਿ ਲੋਕੀ ਵੀ ਭਾਲਦੇ ਸਾਧ ਸੰਗਤ ਜੀ। ਜੇ ਨਾਮ ਦੀ ਗੱਲ ਕਰੋ ਨਾ, ਕਹਿੰਦੇ ਨੀਂਦ ਆਉਣ ਲੱਗ ਪੈਂਦੀ ਹੈ, ਜੇ ਮਸਾਲੇ ਮਸੂਲੇ ਇਕੱਠੇ ਕਰਕੇ ਇਧਰੋਂ ਉਧਰੋਂ ਕਹਾਣੀਆਂ ਇਧਰ ਉਧਰੋਂ ਕਰਕੇ ਫਿਰ ਕਹਿੰਦੇ ਵਾਹ ਵਾਹ ਕਮਾਲ ਕਰ ਦਿੱਤੀ ਹੈ। ਕਮਾਲ ਕਾਹਦੀ ਗੱਲ, ਦਿਮਾਗ ਦੀਆਂ ਰਗੜਾਂ ਨੇ ਲਾਈ ਚੱਲੋ ਇੱਕ ਦੂਜੇ ਨੂੰ, ਨਾਮ ਦੀ ਗੱਲ ਹੈ ਨਹੀਂ। ਇੱਥੇ ਕਹਿੰਦੇ ਅਵਰ ਸਭ ਛਾੜ ਬਚਨ ਰਚਨਾ, ਬਨਾਉਟੀ ਗੱਲਾਂ ਦੀ ਜਿਹੜੀ ਕਥਾ ਹੈ ਇਹਨੂੰ

ਕਹਿੰਦੇ ਹਨ ਭਗਤ ਰਵਿਦਾਸ ਸਾਹਿਬ ਜੀ ਕਿ ਉਸ ਵੇਲੇ ਜਿਹੜੀ ਮਤ ਹੈ ਨਾ ਉਹ ਸੰਸਾਰ ਦੇ ਤਮਾਸ਼ਿਆਂ ਵੱਲੋਂ ਉਦਾਸ ਹੋ ਜਾਂਦੀ ਹੈ, ਮਤ ਉਦਾਸ ਉਪਰਾਮ ਹੋ ਜਾਂਦੀ ਸੰਸਾਰ ਵੱਲੋਂ ਤੇ ਜਨਮ ਮਰਨ ਦਾ ਭੈ ਖਤਮ ਹੋ ਜਾਂਦਾ, ਡਰ ਖਤਮ ਹੋ ਜਾਂਦਾ। ਨਾ ਮਰਨ ਦਾ ਭੈ ਹੈ ਨਾ ਜਨਮ ਦਾ ਭੈ, ਸਾਰੇ ਤੋਂ ਮੁਕਤੀ ਹੋ ਜਾਂਦੀ। ਇਸ ਇਹ ਸ਼ਬਦ ਵੀ ਜੋ ਲੜੀਵਾਰ ਹੈ ਇਹ ਸਾਧ ਸੰਗਤ ਜੀ ਸ੍ਰੀ ਮੁੱਖ ਵਾਕ ਦੇ ਨਾਲ ਮਿਲਦਾ। ਮੁੱਖ ਵਾਕ ਦੇ ਵਿੱਚ ਵੀ ਉਸ ਵੇਲੇ ਸੱਜਣ ਨੂੰ ਇਹ ਸਮਝਾਇਆ ਸੀ ਕਿ ਭੇਖ ਛੱਡ ਕੇ ਨਾਮ ਨਾਲ ਜੁੜ। ਇੱਥੇ ਪੰਡਿਤ ਜੀ ਨੂੰ ਸਮਝਾਇਆ ਵੀ ਅੱਖਰਾਂ ਦੀਆਂ ਗੱਲਾਂ ਛੱਡ ਕੇ ਨਾਮ ਨਾਲ ਜੁੜ, ਕਿਉਂਕਿ ਸਾਧ ਸੰਗਤ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਨਾ ਉਦੋਂ ਦੋ ਚੀਜ਼ਾਂ ਸਨ, ਇੱਕ ਹਨੇਰਾ ਤੇ ਇੱਕ ਧੁੰਦ। ਹਨੇਰਾ ਤੇ ਧੁੰਦ ਦੋ ਚੀਜ਼ਾਂ ਸਨ। ਹਨੇਰਾ ਸੌਖਾ ਹਟ ਜਾਂਦਾ, ਚਾਨਣ ਲਾਈਟ ਜਗਾਓ ਤੇ ਹਨੇਰਾ ਚਲਾ ਜਾਂਦਾ। ਜੇ ਕਿਸੇ ਬੰਦੇ ਨੂੰ ਪਤਾ ਨਾ ਹੋਵੇ ਤੇ ਉਹ ਗਲਤ ਰਾਹ ਤੇ ਤੁਰੇ ਉਹ ਹਨੇਰੇ ਵਿੱਚ, ਉਹਨੂੰ ਸਿੱਧਾ ਲਿਆਉਣਾ ਬੜਾ ਜਲਦੀ, ਬੰਦਾ ਸਿੱਧੇ ਰਾਹ ਤੇ ਆ ਜਾਂਦਾ। ਪਰ ਧੁੰਦ ਜਿਹੜੀ ਹੈ ਉਹ ਇਹ ਹੈ ਵੀ ਬੰਦੇ ਨੂੰ ਪੜ੍ਹਨਾ ਆਉਂਦਾ ਸਾਰਾ ਕੁਝ ਹੈ ਤੇ ਫਿਰ ਵੀ ਉਹ ਨਹੀਂ ਹਟਦਾ, ਉਹਨੂੰ ਧੁੰਦ ਪਈ ਹੋਈ ਹੈ। ਤੇ ਗੁਰੂ ਸਾਹਿਬ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਸੋ ਗੁਰੂ ਸਾਹਿਬ ਕਿਰਪਾ ਕਰਨ, ਇਹ ਜੋ ਬਾਣੀ ਦਾ ਉਪਦੇਸ਼ ਹੈ ਇਹ ਮਨਾਂ ਦੇ ਵਿੱਚ ਵਸੇ, ਜੀਵਨ ਸਫਲ ਹੋਵੇ, ਆਪ ਸਮੂਹ ਸੰਗਤ ਦਾ ਸਾਰਿਆਂ ਦਾ ਸਮੁੱਚੇ ਤੌਰ ਤੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਹੈ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।

0: ਗੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM ਕੈਲਗਰੀ।
1: ਐਸਾ ਲਗਤਾ ਹੈ ਹਿੰਦੁਤਵ ਕੀ ਸਦੀ ਆ ਗਈ, ਸਰਯੂ ਕੀ ਲਹਿਰੋਂ ਮੇਂ ਵੀ ਜੈਸੇ ਮੌਜ ਆ ਗਈ। ਆਓ ਰਾਮ ਤੰਬੂ ਸੇ ਮਹਿਲੋਂ ਮੇਂ ਚਲੇ, ਮਹਿਲੋਂ ਮੇਂ ਲੈ ਜਾਣੇ ਭਗਵਾ ਧਾਰੀਓਂ ਕੀ ਫੌਜ ਆ ਗਈ।

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਜਾਂ ਵਿਜ਼ਿਟਰ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਲੈਣ ਲਈ ਤੁਸੀਂ ਹਰਪਿੰਦਰ ਸਿੱਧੂ ਜੀ ਨੂੰ 403-404-3500 ਯਾਨੀ 403-404-3500 ਤੇ ਸੰਪਰਕ ਕਰ ਸਕਦੇ ਹੋ। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਮਾਲਵਾ ਟਾਇਰਸ ਐਂਡ ਸਰਵਿਸਿਜ਼ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਇਹ 24 ਘੰਟੇ 7 ਦਿਨ ਮੋਬਾਈਲ ਸਰਵਿਸਿਜ਼ ਪ੍ਰਦਾਨ ਕਰਦੇ ਨੇ। ਇਹਨਾਂ ਤੋਂ ਕਿਸੇ ਵੀ ਤਰ੍ਹਾਂ ਦੇ ਨਵੇਂ ਤੇ ਪੁਰਾਣੇ ਟਰੱਕ ਐਂਡ ਟ੍ਰੇਲਰ ਟਾਇਰਸ, ਵੀਲ ਬੈਲੈਂਸ ਐਂਡ ਅਲਾਈਨਮੈਂਟਸ, ਟਾਇਰ ਰੋਟੇਸ਼ਨ ਐਂਡ ਰਿਪੇਅਰਸ ਦੀਆਂ ਸੇਵਾਵਾਂ ਲੈਣ ਲਈ ਤੁਸੀਂ ਮਾਲਵਾ ਟਾਇਰਸ ਨੂੰ 403-899-1985 ਜਾਂ ਫਿਰ 403-899-1984 ਤੇ ਸੰਪਰਕ ਕਰ ਸਕਦੇ ਹੋ। ਮਾਲਵਾ ਟਾਇਰਸ ਐਂਡ ਸਰਵਿਸਿਜ਼ ਦਾ ਪਤਾ ਹੈ, ਬਿਲਡਿੰਗ ਨੰਬਰ 8616, 44th ਸਟਰੀਟ, ਸਾਊਥ ਈਸਟ, ਕੈਲਗਰੀ।
1: ਸਤ ਸਾਹਿਬ, ਕਿਆ ਆਪ ਆਪਣੇ ਜੀਵਨ ਮੇਂ ਸੁਖ, ਸ਼ਾਂਤੀ ਔਰ ਸਮਾਧਾਨ ਚਾਹਤੇ ਹੈ? ਕਿਆ ਆਪ ਨਸ਼ਾ, ਪਾਰਿਵਾਰਿਕ ਕਲਹ ਔਰ ਜੀਵਨ ਕੀ ਪਰੇਸ਼ਾਨੀਓ ਸੇ ਮੁਕਤੀ ਪਾਣਾ ਚਾਹਤੇ ਹੈ? ਤੋ ਅਵਸ਼ਯ ਪੜ੍ਹੇ ਜਗਤ ਗੁਰੂ ਤਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੁਆਰਾ ਲਿਖਿਤ ਅਨਮੋਲ ਪੁਸਤਕੇ ਗਿਆਨ ਗੰਗਾ, ਜੀਨੇ ਕੀ ਰਾਹ ਵ ਗੀਤਾ, ਤੇਰਾ ਗਿਆਨ ਅੰਮ੍ਰਿਤ। ਯੇ ਸਭੀ ਪੁਸਤਕੇ ਪੰਜਾਬੀ, ਉਰਦੂ, ਮਰਾਠੀ ਵ ਅਨਯ ਭਾਸ਼ਾਓ ਮੇਂ ਭੀ ਉਪਲਬਧ ਹੈ। ਯੇ ਪੁਸਤਕੇ ਪੂਰਨ ਪਰਮਾਤਮਾ, ਸੱਚੀ ਭਕਤੀ ਵਿਧੀ ਔਰ ਮੋਕਸ਼ ਕਾ ਮਾਰਗ ਸਰਲ ਭਾਸ਼ਾ ਮੇਂ ਸਮਝਾਤੀ ਹੈ। ਲਾਖੋਂ ਲੋਗੋ ਨੇ ਇਨਹੇ ਪੜ੍ਹਕਰ ਆਪਣੇ ਜੀਵਨ ਮੇਂ ਸਕਾਰਾਤਮਕ ਬਦਲਾਵ ਪਾਇਆ ਹੈ। ਕਨਾਡਾ ਮੇਂ ਯੇ ਪੁਸਤਕੇ ਬਿਲਕੁਲ ਨਿਃਸ਼ੁਲਕ ਮੰਗਵਾਨੇ ਕੇ ਲੀਏ ਆਜ ਹੀ ਹਮਾਰੀ ਵੈਬਸਾਈਟ jagatgururampalji.org ਪਰ ਜਾਏ ਜਾਂ 306-581-8061 ਪਰ ਸੰਪਰਕ ਕਰੇ।

ਕੈਲਗਰੀਚ ਇੱਕੋ ਇੱਕ ਧਾਰਮਿਕ ਰੇਡੀਓ ਪੰਜਾਬੀ ਰੇਡੀਓ 102.7 FM ਜਿੱਥੇ 24 ਘੰਟੇ 7 ਦਿਨ ਬਹੁਤ ਸਾਰੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨ ਲਈ ਤੁਸੀਂ ਪੰਜਾਬੀ ਰੇਡੀਓ 102.7 FM ਨੂੰ 403-238-6667 ਯਾਨੀ 403-238-6667 ਤੇ ਸੰਪਰਕ ਕਰ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ 102.7 FM।

ਪ੍ਰੋਗਰਾਮ ਦਾ ਇਹ ਹਿੱਸਾ ਇੰਟਰਨੈਸ਼ਨਲ ਐਜੂਕੇਸ਼ਨ ਐਂਡ ਇੰਪਲੋਇਮੈਂਟ ਲਿਮਿਟਿਡ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਹੈ। ਜੇ ਕੋਈ ਤੁਹਾਡਾ ਰਿਸ਼ਤੇਦਾਰ ਕੈਨੇਡਾ ਵਿੱਚ ਪੜ੍ਹਨ ਲਈ ਆਉਣਾ ਚਾਹੁੰਦਾ ਹੈ ਜਾਂ ਤੁਸੀਂ ਕੈਨੇਡਾ ਵਿੱਚ ਰਹਿੰਦੇ ਹੋ ਤੇ ਕਿਸੇ ਵੀ ਕਾਲਜ ਵਿੱਚ ਪੜ੍ਹਨ ਲਈ ਐਡਮਿਸ਼ਨ ਲੈਣੀ ਚਾਹੁੰਦੇ ਹੋ ਤਾਂ ਇਸ ਦੀ ਜਾਣਕਾਰੀ ਲਈ ਕਾਲ ਕਰੋ bobby.at 403-561-9811 403-561-9811 ਸਾਡਾ ਪਤਾ ਹੈ ਇੰਟਰਨੈਸ਼ਨਲ ਐਜੂਕੇਸ਼ਨ 1130-4818 ਵੈਸਟ ਵਿੰਡਸ ਡਰਾਈਵ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਕਿਸੇ ਵੀ ਤਰ੍ਹਾਂ ਦੀ ਸਾਈਡਿੰਗ, ਰੂਫਿੰਗ, ਸੌਫਟ ਫੇਸ਼ੀਆ, ਜੇਮਸ ਹਾਰਡੀ, ਈਵ ਸਟ੍ਰੌਫ ਅਤੇ ਸਮਾਰਟ ਬੋਰਡ ਦੇ ਕੰਮ ਕਰਾਉਣ ਦੀ ਜਾਣਕਾਰੀ ਲਈ ਐਗਜ਼ੋਟਿਕ ਐਕਸਟੀਰੀਅਰਸ ਗਰੁੱਪ ਨੂੰ ਕਾਲ ਕਰ ਸਕਦੇ ਹੋ 403-710-0007 403-710-0007

0: ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਪਰਮਜੀਤ ਪਲਾਹਾ ਡਿਜਰਡਿੰਗ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਪ੍ਰੋਗਰਾਮ ਦਾ ਇਹ ਹਿੱਸਾ ਤੁਹਾਡੇ ਤੱਕ ਟ੍ਰੈਵਲ ਵਰਲਡ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ। ਟਿਕਟਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਅੱਜ ਹੀ ਟ੍ਰੈਵਲ ਵਰਲਡ ਨੂੰ 403-717-0771 ਤੇ ਯਾਨੀ 403-717-0771 ਤੇ ਸੰਪਰਕ ਕਰ ਸਕਦੇ ਹੋ। ਟ੍ਰੈਵਲ ਵਰਲਡ ਦਾ ਪੂਰਾ ਪਤਾ ਨੋਟ ਕਰੋ, ਗ੍ਰੀਨ ਪਲਾਜ਼ਾ ਯੂਨਿਟ ਨੰਬਰ 1130 4818 ਵੈਸਟ ਵਿੰਡ ਡਰਾਈਵ ਨਾਰਥ ਈਸਟ ਕੈਲਗਰੀ।

0: ਪਰਮਜੀਤ ਪਲਾਹਾ ਡੀਜਾਰਡਿਨ ਇੰਸ਼ੋਰੈਂਸ ਏਜੰਟ ਦੇ ਸਹਿਯੋਗ ਨਾਲ ਪਹੁੰਚਾਇਆ ਜਾ ਰਿਹਾ ਹੈ।
1: ਇਹਨਾਂ ਤੋਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਜਿਵੇਂ ਲਾਈਫ, ਡਿਸੇਬਿਲਿਟੀ, ਆਟੋ, ਹੋਮ, ਮੋਟਰਬਾਈਕ, ਬੋਟ ਅਤੇ ਹੋਰ ਬਿਜ਼ਨਸ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣ ਲਈ ਤੁਸੀਂ ਪਰਮਜੀਤ ਪਲਾਹਾ ਜੀ ਨੂੰ 403-554-4444
0: ਯਾਨੀ 403-554-4444 ਤੇ ਸੰਪਰਕ ਕਰ ਸਕਦੇ ਹੋ। ਪਰਮਜੀਤ ਪਲਾਹਾ ਜੀ ਦੇ ਆਫਿਸ ਦਾ ਪਤਾ ਹੈ ਯੂਨਿਟ ਨੰਬਰ 210 23 32nd ਐਵਨਿਊ ਨਾਰਥ ਈਸਟ ਕੈਲਗਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਲਗਰੀ ਦੇ ਇੱਕੋ ਇੱਕ ਪੰਜਾਬੀ ਧਾਰਮਿਕ ਰੇਡੀਓ 102.7 FM ਤੇ ਹੁਣ ਸਰਵਣ ਕਰਦੇ ਹਾਂ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਸ਼੍ਰੀ ਰਹਿਰਾ ਸਾਹਿਬ ਜੀ ਦੇ ਪਾਠ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੁੱਖ ਦਾਰੂ ਸੁਖਰੋਗ ਭਇਆ ਜਾ ਸੁਖ ਤਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸੁਖ ਸੁਆ

ਆਸਾ ਮੁਹੱਲਾ ਪਹਿਲਾ। ਸੋਹਣਾ ਵੱਡਾ ਆਖੈ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ ਰਹਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਾਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮੁਹੱਲਾ ਪਹਿਲਾ। ਆਖਾਂ ਜੀਵਾਂ ਬਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖ ਖਾਏ ਚਲੀ ਹੈ ਦੁੱਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤ ਨਾਮ ਮੇਰਾ ਪ੍ਰਾਨ ਸਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ। ਕਾਹੇ ਰੇ ਮਨ ਚਿਤ ਵੈ ਉਦਮ, ਜਾ ਆਹਰ ਹਰ ਜੀਓ ਪ੍ਰਿਆ। ਸੈਲ ਪੱਥਰ ਮਹਿ ਜਨ ਤੋ ਪਾਏ, ਤਾ ਕਾ ਰਿਜ ਕਾ ਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਗੁਰੂ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਓ।
जनन पिता लोक सुत बनता कोए ना किसकी धरिया सिर सिर रजिका संभाहे ठाकुर काहे मन भाव करिया उडे उड़ावै सह कोसा तिस पाचै बचरे श्रिया तिन कवन खलावै कवन चुगावै मन मह।

ਰਾਗਾਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮਾ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤ ਹੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਬਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗਮ ਹੈ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜੇ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹੀਂ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹੇ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਹ ਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀਆ ਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਵੇਖ ਹੈ ਜਾਣ ਹੈ ਸੋਏ।

नाम सृंजाम लाग भवजल तरण कै जन्म वृथा जात रंग माया कै रहाऊ जप तप।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਾਵੇ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟ ਹੋ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ

ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਬਸ ਆਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ। ਤਮ ਸੰਸਾਰ ਚਰਨ ਲਗਤਰੀਐ,

0: ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁੱਖ ਜਾਇ। ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਏ। ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਸਿਮਰ ਪੁਛਤਾਹੇਗਾ ਮਨ, ਪਾਪੀ ਜੀਅਰਾ ਲੋਹ ਕਰਤ ਹੈ, ਆਜ ਕਾਲ ਉੱਠ ਜਾਹੇਗਾ। ਲਾਲਚ ਲਾ ਕੇ ਜਨਮ ਗਵਾਇਆ, ਮਾਇਆ ਭਰਮ ਭੁਲਾਹੇਗਾ। ਧਨ ਜੋਵਨ ਕਾ ਗਰਬ ਨਾ ਕੀਜੈ, ਕਾਗਤ ਜਉ ਗਲ ਜਾਹੇਗਾ। ਜਉ ਜਮਾਏ ਕੇਸ ਗਹਿ ਫਟਕੈ, ਤਾ ਦਿਨ ਕਿਸ਼ਨਾਮ ਸਾਹੇਗਾ। ਸਿਮਰਨ ਭਜਨ ਦਇਆ ਨਹੀਂ ਕੀਨੀ, ਤੋ ਮੁਖ ਚੋਟਾ ਖਾਹੇਗਾ। ਧਰਮ ਰਾਏ ਜਬ ਲੇਖੈ ਮੰਗੈ, ਕਿਆ ਮੁਖ ਲੈ ਕੇ ਜਾਹੇਗਾ। ਕਹਿਤ ਕਬੀਰ ਸੁਨੋ ਰੇ ਸੰਤ, ਸਾਧ ਸੰਗਤ ਤਰ ਜਾਹੇਗਾ। ਤਿਲੰਗ ਮਹੱਲਾ ਨਾਵਾ ਕਾਫੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮਹਿ ਪ੍ਰਾਣੀ। ਛਿਨ ਛਿਨ ਔਧ ਬਿਹਾਤ ਹੈ, ਫੂਟੈ ਘਟ ਜਿਉ ਪਾਨੀ। ਰਹਾਉ ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ। ਝੂਠੈ ਲਾਲਚ ਲਾਗ ਕੈ, ਨਹਿ ਮਰਨ ਪਛਾਨਾ। ਅਜਹੂੰ ਕਛ ਬਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ। ਕਹੋ ਨਾਨਕ ਤੇ ਭਜਨ ਤੇ, ਨਿਰਭੈ ਪਦ ਪਾਵੈ। ਤਿਲੰਗ ਮਹੱਲਾ ਨਾਵਾ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ। ਰਹਾਉ ਮਾਤ ਪਿਤਾ ਸੁਤ ਬੰਧ, ਜਨ ਹਿਤ ਜਾ ਸਿਉ ਕੀਨਾ। ਜੀਓ ਛੂਟਿਓ ਜਬ ਦੇਹ ਤੇ, ਡਾਰ ਅਗਨ ਮੈਂ ਦੀਨਾ। ਜੀਵਤ ਲਉ ਵਿਵਹਾਰ ਹੈ, ਜਾਕੋ ਤੁਮ ਜਾਨੋ। ਨਾਨਕ ਹਰ ਗੁਣ ਗਾਇ ਲੈ, ਸਭ ਸੁਪਨ ਸਮਾਨੋ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ। ਪੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰਦਰਸ਼ਨ ਦੇਖ ਨਿਹਾਲੀ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਿਆਲੰ ਆਸਰੰ ਗੋਪਾਲ ਕੀਰਤਨ ਹੈ।

संत जना स्यों संग पाई वड़े पुन आठ पहर हर त्या।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਹਸਰੀ ਮਹੱਲਾ ਪਹਿਲਾ ਆਰਤੀ।